Why do you

ਦਿਲ ਵਿਖ ਸਭ ਹਿਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਉਸ ਅੰਤਰ ਨਾਮ

Why,

ਮਾਂ ਜੋ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫ਼ ਕਰਨਾ, ਮੁੜ ਕੇ ਫਿਰ ਦਾਸ ਅਨਾਊਂਸਮੈਂਟ ਕਰਨ ਲੱਗਾ ਹੈ। ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ ਹੈ ਕਿ ਅੰਮ੍ਰਿਤ ਦਾ ਵਾਟਾ ਤਿਆਰ ਹੈ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਕਿਰਪਾ ਕਰਕੇ ਨੰਬਰ ਹਾਲ ਵਨ ਦੇ ਵਿੱਚ ਜਾਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੰਸਾਰ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਜਮ ਦੰਡ ਸਿਰੋਂ ਨਾ ਉਤਰੈ ਦੁਰਜਨ ਸਾਕਤ ਦੁਰਜਨ

ਜਨ ਨਾਨਕ ਨਾਮ ਆਧਾਰ ਟੇਕ ਹੈ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤਿਣਕੇ ਸਭ ਦੁੱਖ

vai, vai, vai, vai, vai.

Thank you.

कांच कोठरी मैं तू बसता, संग सागल बिखे की ब्यादे,

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਮਹੱਲਾ ਚੌਥਾ ਕਰ ਦੂਜਾ। ਇੱਕੋ ਸਤਿਗੁਰ ਪ੍ਰਸਾਦ, ਕੋਈ ਆਣ ਮਿਲਾਵੇ ਮੇਰਾ ਪ੍ਰੀਤੋਂ ਪਿਆਰਾ, ਹਾਂ ਤੇ ਸਪੇ ਆਪ ਬਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰਨਾਮ ਤੇ ਆਈ ਰਹਾਉ, ਜੇ ਸੁੱਖ ਦੇ ਤਾਂ ਤੁਝੇ ਅਰਾਧੇ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਬੇ ਸੁੱਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮਿਲ ਲਿਓ ਬੜੇ ਆਈ, ਝੱਖੜ ਝਾਗੀ ਮੀਂਹ ਵਰਸੇ, ਭੀ ਗੁਰ ਦੇਖਣ ਜਾਈ, ਸੁਮੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ, ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਮਿਰ ਮਰ ਜਾਈ, ਜੋ ਧਰਤੀ ਸੋਭ ਕਰੇ ਜਲ ਵਰਸੇ, ਤੂੰ ਸਿੱਖ ਮਿਲ ਗੁਰ ਬਿਕਸਾਈ, ਸੇਵਕ ਆਹੂ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ, ਨਾਨਕੀ ਬਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ, ਸੁਖ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਖਸਮਦੀ, ਨੂਰ ਅਰਥੋਂ ਕੁਰਥੋਂ ਝਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਫਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠੇ ਆ ਸੋਹੀਐ, ਸਭਨਾ ਦਾ ਵਿਸਾਹੋ, ਜਿਸ ਪਾਸ ਬੈਠੇ ਆ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਸਤਨਾਮ ਸ੍ਰੀ

0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹੇ
1: ਇਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਇ ਕਰੇ
0: ਸੁਣੇ ਸਹਿਜ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹੇ ਨ ਸਕੈ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੋਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾਇ ਸਨਾਨ
1: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ

0: ਜੇ ਕੋ ਕਹੇ ਪਿਛੇ ਪਛਤਾਏ
1: ਕਾਗਜ ਕਲਮ ਨ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ
0: ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਮਾਰਗ ਠਾਗ ਨਾ ਪਾਏ ਮੰਨੇ ਪਤਿਓ ਪ੍ਰਗਟ ਜਾਏ
1: ਮੰਨੇ

0: ਨਾਨਕ
1: ਵੱਡਾ ਆਖੀਏ ਆਪੇ ਜਾਣੇ ਆਪ
0: ਸਲਾਹੀ ਸਲਾਹਾ ਇਤੀ ਸੁਰਤ ਨਾ ਪਾਈਆ
1: ਨਦੀਆਂ ਅਤੇ ਬਹਾ ਪਵੇ ਸੁਮੰਦ ਨਾ ਜਾਣੀਆ।

0: ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ
0: ਕੇਤੇ ਰਾਗ ਪਰੀ ਸਿਉ ਕਈ ਜਨ ਕੇਤੇ ਗਾਵਣ ਹਾਰੇ
1: ਗਾਵੇ ਤੁਨ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵ ਧਿਆਨ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ
1: ਗਾਵਨ ਪੰਡਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ
0: ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮੱਚ ਪਿਆਲੇ
1: ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀ

0: ਵੈ ਜੋਤਤ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੇ ਨਾਏ
1: ਹੈਪੀ ਹੋਸੀ ਜਾਈ ਨ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਅਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
0: ਜੋਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ
1: ਸੋ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ।

0: ਬੇਸ
1: ਭਗਤ ਗਿਆਨ ਦਇਆ ਭੰਡਾਰਨ ਘੜ ਘੜ ਬਾਜੇ ਨਾਦ
0: ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ
1: ਸੰਯੋਗ ਵਿਯੋਗ ਦੋ

0: ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ਼ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ
0: ਏਤ ਰਾਹ ਪਥ ਪਵੜੀਆਂ ਚੜੀਐ ਹੋਏ ਆਕੀਸ
1: ਸੁਣ ਗੱਲਾਂ ਆਕਾਸ਼ ਕੀ ਕੀਤਾ ਈਸ
0: ਨਾਨਕ ਨਦਰੀ ਪਾਈਐ ਕੂੜੇ ਕੂੜੇ ਠੀਸ
1: ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ
0: ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ
1: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
0: ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚਨ ਕੋਏ
1: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਇਸ ਵਿੱਚ ਧਰਤੀ ਥਾਪਰ ਕੀ ਧਰਮ ਸਾਲ ਇਸ ਵਿੱਚ ਜੀਵ ਜੁਦ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
0: ਇੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰੂੰ ਭਵੇ ਨਿਸ਼ਾਨ
1: ਸੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ
0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼
0: ਕੀਤੇ ਐਂਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ
1: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ
0: ਕੀਤੀਆ ਸੁਰਤੀ ਸੇਵਕ ਕੀਤੇ ਨਾਨਕ

ਤਾਂ ਕਿ ਕਾਰਜ ਆਪ ਖਲੋਇਆ ਅਰ ਕੰਮ ਕਰਾ ਬਣਿਆ ਆਰਾਮ ਧਰਤ ਸਹਾਵੀ ਤਾਲ ਸਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਦਰਸ਼ਨ ਦੇਖ ਜੀਵਾ ਗੁਰੂ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰਾ ਦੇਹ ਨਾਮ ਕਰ ਆਪਣੇ ਚੇਰਾ ਸੱਜਣ ਸੱਚਾ ਪਾਤਸ਼ਾਹੂ ਸਿਰ ਸ਼ਾਹਾਂ ਦੇ ਸ਼ਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰ ਤਾਕੋ ਹੋ ਜੀਵਾ ਚਰਨ ਕਮਲ ਤੇਰੇ ਧੋਈ ਧੋਈ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤਿਆਵਾ ਆਠ ਪਹਿਰ ਤੇਰੇ ਗੁਣ ਗਾਵਾ ਪੀਖ ਲੀਲਾ ਮਨ ਆਨੰਦਾ ਗੁਣ ਅਪਾਰ ਪਰਮਾਨੰਦਾ ਜਾ ਕੇ ਪਹਿਰ ਜਾ ਕੈ ਸਿਮਰਨ ਕਛ ਪਿਓ ਨਾ ਵਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮਹੱਲਾ ਪੰਜਵਾਂ ਘਟ ਘਟ ਅੰਤਰ ਤੁਮੇ ਵਿਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣੇ ਉਧਾਰੇ ਤੁਮ ਹੀ ਪੇਖ ਪੇਖ ਮਨ ਵਿਕਸਾਰੇ ਰਹਾਓ ਅਨਕ ਜੋਨ ਭਰਮ ਪ੍ਰਮ ਪ੍ਰਮ ਹਾਰੇ ਓਟ ਗਈ ਅਬ ਸਾਧ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾਂ ਕਵਣ ਕਾਜ ਮਾਇਆ ਵਡਿਆਈ ਜਾਕੋ ਮਹਾ ਮੋਹੇ ਮੋਹਿਓ ਗਵਾਰਾ ਕਵਨ ਕਾਜ ਮਾਇਆ ਵਡਿਆਈ ਜਾਕੋ ਬਿਨ ਸਤਬਾਰ ਨਕਾਈ ਇਹ ਸੁਪਨਾ ਸੋਬਤ ਨਹੀਂ ਜਾਣੈ ਅਚੇਤ ਵਿਵਸਥਾ ਮਾਹਿ ਲਪਟਾਨੇ ਰਹਾਉ ਮਹਾ ਮੋਹੇ ਮੋਹਿਓ ਗਵਾਰਾ ਪੇਕਤ ਪੇਕਤ ਊਟ ਸਤਾਰਾ ਊਚ ਤੇ ਊਚਤਾਂ ਕਾ ਦਰਬਾਰਾ ਕਈ ਜੰਤ ਬਨਾਹਿ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ

ਮਹੱਲਾ ਪੰਜਵਾਂ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ, ਕਲੀ ਕਾਲ ਕੈ ਮਿਟੈ ਕਲੇਸਾ। ਇੱਕੋ ਨਾਮ ਮਨ ਮਾਹੇ ਪਰਵੇਸਾ, ਸਾਧੂ ਧੂਰ ਮੁਖ ਮਸਤ ਕਲਾਈ। ਨਾਨਕ ਉਦਰੈ ਹਰ ਗੁਰ ਸਰਣਾਈ। ਸੂਹੀ ਮਹੱਲਾ ਪੰਜਵਾਂ ਕਰ ਤੀਜਾ। ਗੋਬਿੰਦਾ ਗੁਣ ਗਾਓ ਦਿਆਲਾ, ਦਰਸ਼ਨ ਦੇਹੋ ਪੂਰਨ ਕਿਰਪਾਲਾ। ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ, ਜੀਓ ਪਿੰਡ ਸਭ ਤੁਮ ਰਾਮਾਲਾ। ਅੰਮ੍ਰਿਤ ਨਾਮ ਚਲੇ ਜਪ ਨਾਲਾ, ਨਾਨਕ ਜਾਂਚੈ ਸੰਤਰ ਵਾਲਾ। ਸੂਹੀ ਮਹੱਲਾ ਪੰਜਵਾਂ। ਤਿਸ ਬਿਨ ਦੂਜਾ ਅਵਰਣ ਕੋਈ, ਆਪੇ ਥੰਮੈ ਸੱਚਾ ਸੋਈ। ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ। ਰਹਾਉ ਸਭ ਰੋਗ ਮਿਟਾਵੈ ਨਵਾ ਨਰੂਆ, ਨਾਨਕ ਰੱਖਾ ਆਪੇ ਹੋਆ। ਸੂਹੀ ਮਹੱਲਾ ਪੰਜਵਾਂ। ਦਰਸ਼ਨ ਕਉ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ, ਮਹਾਮੋਹਣੀ ਦੂਤਾ ਲਾਈ। ਪ੍ਰੇਮ ਵਿਸ਼ੋਹਾ ਕਰਤ ਕਸਾਈ, ਨਿਰਦੈ ਜੰਤ ਤਿਸ ਦਇਆ ਨ ਪਾਈ। ਅਨਕ ਜਨਮ ਬਿਤੀਅਨ ਪਰਮਾਈ, ਕਰ ਵਾਸਨਾ ਦੇਵੈ ਦੁੱਤਰ ਮਾਈ। ਦਿਨ ਰੈਨ ਆਪਣਾ ਕੀ ਆ ਪਾਈ, ਕਿਸ ਦੋਸ਼ ਨਾ ਦੀਜੈ ਕਿਰਤ ਪਵਾਈ। ਸੁਨ ਸਾਜਣ ਸੰਤ ਜਨ ਭਾਈ, ਚਰਨ ਸਰਨ ਨਾਨਕ ਗਤ ਪਾਈ। ਰਾਗ ਸੂਹੀ ਮਹੱਲਾ ਪੰਜਵਾਂ ਕਰ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤਹੀ ਕਾਮਨਾ ਧੌਲ ਹਾਰ, ਜਿਤ ਹਰ ਬਿਸਰਾਈ। ਰਹਾਉ ਆਨੰਦ ਗਰੀਬੀ ਸਾਧ ਸੰਗ, ਜਿਤ ਪ੍ਰਭ ਚਿਤ ਆਏ। ਜਲ ਜਾ ਇਹ ਬਡਪਣਾ ਮਾਇਆ ਲਪਟਾਏ, ਪੀਸਨ ਪੀਸ ਉੜਕਾਮਰੇ ਸੁਖ ਮਨ ਸੋਨ ਤੁਖਾਏ। ਐਸੋ ਰਾਜ ਨਾ ਕਿਤੇ ਰਕਾਜ, ਜਿਤ ਨਹਿ ਤ੍ਰਿਪਤਾਏ। ਨਗਨ ਫਿਰਤ ਰੰਗ ਇੱਕ ਹੈ ਉਹ ਸੋਭਾ ਪਾਏ, ਪਾਟ ਪਟੰਬਰ ਬਿਰਥਿਆ ਜੇ ਰਚ ਲੋ ਭਾਏ। ਸਭ ਕਿਛ ਤੁਮਰੇ ਹਾਥ ਪ੍ਰਭ, ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਸੋਹੇ ਮਹੱਲਾ ਪੰਜਵਾਂ। ਹਰ ਕਾ ਸੰਤ ਪਰਾਨ ਧਨ, ਤਿਸ ਕਾ ਪਨਹਾਰਾ। ਭਾਈ ਮੀਤ ਸੁਤ ਸਗਲ ਤੇ, ਜੀ ਹੂੰ ਤੇ ਪਿਆਰਾ। ਰਹਾਓ ਕੇਸਾ ਕਾ ਘਰ ਬੀਜਣਾ, ਸੰਤ ਚੌਰ ਟਲਾਵੋ। ਸੀਸ ਨਹਾਰੋ ਚਰਨ ਤਲ, ਧੂਰ ਮੁਖ ਲਾਵੋ। ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਹੀ। ਤਜ ਅਭਿਮਾਨ ਸਰਣੀ ਭਰੋ, ਹਰ ਗੁਣ ਨਿਧ ਪਾਏ। ਅਵਲੋਕਨ ਪੁਨੈ ਪੁਨੈ ਕਰੋ, ਜਨ ਕਾ ਦਰਸਾਰ। ਅੰਮ੍ਰਿਤ ਬਚਨ ਮਨ ਮੈਂ ਸਿੰਚਾ, ਬੰਧੋ ਬਾਰ ਬਾਰ। ਚਿਤਵੋ ਮਨ ਆਸਾ ਕਰੋ, ਜਨ ਕਾ ਸੰਗ ਮੰਗੋ। ਨਾਨਕ ਪ੍ਰਭ ਦਇਆ ਕਰ, ਦਾਸ ਚਰਣੀ ਲਾਗੋ। ਸੂਹੀ ਮਹੱਲਾ ਪੰਜਵਾਂ। ਜਿਨ ਮੋਹੇ ਬ੍ਰਹਿਮੰਡ ਖੰਡ, ਤਾਹੂ ਮਹਿ ਪਾਉ। ਰਾਖ ਲਿਓ ਇਹ ਬਿਕਾਈ, ਜੀਓ ਦੇਹੋ ਆਪਣਾ ਨਾਮ। ਰਹਾਉ ਜਾਤੈ ਨਾਹੀ ਕੋ ਸੁਖੀ, ਤਾਂ ਕੈ ਪਾਛੇ ਜਾਹੋ। ਛੋੜ ਜਾਹੇ ਜੋ ਸਗਲ ਕਾਉ, ਫਿਰ ਫਿਰ ਲਪਟਾਓ। ਕਰੋ ਕਿਰਪਾ ਕਰੁਣਾ ਪਤੇ, ਤੇਰੇ ਹਰ ਗੁਣ ਗਾਓ। ਨਾਨਕੀ ਪ੍ਰਭ ਬੇਨਤੀ, ਸਾਧ ਸੰਗ ਸਮਾਉ। ਰਾਗ ਸੂਹੀ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ। ਜਪ ਮਨ ਗੋਬਿੰਦ ਏਕੇ, ਅਵਰ ਨਹੀਂ ਕੋ ਲੇਖੇ। ਸੰਤ ਲਾਗ ਮਨੇ ਸ਼ਾਡ, ਦੁਬਦਾ ਕੀ ਕੁਰੀਆ। ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੁਠਰੀਆ ਭਿੰਨ ਭਿੰਨ ਭਿੰਨ ਕਰੀਆ। ਵਿੱਚ ਮਨ ਕੁਟਵਰੀਆ ਕੋਟ ਵਰੀਆ, ਨਿਜ ਮੰਦਰ ਪ੍ਰੀਆ ਤਹਾਂ ਆਨੰਦ ਕਰੀਆ। ਨਾ ਮਰੀਆ ਨਹ ਜਰੀਆ, ਨੈ ਮਰੀਆ ਨਹ ਜਰੀਆ। ਕੀਰਤਨ ਜੁਰੀਆ ਬੋਬਿਦ ਫਿਰੀਆ, ਪਰ ਕੋ ਹਿਰੀਆ ਬਿਖਨਾ ਘਰੀਆ। ਅਬ ਸਾਧੂ ਸੰਗ ਪਰੀਆ, ਹਰ ਦੁਆਰੇ ਖਰੀਆ ਦਰਸ਼ਨ ਕਰੀਆ। ਨਾਨਕ ਗੁਰਮਿਰੀਆ ਬਾਹੁਰ ਨਾ ਫਿਰੀਆ,
ਸੂਹੀ ਮਹੱਲਾ ਪੰਜਵਾਂ। ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰੱਖਿਓ ਪਾਸਾਰਾ, ਰਹਾਉ ਬਹੁਵਿਦ ਰੂਪ ਰੰਗ ਅਪਾਰਾ, ਪੇਖੇ ਕੁਸੀ ਭੋਗ ਨਹੀਂ ਹਾਰਾ, ਸਭ ਰਸ ਲੇਤ ਬਸਤ ਨਰਾਰਾ, ਵਰਨ ਚਿਹਨ ਨਾਹੀ ਮੁਖ ਨਾਮਾ ਸਾਰਾ, ਕਹਿਣ ਜਾਈ ਖੇਲ ਤੁਹਾਰਾ, ਨਾਨਕ ਰਹਿਣ ਸੰਤ ਚਰਨਾਰਾ। ਸੂਹੀ ਮਹੱਲਾ ਪੰਜਵਾ। ਤੋ ਮੈਂ ਆਇਆ ਸਰਣੀ ਆਇਆ, ਪੁਰੂਸੇ ਆਇਆ ਕਿਰਪਾ ਆਇਆ, ਜਿਉਂ ਭਾਵੇ ਤਿਉਂ ਰਾਖੋ ਸਵਾਮੀ, ਮਾਰਗ ਗੁਰੇ ਪਠਾਇਆ, ਰਹਾਓ ਮਹਾਂਦੂਤਰ ਮਹਾਂਦੂਤਰ ਮਾਇਆ, ਜੈਸੇ ਪਵਨ ਚਲਾਇਆ, ਸੁਨ ਸੁਨ ਹੀ ਡਰਾਇਆ, ਕਰਰੋ ਧਰਮ ਰਾਇਆ, ਗ੍ਰਹਿ ਅੰਧ ਕੂਪ ਕੁਪਾਇਆ, ਪਾਵਕ ਸਗਰਾਇਆ, ਗਹੀ ਓਟ ਸਧਾਇਆ, ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ। ਰਾਗ ਸੂਹੀ ਮਹੱਲਾ ਪੰਜਵਾਂ। ਕਰ ਛੇਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ,

0: ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ ਰਹਾਉ। ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾਜ਼ੀਨਿਆਂ, ਸੱਚ ਤੇਰਾ ਪਸਾਰਾ। ਤੇਰਾ ਰੂਪ ਅਗੰਭ ਹੈ, ਅਨੂਪ ਤੇਰਾ ਦਰਸਾਰਾ, ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਛੱਬੇ ਇੱਛਾ ਪੂਰੀਆਂ, ਜਾਂ ਪਾਇਆ ਅਗਮ ਅਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕਉ ਬਲਹਾਰਾ। ਰਾਗ ਸੂਸੀ ਮਹੱਲਾ ਪੰਜਵਾਂ, ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰਾ ਭਾਣਾ ਤੂੰ ਹੇ ਮਨਾ ਹੈ, ਜਸਨੋ ਹੋਏ ਦਿਆਲਾ, ਸਾਈ ਭਗਤ ਜੋਤ ਭਾਵੈ, ਤੂੰ ਸਰਬ ਜੀਆਂ ਪ੍ਰਤਪਾਲਾ। ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ, ਜੋਤ ਭਾਵੈ ਸੋ ਪ੍ਰਵਾਨ, ਮਨ ਤਨ ਤੁਹੇ ਆਧਾਰੀ ਰਹਾਉ। ਤੂੰ ਦਿਆਲ ਕਿਰਪਾਲ ਕਿਰਪਾ ਨਿਦ, ਮਨਸਾ ਪੂਰਨ ਹਾਰਾ। ਤੇਰੇ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ। ਤੂੰ ਅਥਾਹ ਅਪਾਰ ਅਤ ਉੱਚਾ, ਕੋਈ ਅਵਰ ਨਾ ਤੇਰੀ ਪਾਤੈ, ਇਹ ਅਰਦਾਸ ਹਮਾਰੀ ਸਵਾਮੀ, ਬਿਸਰ ਨਾਹੀ ਸੁਖਦਾਤੇ। ਦਿਨ ਸੁਰੈਣ ਸਾਸ ਸਾਸ ਗੁਣ ਗਾਵਾ, ਜੇ ਸਵਾਮੀ ਤੁਧ ਭਾਵਾ। ਨਾਮ ਤੇਰਾ ਸੁਖ ਨਾਨਕ ਮੰਗੇ, ਸਾਹਿਬ ਤੁਠੈ ਪਾਵਾ। ਸੂਹੀ ਮਹੱਲਾ ਪੰਜਵਾ, ਵਿਸਰੈ ਨਾਹੀ ਜਿਤ ਤੂੰ ਕਬਹੂੰ, ਸੋ ਥਾਨ ਤੇਰਾ ਕਿਹਾ, ਆਠ ਪਹਿਰ ਜਿਤ ਤੁਧ ਧਿਆਈ, ਨਿਰਮਲ ਹੋਵੈ ਦੇਹਾ। ਮੇਰੇ ਰਾਮ ਹੌਸੋ ਪਾ ਥਾਨ ਭਾਲਣ ਆਇਆ, ਖੋਜਤ ਖੋਜਤ ਪਿਆ ਸਾਧ ਸੰਗ, ਤਿੰਨ ਸਰਣ ਆਈ ਪਾਇਆ ਰਹਾਉ। ਵੇਦ ਪੜੈ ਪੜ ਬ੍ਰਹਮੈ ਹਾਰੈ, ਇੱਕ ਤਿਲਨੀ ਕੀਮਤ ਪਾਈ, ਸਾਧਕ ਸਿੱਧ ਫਿਰੈ ਬੁਲਾਤੇ, ਤੈ ਭੀ ਮੋਹੈ ਮਾਈ। ਦਸ ਅਵਤਾਰ ਰਾਜੇ ਹੋਈ ਵਰਤੈ, ਮਹਾਂਦੇ ਅਤੂਤਾ, ਤਿੰਨ ਭੀ ਅੰਤ ਨਾ ਪਾਇਓ ਤੇਰਾ, ਲਾਏ ਥੱਕੇ ਬਿਭੂਤਾ। ਸਹਿਜ ਸੁਖ ਆਨੰਦ ਨਾਮ ਰਸ, ਹਰ ਸੰਤੀ ਮੰਗਲ ਗਾਇਆ, ਸਫਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮਨ ਤਨ ਹਰ ਹਰ ਧਿਆਇਆ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਬਾਨ ਕੀਰਤਨ ਗਾਵੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲਮੈ ਮਹਿਲ ਪਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦਕ ਤੇਵ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਉ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਧਰੈ ਸੋ ਕਲਮਹਿ, ਘਟ ਘਟ ਨਾਨਕ ਮਾਜਾ। ਸੂਹੀ ਮਹੱਲਾ ਪੰਜਵਾਂ, ਜੋ ਕੁਛ ਕਰੈ ਸੋਈ ਪ੍ਰਭ ਮਰਨੈ, ਓਏ ਰਾਮ ਰਾਮ ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ, ਜਿਨ ਕੈ ਚਰਨ ਪ੍ਰਾਤੇ।
1: ਰਾਮ ਰਾਏ ਹਰ ਸੰਤਾਂ ਜੇ ਬਣਾ ਕੋਈ, ਭਗਤਾਂ ਬਣਾਏ ਪ੍ਰਭ ਨੇ, ਸਿਉਂ ਜਲ ਸਰ ਮਿਹਰ ਸੋਈ ਰਹਾਉ। ਕੋਟ ਪਰਾਧੇ ਸੰਤ ਸੰਗ ਉਧਰੇ, ਜਮ ਤਾਕੜ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਤਿੰਨ ਹਰਸਿਓ ਆਣ ਮਿਲਾਵੇ, ਮਾਇਆ ਮੋਹ ਭਰਮ ਭਉ ਕਾਟੇ, ਸੰਤ ਸਰਨ ਜੋ ਆਵੈ, ਜਿਹਾ ਮਨੋਰਥ ਕਰ ਆਰਾਧੇ, ਸੋ ਸੰਤਨ ਤੇ ਪਾਵੇ। ਜਨ ਕੀ ਮਹਿਮਾ ਕੀਤਕ ਵਰਨ, ਜੋ ਪ੍ਰਭ ਆਪਣੇ ਭਾਣੇ, ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭੈ ਨਿਕਾਣੇ। ਸੂਹੀ ਮਹੱਲਾ ਪੰਜਵਾਂ, ਮਹਾਂ ਅਗਨ ਤੇ ਤੁਧ ਹਾਥ ਦੇ ਰਾਖੇ, ਪਏ ਤੇਰੀ ਸਰਣਾਈ, ਤੇਰਾ ਮਾਣ ਤਾਣ ਰਿਦ ਅੰਤਰ, ਹੋਰ ਦੂਜੀ ਆਸ ਚੁਕਾਈ। ਮੇਰੇ ਰਾਮ ਰਾਏ
2: तुझ चित आईय उभरै तेरी टेक परवासा तुमरा जब नाम तुम्हारा उदरे रहाऊ अंध कूपते काढ़ लिए तुम आप भय कृपाला सार संभाले सर्ब सुख दिए आप करे प्रतपाला अपनी नजर करे परमेश्वर अपनी नजर करे परमेश्वर बंधन काट छड़ाए अपनी भगत प्रभ आप कराई आपे सेवा लाए भरम गया भय मोह बनासे मिटिया सगल बिसुरा नानक दया करी सुख दाते भेटिया सत गुर पूरा सूही महला पंजमा जब कच ना सियो तब क्या करता कवन करम कर आया जब कच ना सियो तब क्या करता कवन करम कर आया अपना खेल आप कर देखे ठाकर रचन रचाया मेरे राम राय मुझते कछु न हुई आपे करता है आप कराए सर्ब निरंतर सोई रहाओ गणती गणी न छूटे कतहु गणती गणी न छूटे कतहु काची दे आनी कृपा करो प्रभ करने हारे तेरी बख्स निराली जी जंस सब तेरे कीते घट घट तू ही त्याई तेरी गत मैत तू है जाने कुदरत कीम ना पाई है निर्गुण मुग्ध अजान अज्ञानी कर्म धर्म नहीं जाना दया करो नानक गुण गावे दया करो नानक गुण गावे मिठा लगे तेरा पाना सूही महला पंजमा भाग ठड़े हर संत तुम्हारे जैन घर धन हर नामा प्रवान गणी सही ए आए सफल तना के काम मेरे राम राय हर जन कै हों बल जाई मेरे राम राय हर जन के हों बल जाई केसा का कर चवर टुलामा चरण धूड़ मुख लाई रहाओ जनम मरण दोहूं ते दोहूं मैं नाही जनम मरण दोहूं मैं नाही जन पर उपकारी आए जी दान दे भगती लायन हर स्यों लैन मलाए सच्चा अमर सची पातशाही सच्चे सेती राते सच्चा सुख सची बड़ियाई जिसके से तैन जाते पखा फेरी पानी ढोमा हर जन के पीसन पीस कमामा नानक की प्रभ पास बनाते तेरे जन देखन पामा सूही महला पंजमा पार ब्रह्म परमेश्वर सतगुर आपे करने हारा चरण धूड़ तेरी सेवक मांगा तेरे दर्शन को बलिहारा मेरे राम राय ज्यों राखे त्यों रही है तुद पावे ता नाम जो पावे सुख तेरा दिता लही है रहाओ मुकत भुगत जुगत तेरी सेवा जिस तू आप कराए तहां बकुंठ जा कीर्तन तेरा तू आपे सरदा लाए सिमर सिमर सिमर नाम जीमा तन मन होए निहाला चरण कमल तेरे धोते पीमा मेरे सतगुर दीन दयाला कुर्बान जाई उस बेला सुहावी जित तुमरे द्वारे आया नानक को प्रभ कृपाला ਪੂਰਾ ਸਤਿਗੁਰ ਪਾਇਆ। ਸੋਹੀ ਮਹੱਲਾ ਪੰਜਵਾਂ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਦਿਆਲ ਹੋਵੇ ਜਿਸ ਉਪਰ ਕਰਤੇ, ਸੋ ਤੁਧ ਸਦਾ ਧਿਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ। ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕਹੋ ਬਲ ਜਾਈ। ਅੰਮ੍ਰਿਤ ਬਚਨ ਹਿਰਦੇ ਉਰ ਧਾਰੀ, ਤੋ ਕਿਰਪਾ ਤੇ ਸੰਗ ਪਾਈ। ਅੰਤਰ ਕੀ ਗਤ ਤੁਧ ਪੈ ਸਾਰੀ, ਅੰਤਰ ਕੀ ਗਤ ਤੁਧ ਪੈ ਸਾਰੀ। ਤੁਧ ਜੇਵੜ ਅਵਰ ਨਾ ਕੋਈ, ਜਿਸ ਨੂੰ ਲਾਏ ਲਹੇ ਸੋ ਲਾਗੇ, ਭਗਤ ਤੁਹਾਰਾ ਸੋਈ। ਦੁਇ ਕਰ ਜੋੜ ਮਾਂਗੂ ਇੱਕ ਦਾਨਾ, ਸਹਿਬ ਤੁੱਠੇ ਪਾਵਾਂ ਸਾਸ ਸਾਸ। ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ। ਦੁਇ ਕਰ ਜੋੜ ਮਾਂਗੂ ਇੱਕ ਦਾਨਾ, ਸਾਹਿਬ ਤੁੱਠੇ ਪਾਵਾਂ ਸਾਸ ਸਾਸ। ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ। ਸੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤਨ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਭਉ ਕਛ ਨਾਹੀ, ਜਮ ਨੇ ਆਵੈ ਨੇਰੇ ਰਹਾਉ। ਜੋ ਤੇਰੇ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ ਨਾ ਮੇਟੇ ਕੋਈ। ਸਤਿਗੁਰ ਕਾ ਦਲਾਸਾ ਨਾਮ ਧਿਆਨ, ਸੁਖ ਫਲ ਪਾਇਨ ਆਠ ਪਹਿਰ ਅਰਾਧੇ। ਤੇਰੀ ਸਰਨ ਤੇਰੇ ਪਰਵਾਸੇ, ਪੰਜ ਦੁਸ਼ਟ ਲੈ ਸਾਧੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ। ਨਾਨਕ ਜਿਨ ਕਲ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ, ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖਣ ਹਾਰੇ। ਜਿਤ ਤੂੰ ਲਾਵੇ ਤਿਤ ਹਮ ਲਾਗੈ, ਕਿਆ ਇਹ ਜੰਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸੁਆਮੀ। ਰਹਾਉ ਆਠ ਪੈਰ ਪ੍ਰਭ ਆਪਣਾ ਧਿਆਈਏ, ਗੁਰ ਪ੍ਰਸਾਦ ਭਉ ਤਰੀਐ, ਆਪ ਤਿਆਗ ਹੋਈਏ ਸਭ ਰੇਣਾ, ਜੀਵ ਤਿਆਂ ਇਉਂ ਮਰੀਐ। ਆਠ ਪੈ ਪ੍ਰਭ ਆਪਣਾ ਧਿਆਈਐ, ਗੁਰ ਪ੍ਰਸਾਦੀ ਭਉ ਤਰੀਐ, ਆਪ ਤਿਆਗ ਹੋਈਏ ਸਭ ਰੇਣਾ, ਜੀਵ ਤਿਆਂ ਇਉਂ ਮਰੀਏ। ਸਫਲ ਜਨਮ ਤਿਸਕਾ ਜਗ ਭੀਤਰ, ਸਫਲ ਜਨਮ ਤਿਸਕਾ ਜਗ ਭੀਤਰ, ਸਾਧ ਸੰਗ ਨਾਉ ਜਾਪੈ, ਸਗਲ ਮਨੋਰਥ ਤਿਸ ਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਨ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ। ਨਾਨਕ ਸਾਧ ਰਵਾਲਾ, ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਨ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ। ਨਾਨਕ ਸਾਧ ਰਵਾਲਾ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ, ਇੱਕੋ ਕਰ ਸਤਿਗੁਰ ਪ੍ਰਸਾਦ, ਸਭ ਅਵਗਣ ਮੈਂ ਗੁਣ ਨੇ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬਾਂਕੇ ਨੈਣਾ ਨਾ ਕੁੱਲ ਢੰਗ ਨਾ ਮਿੱਠੇ ਬਹਿਣਾ ਰਹਾਉ ਸਹਿਜ ਸੰਗਾਰ ਕਾਮਣ ਕਾਰੇ ਆਵੈ ਸਹਿਜ ਸੰਗਾਰ ਕਾਮਣ ਕਾਰੇ ਆਵੈ ਤਾਂ ਸੁਹਾਗਣ ਜਾਂ ਕਾਂਤੇ ਭਾਵੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਹੀਂ ਚੁੱਤ ਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਪਲਾਣੀ ਹੋ ਮੈਂ ਜਾਏ ਤਾਂ ਕੰਤ ਸਮਾਈ ਹੋ ਮੈਂ ਜਾਏ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਭ ਨਿਧ ਪਾਈ ਅਨਕ ਜਨਮ ਵਿਚਰਤ ਦੁੱਖ ਪਾਇਆ ਅਨਕ ਜਨਮ ਵਿਛਰਤ ਦੁੱਖ ਪਾਇਆ ਕਰ ਗਾ ਲਿਹੋ ਪ੍ਰੀਤਮ ਪ੍ਰਭ ਰਾਇਆ ਭਣਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੈ ਰਾਵੇ ਸੀ ਭਣਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੈ ਰਾਵੇ ਸੀ ਸੂਹੀ ਮਹੱਲਾ ਪਹਿਲਾ ਘਰ ਨਵਾਂ ਇਕਿਉਂ ਕਰ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋੜੇ ਦਿਨ ਚਾਰ ਜੀਉ ਬਿਨ ਨਾਮੈ ਭਰਮ ਭੁਲੀਐ ਠੱਗ ਮੁੱਠੀ ਕੁੜੀਆਰ ਜੀਉ ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਉ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਉ ਜੀਉ ਰੰਗਣ ਵਾਲਾ ਸੇਵੀਏ ਸੱਚੇ ਸਿਉਂਚਿਤ ਲਾਏ ਜੀਓ ਰਹਾਉ ਚਾਰੇ ਕੁੰਡਾਂ ਜੇ ਭਵੈ ਬਿਨ ਭਾਗਾਂ ਤਨ ਨਾਹੇ ਜੀਓ ਅਵਗੁਣ ਮੁੱਠੀ ਜੇ ਪਰੇ ਬਾਧ ਕਥਾਏ ਨਾ ਪਾਏ ਜੀਓ ਗੁਰ ਆਖੇ ਸੇ ਉਪਰੇ ਸ਼ਬਦ ਰਤੇ ਮਨ ਮਾਹੇ ਜੀਓ ਚਿੱਟੇ ਜਨ ਕੇ ਕੱਪੜੇ ਮੈਲੇ ਚਿੱਤ ਕਠੋਰ ਤਿੰਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਮੂਲ ਨਾ ਬੁੱਝਣ ਆਪਣਾ ਸੇ ਪਸ਼ੂਆਂ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮੰਗ ਕਰੇ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁੱਖ ਜੀਓ ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਓ ਦੁੱਖ ਸੁੱਖ ਦਾਤਾ ਮਨ ਵਸੈ ਦੁੱਖ ਸੁੱਖ ਵਾਹਿਗੁਰੂ ਸੁੱਖ ਦੁੱਖ ਦਾਤਾ ਮਨ ਵਸੇ ਤਿਤ ਤਿਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀਏ ਬਾਕੀ ਵਾਲਾ ਤਲਬੀਏ ਸਿਰ ਮਾਰੇ ਜੰਜਾਰ ਜੀਓ ਲੇਖਾ ਮੰਗੇ ਦੇਵਣਾ ਪੁੱਛ ਕਰ ਵਿਚਾਰ ਜੀਓ ਸੱਚੇ ਕੀ ਲਿਬ ਉਭਰੈ ਬਖਸੇ ਬਖਸਣ ਹਾਰ ਜੀਓ ਅਨਕੋ ਕੀਜੇ ਮਿੱਤੜਾ ਖਾ ਕਰੇ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜੀਓ ਨਜ਼ਰ ਪ੍ਰਭੂ ਤੇ ਛੁਟੀਏ ਨਜ਼ਰੀ ਮੇਲ ਮਿਲਾਏ ਜੀਓ ਗਾਫਲ ਗਿਆਨ ਬਿਹੂਣਿਆ ਗੁਰਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਬਗੁੱਚੀਐ ਬੁਰਾ ਭਲਾ ਦੋਇ ਨਾਲ ਜੀਓ ਬਿਨ ਸਭ ਦੇ ਭੈ ਰਤਿਆ ਸਭ ਜੋਹੀ ਜਮ ਕਾਲ ਜੀਓ ਜਿਨ ਕਰ ਕਾਰਨ ਧਾਰਿਆ ਜਿਨ ਕਰ ਕਾਰਨ ਧਾਰਿਆ ਸਭ ਸੇ ਦੇ ਆਧਾਰ ਜੀਓ ਸੋ ਕੋ ਮਨ ਵਸਾਰੀਐ ਸਦਾ ਸਦਾ ਦਤਾਰ ਜੀਓ ਨਾਨਕ ਨਾਮ ਨਾ ਵਿਸਰੇ ਨੀ ਧਾਰਾ ਆਧਾਰ ਜੀਓ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਾ ਸਮਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬਖਰ ਸਾ ਚਲੈ ਪਤ ਪਾਏ ਦਰਬਾਰ, ਸਤਿਗੁਰ ਸਾਹਿਬ ਪੈ ਰਹਾ। ਮਨ ਤਨ ਸੱਚ ਸਲਾਹੇ, ਮਨ ਤਨ ਸੱਚ ਸਲਾਹੇ, ਸੱਚੇ ਮਨ ਪਾਇਆ, ਲਾਲ ਰਤਾ ਮਨ ਮਾਨਿਆ, ਗੁਰਪੂਰਾ ਪਾਇਆ। ਹੋਂ ਜੀਵਾਂ ਗੁਣਸਾਰ, ਅੰਤਰ ਤੂੰ ਵਸੇ, ਤੂੰ ਵਸੇ ਮਨ ਮਾਹੇ, ਸਹਿਜੇ ਰਸ ਰਸੇ, ਮੂਰਖ ਮਨ ਸੰਜਾਏ, ਆਖੋਂ ਕੇ ਤੜਾ, ਗੁਰਮੁਖ ਹਰ ਗੁਣ ਗਾਏ, ਰੰਗ ਰੰਗੇ ਤੜਾ। ਨਿਤ ਨਿਤ ਰਿਦੇ ਸੰਭਾਲ, ਪ੍ਰੀਤਮ ਆਪਣਾ, ਜੇ ਗੁਣ ਜੇ ਚੱਲੇ ਗੁਣ ਨਾਲ, ਨਾਹੀ ਦੁੱਖ ਸੰਤਾਪਣਾ। ਮਨਮੁਖ ਭਰਮ ਭਲਾਣਾ, ਨਾ ਤਿਸ ਰੰਗ ਹੈ, ਮਰਸੀ ਹੋਏ ਬਡਾਣਾ, ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ, ਲਾਹਾ ਘਰ ਆਣਿਆ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ। ਇੱਕ ਨਾਨਕੀ ਅਰਦਾਸ, ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਵਾਜ, ਹਰ ਗੁਣ ਗਾਵ ਸੀ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ। ਸੂਹੀ ਮਹੱਲਾ ਪਹਿਲਾ, ਜੋ ਆਰਨ ਲੋਹਾ ਪਾਏ, ਜੋ ਆਰਨ ਲੋਹਾ ਪਾਏ, ਭੰਨ ਕਢਾਈਏ, ਤਿਉਂ ਸਾਕਿਤ ਜੋਨੀ ਪਾਏ, ਭਵੇ ਭਵਾਈਏ। ਬਿਨ ਬੂਝੇ ਸਭ ਦੁੱਖ, ਦੁੱਖ ਕਮਾਵਣਾ, ਹੋਮੇ ਆਵੇ ਜਾਏ, ਭਰਮ ਭੁਲਾਵਣਾ। ਰਹਾਉ ਤੂੰ ਗੁਰਮੁਖ ਰੱਖਣਹਾਰ, ਤੂੰ ਗੁਰਮੁਖ ਰੱਖਣਹਾਰ, ਹਰ ਨਾਮ ਧਿਆਈਏ, ਮੇਲੇ ਤੁਝੇ ਰਜਾਏ, ਸਬਦ ਕਮਾਵੀਏ। ਮੇਲੇ ਤੁਝੇ ਰਜਾਏ, ਸਬਦ ਕਮਾਈਏ, ਤੂੰ ਕਰ ਕਰ ਵੇਖੇ ਆਪ, ਦੇਹ ਸੋ ਪਾਈਏ, ਤੂੰ ਦੇਖੇ ਥਾਪ ਥਾਪ, ਦਰ ਬਿਨਾਈਏ। ਦੇਵੀ ਦੇਹੀ ਹੋਵਗ ਖਾਕ, ਪਵਨ ਉਡਾਈਏ, ਉਹ ਕਿੱਥੇ ਕਰ ਔ ਤਾਕ, ਮਹਿਲ ਨਾ ਪਾਈਏ। ਦੋ ਦੀਵੀ ਅੰਧ ਘੋਰ, ਘਬ ਮੁਹਾਈਏ, ਗਰਭ ਮੁਸੇ ਘਰ ਚੋਰ, ਗਰਭ ਮੁਸੇ ਘਰ ਚੋਰ, ਕਿਆ ਰਵਾਈਏ। ਦੋ ਦੀਵੀ ਅੰਧ ਘੋਰ, ਘਬ ਮੁਹਾਈਏ, ਗਰਭ ਮੁਸੇ ਘਰ ਚੋਰ, ਕੈਸੋ ਰੁਆਈਏ। ਗੁਰਮੁਖ ਚੋਰ ਨਾ ਲਾਗ, ਗੁਰਮੁਖ ਚੋਰ ਨਾ ਲਾਗ, ਹਰ ਨਾਮ ਜਗਾਈਏ, ਸ਼ਬਦ ਨਵਾਰੀ ਆਗ, ਦੀ ਜੋਤ ਦੀਪਾਈਏ। ਲਾਲ ਰਤਨ ਹਰ ਨਾਮ, ਗੁਰ ਸੁਰਤ ਬਜਾਈਏ, ਸਦਾ ਰਹੇ ਨਹਿ ਕਾਮ, ਜੇ ਗੁਰਮਤ ਪਾਈਏ। ਰਾਤ ਦੇਹੇ ਹਰ ਨਾਮ, ਮਨ ਵਸਾਈਏ, ਨਾਨਕ ਮੇਲ ਮਨਾਏ, ਜੇ ਤੁਧ ਪਾਈਏ। ਸੂਹੀ ਮਹੱਲਾ ਪਹਿਲਾ, ਮਨੋ ਨਾ ਬਸਾਰ, ਐਨਸ ਧਿਆਈਏ, ਜੇ ਰਾਖੇ ਕਿਰਪਾ ਧਾਰ, ਤਿਵੇਂ ਸੁੱਖ ਪਾਈਏ। ਮੈਂ ਅੰਦਲੇ ਹਰ ਨਾਮ, ਲਕੁੱਟੀ ਟੋਹਣੀ, ਰਹੋ ਸਾਹਿਬ ਕੀ ਟੇਕ, ਨਾ ਮੋਹੇ ਮੋਹਣੀ। ਰਹਾਉ ਜੈ ਦੇਖਾਂ ਤੈ ਨਾਲ, ਗੁਰ ਦੇਖਾਲਿਆ, ਅੰਤਰ ਬਾਹਰ ਭਾਲ, ਸ਼ਬਦ ਨਿਹਾਲਿਆ। ਛੇਵੀ ਸਤਿਗੁਰ ਭਾਏ, ਛੇਵੀ ਸਤਿਗੁਰ ਭਾਏ, ਨਾਮ ਨਿਰੰਜਣਾ, ਤੁਧ ਭਾਵੇ ਤਿਵੇਂ ਰਜਾਏ, ਭਰਮ ਭਉ ਭੰਜਣਾ। ਜਨਮਤ ਹੀ ਦੁੱਖ ਲਾਗੇ, ਮਰਨਾ ਆਏ ਕੇ, ਜਨਮ ਮਰਮ ਪ੍ਰਵਾਨ, ਹਰ ਗੁਣ ਗਾਏ ਕੇ। ਹੋਂ ਨਾਹੀ ਤੂੰ ਹੋਵੇਂ, ਤੁਧ ਹੀ ਸਾਜਿਆ, ਹੋਂ ਨਾਹੀ ਤੂੰ ਹੋਵੇਂ, ਤੁਧ ਹੀ ਸਾਜਿਆ, ਆਪੇ ਥਾਪ ਅਥਾਪ, ਸਬਦ ਨਵਾਜਿਆ। ਦੇਹੀ ਭਸਮ ਰਲਾਏ, ਨਾ ਜਾਪੀ ਕਹਿ ਗਿਆ, ਆਪੇ ਰਿਹਾ ਸਮਾਏ, ਸੋ ਬਿਸਮਾਦ ਪਿਆ। ਤੂੰ ਨਾਹੀ ਪ੍ਰਭ ਦੂਰ, ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਦੂਰ, ਅੰਤਰ ਪੇ ਤੂੰ ਹੈ। ਮੈਂ ਦੀਜੇ ਨਾਮ ਨਿਵਾਸ, ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ, ਸਤਿਗੁਰ ਮਤ ਦੇ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ, ਇੱਕੋ ਕਰ ਸਤਿਗੁਰ ਪ੍ਰਸਾਦ। ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨ ਜਾਪੈ। ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਸ਼ਬਦੇ ਸਾਧਨ ਜਾਪੇ। ਕੋਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੇ। ਗੁਰਮੁਖ ਹੋਵੇ ਤੇ ਏਕੋ ਜਾਣੇ, ਹੋਮੈ ਦੁੱਖ ਨਾ ਸੰਤਾਪੇ। ਬਲਿਹਾਰੀ ਗੁਰ ਆਪਣੇ ਮਿੱਠੋ, ਸਹਿਜੇ ਰਿਹਾ ਸਮਾਈ ਰਹਾਉ।
1: ਗੁਰਮੁਖ ਗਾਵੇ, ਗੁਰਮੁਖ ਪੂਜੇ, ਗੁਰਮੁਖ ਸ਼ਬਦ ਵਿਚਾਰੇ। ਜੀਉ ਗੁਣ ਸਭ ਗੁਰ ਤੇ ਪੂਜੇ, ਗੁਰਮੁਖ ਕਾਰ ਸੁਆਰੇ। ਮਨ ਕਹਿੰਦਾ ਅੰਧ ਕੁਮਾਰੇ, ਕਿ ਖੱਟੇ ਸੰਸਾਰੇ ਮਾਇਆ ਮੋਸ ਦੁੱਖ ਪਾਏ। ਬਿਨ ਗੁਰੇ ਹੱਥ ਪਿਆਰੇ, ਸੋਈ ਸੇਵਕ ਜੇ ਸਤਿਗੁਰੂ ਸੇਵੇ ਚਾਲੇ ਸਤਿਗੁਰੂ ਪਾਏ। ਸੱਚਾ ਸ਼ਬਦ ਸਿਫਤ ਹੈ ਸਾਚੀ, ਸੱਚਾ ਮਨ ਵਸਾਏ, ਸਾਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋ ਜਾਏ। ਆਪੇ ਦਾਤਾ ਕਰਮ ਹੈ ਸਾਚਾ ਸਾਚਾ, ਆਪੇ ਦਾਤਾ ਕਰਮ ਹੈ ਸਾਚਾ ਸਾਚਾ, ਸ਼ਬਦ ਸੁਣਾਏ ਗੁਰਮੁਖ ਘੱਲੇ, ਗੁਰਮੁਖ ਘੱਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਸਦਾ ਅਲਿਪਤ ਸਾਚੇ ਰੰਗ ਰਾਤਾ, ਗੁਰ ਕੇ ਸਹਿ ਸੁਭਾਏ। ਮਾਨੁਖ ਸਦੀ ਕੂੜੋ ਬੋਲੇ, ਦੁੱਖ ਬੀਜੇ ਵੀ ਖਾਏ। ਜਮਕਾਲ ਬਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰੂ ਕਮਲ ਛਡਾਏ। ਸੱਚਾ ਤੀਰਥ ਜਿਸਾ ਸਰਨਾਵਨ, ਗੁਰਮੁਖ ਆਪ ਆਪ ਹਜਾਏ। ਅਠਸਰ ਤੇ ਗੁਰੂ ਸ਼ਬਦ ਦਿਖਾਏ, ਤਿਜਨਾ ਤੇ ਮਲ ਜਾਏ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾਮ ਲੱਗੇ ਨ ਲਾਏ। ਸੱਚੀ ਸਿਫਤ ਸੱਚੀ ਸਾਲਾ, ਪੂਰੇ ਗੁਰ ਤੇ ਪਾਏ। ਤਨ ਮਨ ਸਭ ਕੁਛ ਹਰ ਤਿਸਕੀਰਾ, ਗੁਰ ਦੁਰਮਤ ਕਹਿ ਨਾ ਜਾਏ। ਹੁਕਮ ਹੋਵੇ ਤਾਂ ਨਿਰਮਲ ਹੋਵੇ, ਹੋਮੈ ਵਿੱਚੋਂ ਜਾਏ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾਪਨ ਬੁਝਾਏ। ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਿਹਾ ਸਮਾਏ। ਹਰ ਕਾ ਨਾਮ ਸਤ ਕਰ ਜਾਣੇ, ਗੁਰ ਕੇ ਭਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਏ, ਸੱਚੇ ਨਾਏ ਪਿਆਰੇ। ਏਕੋ ਸੱਚ ਸਮ ਵਰਤੈ ਵਿਰਲਾ ਕੋ ਵਿਚਾਰੇ, ਆਪੇ ਮੇਲੇ ਤਾਂ ਸਭ ਬਖਸ਼ੇ ਸੱਚੀ ਭਗਤ ਸਵਾਰੇ। ਸਭੋ ਸੱਚ ਸੱਚ ਸੱਚ ਵਰਤੈ, ਗੁਰਮੁਖ ਕੋਈ ਜਾਣੇ। ਜੰਮਣ ਮਰਨਾ ਹੁਕਮੋ ਵਰਤੈ, ਹੁਕਮੁਖ ਆ ਪਛਾਣੇ। ਨਾਮ ਧਿਆਏ ਤਾਂ ਸਭ ਗੁਰੂ ਪਾਏ, ਜੋ ਚੈ ਸੋ ਹੁਲ ਪਾਏ। ਨਾਨਕ ਤਿਸ ਦਾ ਸਭ ਕੁਛ ਹੋਵੇ, ਜੈ ਵਿੱਚੋਂ ਆਪ ਗੁਆਏ। ਸੁਹੀ ਮਹੱਲਾ ਤੀਜਾ, ਕਾਇਆ ਕਾਮਣੇ ਅਤ ਸਵਾਲ ਸਵਾਲਿਓ, ਫਿਰ ਵਸੈ ਜਿਸ ਨਾਲੇ। ਫਿਰ ਸਾਚੇ ਤੇ ਸਦਾ ਸੁਹਾਗਣੇ, ਗੁਰ ਕਾ ਸ਼ਬਦ ਸੰਭਾਲੇ। ਹਰ ਕੀ ਭਗਤ ਸਦਾ ਰੰਗ ਰਾਤਾ, ਹਉਮੈ ਵਿੱਚੋਂ ਜਾਲੇ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਤਿ ਸੁਮਾਣੀ ਰਹਾ। ਕਾਇਆ ਅੰਦਰ ਸਭ ਕੁਛ ਵਸੈ, ਅਖੰਡ ਮੰਡਲ ਪਾਤਾਲ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਕਾਇਆ ਅੰਦਰ ਆਪੇ ਵਸੈ, ਅਲਖਣ ਲਖਿਆ ਜਾਈ। ਗੁਮਾਨਮੁਖ ਮੁਕਤ ਬੂਜੇ ਨਾਹੀ, ਬਾਹਰ ਭਾਲਣ ਜਾਏ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਰੱਖ ਦਿੱਤਾ ਲਖਾਈ। ਕਾਇਆ ਅੰਦਰ ਰਤਨ ਪਦਾਰਥ, ਭਗਤ ਪਰੇ ਭੰਡਾਰਾ। ਇਸ ਕਾਇਆ ਅੰਦਰ ਨੌ ਖੰਡ ਪ੍ਰਥਮੇ, ਹਾਟ ਪਟਨ ਬਾਜਾਰਾ। ਇਸ ਕਾਇਆ ਅੰਦਰ ਨਾਮ ਨੌਣ ਦਪਾਈਏ, ਗੁਰ ਕੇ ਸ਼ਬਦ ਵਿਚਾਰ। ਕਾਇਆ ਅੰਦਰ ਤੋਲ ਤੁਲਾਵੇ, ਆਪੇ ਤੋਲਣ ਹਾਰਾਏ। ਮਨ ਰਤਨ ਪੁਜਾ ਹਰ ਮਾਨਕ, ਤਿਸ ਕਾ ਮੋਲ ਅਫਾਰ। ਮੋਲ ਕਿਤਹੀ ਨਾਮ ਪਾਈਏ ਨਾਹੀ, ਨਾਮ ਪਾਈਏ ਗੁਰ ਵਿਚਾਰ। ਗੁਰਮੁਖ ਸੋ ਕਾਇਆ ਖੋਜੈ, ਹੋਰ ਸਭ ਪਰਮ ਪੁਲਾਈ। ਜਿਸਨੂੰ ਦੈ ਸੋ ਜਨ ਪਾਵੇ, ਹੋਰ ਕਿਆ ਕੋਕਰ ਚੁਤਰਾਏ। ਕਾਇਆ ਅੰਦਰ ਭਾਉ ਭਾਉ ਵਸੈ, ਗੁਰ ਪ੍ਰਸਾਦੀ ਪਾਈ। ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸ਼ ਪਤੇ, ਜਿਤ ਉਪਜ ਸੰਸਾਰ। ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਾਸਾਰ। ਪੂਰੇ ਸਤਿਗੁਰੂ ਆਪ ਦਿਖਾਇਆ, ਸੱਚ ਨਾਮ ਨਿਸਤਾਰ। ਸਾ ਕਾਇਆ ਜੋ ਸਤਿਗੁਰੂ ਸੇਵੇ, ਸੱਚੇ ਆਪ ਸਵਾਰੀ। ਵਿਨਾਵੇ ਦਰ ਢੋਈ ਨਾਈ, ਤਾਂ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਵੜਾ ਰਾਗੇ ਸੂਹੀ ਮਹੱਲਾ ਤੀਜਾ, ਘਰ ਦਸਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ।
3: ਦੁਨੀਆ ਨਾ ਸਲਾਹੇ ਜੋ ਮਰ ਵੰਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੇ। ਵਾਹੋ ਮੇਰੇ ਸਾਹਿਬਾ, ਵਾਹੋ ਗੁਰਮੁਖ ਸਦਾ ਸਲਾਹੇ, ਸੱਚਾ ਵੇ ਪ੍ਰਵਾਹ ਰਹਾ। ਦੁਨੀਆ ਕੇਰੀ ਦੋਸਤੀ, ਮਾਣਕ ਦਜ ਮਰਨ, ਜੰਪੁਰ ਬੱਦੇ ਮਾਰੀਏ, ਵੇਲਾਨਾ ਲਹਾਨੇ, ਗੁਰਮੁਖ ਜਨਮ ਸਕਾਰਤਾ, ਸੱਚੇ ਸ਼ਬ ਲਗਨ, ਆਤਮ ਰਾਮ ਪ੍ਰਗਾਸਿਆ, ਸਹਿਜੇ ਸੁਖ ਰਹਨ, ਗੁਰ ਕਾ ਸ਼ਬਦ ਸਾਰਿਆ, ਦੂਜੇ ਭਾਇ ਰਚਨ, ਤ੍ਰਿਸ਼ਨਾ ਤਿਸਨਾ ਭੁੱਖਣਾ, ਉਤਰੈਣ ਦਿਨ ਜਲਤ ਫਿਰਨ, ਵਿਸ ਦੁਸ਼ਟਾਂ ਨਾਲ ਦੋਸਤੀ ਨਾਲ, ਸੰਤਾਂ ਵੈਰ ਕਰਨ, ਆਪ ਡੁਬੇ ਕੁਟੁੰਬ ਸਿਉਂ, ਸਗਲੇ ਕੁੱਲ ਡੁੱਬਨ, ਨਿੰਦਾ ਭਲੀ ਕਿਸੇ ਦੀ, ਕਿਸੇ ਕੀ ਨਾਏ, ਮਾਨਕ ਮੁਕਤ ਕਰਨ, ਮੋਹ ਕਲ ਤੇ ਨਿੰਦਕਾ ਨਰਕੇ ਘੋਲ ਪਵਨ। ਈ ਮਨ ਜੈਸਾ ਸੇਵੈ ਤੈਸਾ ਹੋਵੈ, ਤੇ ਕਰਮ ਕਮਾਇਆ ਬੀਜਾ ਪੇ ਖਾਵਨਾ, ਕਹਿ ਨਾ ਕਛੁ ਨਾ ਜਾਏ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਤਾਏ, ਅੰਮ੍ਰਿਤ ਭਰੇ ਭਰਪੂਰ ਹੈ, ਉਨਾ ਤਿਲਨਾ ਤੁਮਾਏ, ਗੁਣਕਾਰੀ ਗੁਣ ਸੰਗ੍ਰਹਿ ਉਗਰਾ ਉਰਾ ਉਪਦੇਸ਼ਣ, ਸੇਵੜ ਭਾਗੀ ਜੇ ਉਹਨਾਂ ਮਿਲ ਰਹੇ, ਅਣਦੀ ਨਾਮ ਲਏ ਨਏ, ਦੇ ਸਰੀਕ ਸੰਭਾਏ, ਜਿਨ ਉਹ ਪਾਈ ਮੇਦਨੀ, ਇੱਕੋ ਹੈ ਦਾਤਾਰ ਸੱਚਾ ਧਣੀ, ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ, ਆਪੇ ਬਖਸ਼ੇ ਮੇਲ ਲਏ, ਸੋ ਪ੍ਰਭ ਸਦਾ ਸਮਾਹਲ, ਮਨ ਮੈਲਾ ਸੱਚ ਨਿਰਮਲਾ, ਹਉਮੈ ਕਰ ਮਿਲਿਆ ਜਾਏ, ਅੱਖਿਓ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਮਿਲ ਰਹੇ, ਹਉਮੈ ਸ਼ਬਦ ਜਲਾਏ, ਸੋ ਸਾਹ ਸੱਚਾ ਵਿਸਰੈ, ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ, ਗੁਰਮਤੀ ਵਿਚਾਰ, ਸਤਿਗੁਰੂ ਮਿਲੇ ਤਾਂ ਮਿਲ ਰਹਾ, ਸੱਚ ਰਖਾ ਉਰਧਾਰ, ਮਿਲਿਆ ਹੋਏ ਨਾ ਵਿਛੜੇ, ਗੁਰ ਕੇ ਹੇਤ ਪਿਆਰ, ਫਿਰ ਸਲਾਹੀ ਆਪਣਾ, ਗੁਰ ਕੇ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ, ਸੋ ਬਾਵੰਤੀ ਨਾਰ, ਮਾਨਮੁਖ ਮਨ ਨਾ ਭੇਜੇ, ਆਤਮੈ ਲੈ ਚਿਤ ਕਠੋਰ, ਸੱਪੇ ਦੁੱਧ ਪਿਆਈ ਅੰਦਰ ਵਿਸਨ ਕੌਰ, ਆਪ ਕਰੇ ਕਿਸੇ ਆਖੀਏ, ਆਪੇ ਬਖਸ਼ਣ ਹਾਰ, ਗੁਰ ਸ਼ਬਦੀ ਮਾਲ ਉਤਰੇ ਤਾਂ ਸੱਚ ਬਣਿਆ ਸ਼ਿੰਗਾਰ, ਸੱਚਾ ਸ਼ਾਹ ਸੁੱਚੇ ਬਣ ਜਾ ਰੇ, ਉੱਥੇ ਕੂੜੇ ਨਾ ਟੀਕਨ, ਉਹਨਾਂ ਸੱਚ ਨਾ ਭਾਵੇ, ਦੁਖੀ ਮਾਏ ਪਛਾਣ, ਹਉਮੈ ਮੈਲਾ ਜਗ ਫਿਰੇ, ਮਰਦਨ ਮੇ ਵਾਰੋ ਵਾਰ, ਪਏ ਕਿਰਤ ਕਮਾਵਨਾ, ਕੋਈ ਨਾ ਮਿਟਣ ਹਾਰ, ਸੰਤਾ ਸੰਗਤ ਮਿਲ ਰਹੇ ਤਾਂ ਸੱਚ ਲਗੇ ਪਿਆਰ, ਸੱਚ ਸਲਾਹੀ ਸੱਚ ਮਨ ਦਰ ਸੱਚੇ ਸਚਿਆਰੇ, ਗੁਰੂ ਪੂਰੇ ਪੂਰੀ ਮਤ ਹੈ, ਅਣਸ ਨਾਮ ਧਿਆਏ, ਹਉਮੈ ਮੇਰਾ ਵੱਡ ਰੋਗ ਹੈ, ਵਿੱਚੋ ਠਾਕ ਰਹਾਏ, ਗੁਰ ਸਲਾਹੀ ਆਪਣਾ ਨਹਾਉਣ ਦਿਨਾ, ਨਿਮ ਨਿਮ ਲਾਗਾਂ ਪਾਏ, ਤਨ ਮਨ ਸੌਂਪੀ ਅੱਗੇ ਧਰੀ, ਵਿੱਚੋ ਆਪ ਗੁਆਏ, ਕਿੰਚੋ ਤਣ ਵੀ ਗੁਚੇ ਕਸੋ ਲਿਵਲਾਏ, ਹੋਂ ਮੇਰਾ ਛੱਡ ਤੋ, ਹੋਮੇ ਮੇਰਾ ਛੱਡ ਤੋ, ਤਾਂ ਸਤਰੇ ਸਮਾਏ, ਸਤਿਗੁਰੂ ਨੋ ਮਿਲੇ ਸੇ ਨਵੇ ਸੇ ਭਾਏ ਰਾਂ, ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨ ਵਿਛੜੇ, ਦਰ ਸੱਚੇ ਦਿਸਨ, ਸੇ ਭਾਈ ਸੇ ਸੱਜਣ, ਜੋ ਸੱਚਾ ਸੇਵਨ, ਆਵਗਣੇ ਵਿਕਣ ਪਲਰਣ, ਗੁਣ ਕੀ ਸਾਂਝ ਕਰਨ, ਗੁਣ ਕੀ ਸਾਂ ਸੁਖ ਉਪਜੈ, ਸੱਚੀ ਭਗਤ ਕਰੇ ਨੇ, ਸੱਚ ਬਣਜੈ ਗੁਰ ਸ਼ਬਦ ਚੋ, ਲਾਹਾ ਨਾਮ ਲੈ ਨੇ, ਸੁਨਾ ਰੂਪਾ ਪਾਪ ਕਰ ਕਰ ਸੰਚੀਐ, ਚਲੇ ਨ ਚਲਦਿਆ ਨਾਲ, ਵਿਨਾਵੇ ਨਾਲ ਨ ਚਲ ਸੇ, ਸਭ ਮੁੱਠੀ ਜਮਕਾਲ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰਖੋ ਸਮਾਲ, ਇਹ ਅੱਖਰ ਇਹ ਖਰਚ ਖੁਟੈ, ਗੁਰਮੁਖ ਨਿਬਹਿ ਨਾਲ, ਈ ਮਨ ਮੂਲੋ ਭੁੱਲਿਆ, ਜਸ ਪਤ ਗੁਆਏ, ਜਗਤ ਮੋਰ ਦੂਜੇ ਵਿਆਪਿਆ, ਗੁਰਮਤੀ ਸੱਚ ਧਿਆਏ, ਹਰ ਕੀ ਕੀਮਤ ਨਾ ਪਵੇ, ਹਰ ਜਸ ਲਿਖ ਨਾ ਜਾਏ, ਗੁਰ ਕੇ ਸ਼ਬਦ ਮਨ ਤਨ ਰਪੈ, ਹਰ ਜਿਉਂ ਰਹਿ ਸਮਾਏ, ਸੋ ਸੋ ਮੇਰਾ ਰੰਗਲਾ, ਰੰਗੇ ਸਹਿ ਸੁਭਾਏ, ਕਾਮਣ ਰੰਗ ਤਾਂ ਚੜੇ, ਜਾਂ ਫਿਰ ਕੇ ਅੰਕ ਸਮਾਏ, ਚਿਰੀ ਵਿੱਚ ਉਨਾ ਭੀ ਮਿਲੈ, ਜੋ ਸਤਿਗੁਰ ਸੇਵਨ, ਅੰਤਰ ਨਾਉਣ ਦੇ ਨਾਮ ਹੈ, ਖਾਨ ਖਰਚ ਨਨ ਫੁੱਟੇ, ਹਰ ਗੁਣ ਸਹਿਜ ਰਵਨ, ਨਾ ਹੋਏ ਜਨਮੈ ਨਾ ਮਰੈ, ਨਾ ਦੁੱਖ ਸਹਨ, ਗੁਰ ਆਖੈ ਸੁਭਰੈ, ਹਰਿ ਸਿਉ ਕੇਲ ਕਰਨ, ਸੱਜਣ ਮਿਲੇ ਨਾ ਵਿਛੜੈ, ਜੇ ਅਣਦਿਨ ਵਿਰੇ ਰਹਨ, ਇਸ ਜਗ ਮੈਂ ਵਿਰਲੇ ਜਾਣੀਏ, ਨਾਨਕ ਸੱਚ ਲਹਨ ਮਸੂਹੀ ਮਹੱਲਾ ਤੀਜੈ, ਹਰ ਜੀ ਸੁਖ ਮਗਮ ਹੈ, ਕਿਤੇ ਵਿਦ ਮਿਲਿਆ ਜਾਏ, ਗੁਰ ਕੇ ਸ਼ਬਦ ਭਰਮ ਕੱਟੀਐ, ਚਿੰਦ ਵਸੇ ਮਿਲਿਆਏ, ਗੁਰਮੁਖ ਹਰ ਹਰਿ ਨਾਮ ਜਪਨ, ਹਉ ਤਿਨਕੇ ਬਲਹਾਰਣ, ਮਨ ਹਰ ਗੁਣ ਸਦਾ ਰਵਨ ਰਹਾਉ, ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ, ਸੇਵੇ ਗੁਰਮੁਖ ਜਿਆ ਸੇ ਹੰਸਰੇ ਨਾਮ ਲਹਨ, ਨਾਮ ਧਿਆਨ ਰੰਗ ਸਿਉ, ਗੁਰਮੁਖ ਨਾਮ ਲਗਨ, ਧੁਰ ਪੂਰੋ ਹੋਵੇ ਲਿਖਿਆ, ਗੁਰਭਾਣਾ ਮਨ ਲੈਨ, ਵਡਭਾਗੀ ਘਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੁਰੇ ਵੇਖਾ ਲਿਆ ਪ੍ਰਵਿਆ ਤੁਮ ਰਾਮ ਪਛਾਣ ਸਭਨਾ ਕਾ ਬਰਾ ਵੇਖ ਹੈ ਦੂਜਾ ਵਰਣਾ ਕੋਇ ਗੁਰਪ੍ਰਸਾਦੀ ਮਨ ਵਸੈ ਤਿਤ ਖੜ ਪ੍ਰਗਟ ਹੋਇ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਪਛਾ ਬ੍ਰਹਮ ਵਸੈ ਸਭ ਥਾਏ ਮੰਦਾ ਕਿਸਨੋ ਆਕੇ ਸ਼ਬਦ ਖੋਲੇ ਬੁਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਏ ਗੁਰਮੁਖੀ ਕੋ ਬੂਜੇ ਅਕਸਮਾਏ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭਲੇ ਪਾਏ ਥਾਏ ਜਾਂ ਨਾਨਕਾਰ ਰਾਧਿਆ ਗੁਰਚਰਣੇ ਚਿਤਲਾਏ ਰਾਖਸੂ ਹੀ ਅਸ਼ਟਪਦੀ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤਿਸ ਪਿਆ ਤਿਸ ਪਿਆ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਏ ਕਿਰਪਾ ਕਰੇ ਤਾਂ ਸਤਿਗੁਰੂ ਮਿਲੇ ਹਰ ਹਰ ਨਾਮ ਧਿਆ ਹੀ ਰਹਾਉ ਜੇ ਸੁਖ ਦੇ ਤਾਂ ਤੁਝੇ ਰਾਧੀ ਦੁੱਖ ਵੀ ਤੁਝੇ ਤੇ ਆਏ ਜੇ ਭੁੱਖ ਦੇ ਤਾਏ ਤੀ ਰਾਜਾ ਦੁੱਖ ਵੇ ਸੁਖ ਮਨਾਏ ਤਨ ਮਨ ਕਾਟ ਕਾਟ ਸਵੇ ਅਰਫੀ ਵਿੱਚ ਅਗਨੀ ਆਪ ਜਲਾਏ ਪੱਖਾ ਫੇਰੀ ਪਾਣੀ ਢੂਆ ਜੋ ਦੇਵੈ ਸੁਖਾਹੀ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮਿਲ ਵਡਿਆਏ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੈ ਤਾਂ ਤੁਝੇ ਰਾਧੇ ਜੇ ਮਾਰ ਕੱਢਾ ਬੀਤੇ ਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਜੇ ਗੁਰੂ ਜੋ ਤੁਧ ਵੱਲ ਰਹੇ ਤਾਂ ਕੋਈ ਕਹੇ ਆਖੋ ਤੁਧ ਵਿਸਰੇ ਮਰ ਜਾਏ ਵਾਰ ਵਾਰ ਜਾਉ ਗੁਰੂ ਉਪਰ ਪੈ ਪੈਰੀ ਸੰਤ ਮਿਲਾਈ ਨਾਨਕ ਚਾਰਾ ਭੈ ਦਵਾਨਾ ਹਰ ਤੋਂ ਦਰਸ਼ਨ ਕੇ ਤਾਏ ਝੱਖੜ ਜਾਂਗੀ ਮੀਂਹ ਵਰਸੈ ਵੀ ਗੁਰ ਦੇਖਣ ਜਾਏ ਸਮੁੰਦ ਸਾਗਰ ਹੋਏ ਬੋਖਰ ਗੁਰਸਿੱਖ ਲੰਘ ਗੁਰ ਪੈ ਜਾਏ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਏ ਜੋ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਵਿਕਸਾਏ ਸਿਵ ਕਾਵੇ ਸਿਵ ਕਰੇ ਵਰਤਾ ਕਰ ਕਰ ਬਿਨ ਬੁਲਾਈ ਨਾਨੀ ਕੀ ਬੇਨੰਤੀ ਹਰ ਪੈ ਗੁਰ ਮਿਲ ਸੋ ਗੁਰ ਮਿਲ ਗੁਰ ਸੁਖ ਪਾਏ ਆਪੇ ਗੁਰੂ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜੇ ਤੇ ਆਏ ਜੋ ਤੁਧ ਸੇ ਜੋ ਤੁਧ ਸੇ ਵੈਸੋ ਤੂੰ ਹੈ ਹੋਵੈ ਤੂੰ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦੇਵਾਏ ਜਿਸ ਤੂੰ ਦੇ ਸੋਏ ਜੰਦੈ ਪਾਏ ਹੋਰ ਨਿਫਲ ਸਭ ਸਰਾਏ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਾਗਾਈ ਕਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਰਕਰਾਏ ਜੇ ਗੁਰੂ ਝਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਗੁਰੂ ਵਡਿਆਈ ਗੁਰਮੁਖ ਫੁੱਲੈ ਸੋ ਥਾਏ ਪਾਏ ਮਨੁੱਖੀ ਥਾਏ ਨ ਪਾਏ ਪਾਲਕ ਕੱਕਰ ਬਰਫ਼ ਵਰਸੈ ਗੁਰਸਿੱਖੇ ਗੁਰ ਦੇਖਣ ਜਾਈ ਸਭ ਦਿਨ ਸੇ ਰਹਿਣ ਦੇਖੋ ਗੁਰੇ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਏ ਅਨੇਕ ਭਾਵ ਕਰੀ ਕਰ ਗੁਰ ਕਾਰਣੇ ਗੁਰ ਭਾਵੇ ਸੋ ਥਾਏ ਪਾਈ ਰਹਿਣ ਦਿਸ ਗੁਰੂ ਚਰਨ ਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਜੀਉ ਪਣ ਗੁਰੂ ਹੈ ਗੁਰਮਿਲ ਤ੍ਰਿਪਤੀ ਅਗਾਈ ਨਾਨਕ ਪ੍ਰਭੂ ਰਹਿ ਹੈ ਜਾਤ ਕਾ ਤਤ ਗੁਰ

ਕੋਈ ਐਸਾ ਗੁਰਮੁਖ ਜੇ ਮਿਲੇ ਤਾਂ ਕਿ ਧੂਆ ਪਾਓ, ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਏ। ਸਤਿਗੁਰੂ ਮਿਲੇ ਹਰ ਪਾਇਆ, ਮਿਲਿਆ ਸਹਿ ਸੁਭਾਇਆ, ਸਤਿਗੁਰੂ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਹ। ਹਾਂ ਤਿਸ ਬਿਨ ਘੜੀ ਨ ਜੀਵਉ, ਬਿਨ ਦੇਖੇ ਮਰ ਜਾਉ, ਜੋ ਮਛਲੀ ਬਿਨ ਪਾਣੀ ਏ ਰਹਿਣਾ ਕਿਤੇ ਉਪਾਏ, ਤਿਉਹ ਹਾਰ ਬਿਨ ਸੰਤ ਨ ਜੀਵੇ, ਬਿਨ ਹਰ ਨਾਮੇ ਮਰ ਜਾਏ, ਮੈਂ ਸਤਿਗੁਰੂ ਸੇਤੀ ਬਿਰਹੜੇ ਬਿਰਹੜੇ, ਕਿਉ ਗੁਰ ਮਿਲੇ ਗੁਰ ਬਿਨ ਜੀਵਾਂ ਮਾਓ, ਮੈਂ ਗੁਰਬਾਣੀ ਆਧਾਰੈ ਗੁਰਬਾਣੀ ਲਾਗ ਰਹਾ, ਹਰ ਹਰ ਨਾਮ ਰਤਨ ਹੈ ਗੁਰ ਤੁਟਾ ਦੇਵੇ ਮਾਏ, ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਏ, ਗੁਰ ਗਿਆਨ ਪਦਾਰਥ ਪਵਾਇਆ ਹਰ ਨਾਮੋ ਦੇ ਦ੍ਰਿੜਾਏ, ਜਿਸ ਪ੍ਰਭ ਸੋ ਲੈ ਗੁਰਚਰਨੀ ਲਾਗੇ ਆਏ, ਆਕਾਤ ਗਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ, ਤਿਸ ਦੇਵ ਆਪਣੇ ਆਪਣਾ ਨਿਰਮਿ ਲਾਗਾ ਪਾਏ, ਸੱਜਣ ਮੇਰਾ ਇੱਕ ਤੂੰ ਕਰਤਾ ਪੁਰਖ ਸੁਜਾਨੇ, ਸਤਿਗੁਰੂ ਮੀਤ ਮਿਲਾਇਆ ਮੈਂ ਸਦਾ ਸਦਾ ਤਿਰਤਾਨੇ, ਸਤਿਗੁਰੂ ਮੇਰਾ ਸਦਾ ਸਦਾ ਨਾ ਵੀ ਨਾ ਜਾਏ। ਉਹ ਅਵਨਾਸੀ ਪੁਰਖ ਹੈ ਜੋ ਸਭ ਮੇਰਿਆ, ਅਵਨਾਸੀ ਪੁਰਖ ਹੈ ਸਭ ਮੇਰਿਆ, ਸਮਾਏ ਰਾਮ ਨਾਮ ਤਨ ਸੰਚਿਆ, ਸਬਦ ਪੂੰਜੀ ਰਾਸ, ਜਾ ਨਾਨਕ ਦਰਗੇ ਮੰਨਿਆ, ਗੁਰਪੁਰੇ ਸਾਹਿਬਾਸ, ਰਾਖਸੂਈ ਅਸ਼ਟਪਦੀਆਂ ਮਹੱਲਾ ਚੋ ਪੰਜਵਾਂ ਘਰ ਪਹਿਲਾ, ਇੱਕੋ ਓਂਕਾਰ ਸਤਿਗੁਰੂ ਪ੍ਰਸਾਦ, ਉਰਜਰੋ ਵਿਖਿਆ ਕੇ ਸੰਗਾ, ਮਨ ਵਿਆਪਤ ਨੂੰ ਤਰੰਗਾ, ਮੇਰ ਮਣ ਗਮ ਗੋਚਰੇ ਕਦ ਪਾਈ, ਪੂਰਨ ਪਰਮੇਸ਼ਰ ਰਹਾ, ਮੋਹ ਮਗਨਮੈ ਰਹਿ ਵਿਆਪੇ, ਅਤਿ ਸੁਨਾ ਕਬੂ ਨਹੀਂ ਵਿਆ ਦਰਾਪੇ, ਬਸੈ ਕ੍ਰੋਧ ਸ੍ਰੀ ਚੰਡਾਰ, ਅਗਨ ਪੂਜੇ ਮਾਂਗੁਬਾਰ, ਭਰਮਦ ਵਿਆਪਤ ਕਰੇ ਜਰੇ ਕੁਵਾਰ, ਜਾਨ ਪਾਈਏ ਪ੍ਰਭ ਦਰਬਾਰ, ਆਸਾ ਦੇਸਾ ਬੰਧਨ ਤਪਰਨ, ਮਹਿਲ ਪਵਨ ਫਿਰ ਵਿਰਤ ਵਿਗਨ, ਮਹਿਲ ਪਾਵੈ ਫਿਰਤ ਵਿਗਨ, ਸਗਲ ਵਿਆਦ ਕੇ ਵਸ ਕਰ ਦੀਨਾ, ਫਿਰਤ ਵਿਆਜ ਜਲ ਬਿਨਮੀਨਾ, ਕਛੂ ਸਿਆਨ ਭੁਗਤ ਨਾ ਮੋਰੀ, ਕਾਲ ਠਾਕੁਰ ਪ੍ਰਭ ਤੋਰੀ, ਕੋਰੋ ਬੇਨਤੀ ਸੰਤਨ ਪਾਸੈ, ਮੇਲਿਓ ਨਾਨਕ ਅਰਦਾਸੈ, ਭਏ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ, ਰਾਗ ਸੂਹੀ ਮਹੱਲਾ ਪੰਜਵਾਂ ਘਰ ਛੇਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੁਖ ਸਾਗਰੇ, ਕਿਰਪਾ ਉਦਰ ਹਰੇ, ਕਿਰਪਾ ਕਰ ਕਿਰਪਾ ਉਦਰ ਹਰ ਨਾਗਰੇ, ਚਰਨ ਕੁਣਵਾਂ ਸਰਨ ਆਏ ਨਰਾਇਣ, ਦੀਨਾ ਨਾਗ ਭਗਤ ਪਰਾਇਣ ਰਹਾ, ਅਨਾਥ ਅਨਾਥ ਭਗਤ ਪੈ ਮੇਟਣ, ਸਾਧ ਸੰਗ ਜਮਦੂਤ ਨਾ ਭੇਟਣ, ਜੀਵਨ ਰੂਪ ਅਨੂਪ ਦਿਆਲ, ਰਮਣ ਗੁਣਾ ਕੁਟੀਏ ਜਮਜਾਲ, ਅੰਮ੍ਰਿਤ ਨਾਮ ਰਸ ਨਿਤ ਨਾ ਜਾਪੇ, ਰੋਗ ਰੂਪ ਮਾਇਆ ਨਾ ਵਿਆਪੈ, ਜਪ ਗੋਬਿੰਦ ਸੰਗੀਤ ਸਭ ਤਾਰੇ, ਪੋਹਤ ਨਾਏ ਪੰਜ ਪਟਵਾਰੇ, ਮਨ ਬਚ ਕਰਮ ਪ੍ਰਵੇਗ ਤੇ ਆਏ, ਸਰਫਲਾ ਸੋਈ ਜਨ ਪਾਏ, ਧਾਰਨ ਗੁਰੂ ਆਪਣਾ ਪ੍ਰਭ ਕੀਨਾ, ਕੇਵਲ ਨਾ ਭਗਤ ਰਸ ਦੀਨਾ, ਆਤਮਾ ਦੰਤ ਪ੍ਰਭ ਸੋਈ, ਨਾਨਕ ਤੁਸਮਨੇ ਔਰ ਨਾ ਕੋਈ, ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟ ਦੀਆਂ ਘਰਨਾਵਾਂ, ਇੱਕੋ ਓਂਕਾਰ ਸਤਿਗੁਰੂ ਪ੍ਰਸਾਦ, ਜਿਨ ਡਿਠਿਆ ਮਨ ਰਹਿਸੀ, ਕਿਉਂ ਪਾਏ ਤਿਨ ਸੰਗ ਜੀਓ, ਸੰਸਜਨ ਕਰ ਮਿੱਤਰ ਸੇ ਲਾਇਨ, ਪ੍ਰਭ ਸੋ ਰੰਗ ਜੀਓ, ਤਿਨ ਸੋ ਪ੍ਰੀਤਨ ਤੁਟੇ, ਕੌਣ ਨਾ ਹੋਏ ਭੰਗ ਜੀ, ਪਾਰ ਬ੍ਰਹਮ ਪ੍ਰਭ ਕਰਦੇ ਆ, ਗੁਣ ਗਾਵਾ ਤ੍ਰਿਣਿਤ ਜੀਓ, ਆਏ ਪਲ ਮਿਲੋ ਸੰਸਜਨ, ਨਾਮ ਚੁਭੋ ਮਨ ਮੰਤ ਮਿਤ ਜੀਓ, ਰਹਾਉ ਦੇਖ ਸੁਣੇ ਨਾ ਜਾਣੇ, ਮਾਇਆ ਮੋਇਆ ਅੰਧ ਜੀਓ, ਸਾਚੀ ਦੇਹ ਹਾ ਕਾਚੀ ਦੇਹਾ ਵਿਨਸਨੀ, ਕੂੜ ਕੁਮਾਵੇ ਧੰਦ ਜੀਓ, ਨਾਮ ਤੇ ਆਵੈ ਸੇ ਜਿਨ ਚਲ ਚਲੇ, ਗੁਰਪੂਰੇ ਸੰਬੰਧ ਜੀਓ, ਹੁਕਮੇ ਜਗਮੈ ਜੁਗਮੈ ਆਇਆ, ਹੁਕਮ ਜਾ ਚਲਨ ਹੁਕਮ ਸੰਜੋਗ ਜੀਓ, ਹੁਕਮੇ ਪਰਪੰਚ ਪਸਰਿਆ, ਹੁਕਮੇ ਕਰੇ ਰਸ ਭੋਗ ਜੀਓ, ਹੁਕਮ ਕਰੇ ਰਸ ਭੋਗ ਜੀਓ, ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ, ਆਪਣ ਲਈ ਪ੍ਰਭ ਭਾਣਿਆ, ਦਰਗੇ ਪੈਂਦਾ ਜਾਇ ਜੀਓ, ਇੱਥੇ ਸੁਖ ਸੁਖਮੁਖ ਉਜਲਾ, ਇੱਕੋ ਨਾਮ ਤੇ ਹੈ ਜੀਓ, ਆਦਰ ਜੀਤਾ ਪਾਰ ਗੁਰਸੇਵਿਆ ਸਤ ਭਾਏ ਜੀਓ, ਥਾਂ ਤਨ ਦੌਲਾ ਵਰਿਆ ਸਰਬ ਜਿਆਂ ਪ੍ਰਤਪਾਲ ਜੀਓ, ਸੱਚ ਖਜ਼ਾਨਾ ਸੰਚਿਆ ਇੱਕ ਨਾਮ ਧਨਮਾਲ ਜੀਓ, ਮਨ ਤੇ ਕਬੂਣ ਵਿਸਰੈ ਆਪੇ ਹੋਏ ਦਿਆਲ ਜੀਓ, ਆਉਣ ਜਾਣ ਰਹਿ ਗਏ ਮਨ ਉਠਾ ਨਿੰਕਾਰ ਜੀਓ, ਤਕ ਅੰਤ ਨ ਪਾਈ ਹੈ ਉੱਚਾ ਕੁਮ ਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਨਮੇ ਲਖਵਾਰ ਜੀਓ, ਸਾਚ ਨੇ ਤਿਨ ਪ੍ਰੀਤਮ ਜਿਨ ਮਨ ਉਠਾਇਆ ਆਪ ਜੀਓ, ਗੁਣ ਸਾਂਝੀ ਤਿਨ ਸੰਗ ਵਸੈ ਆਠ ਪਹਿਰ ਪ੍ਰਭਾ ਜਾਪ ਜੀਓ, ਆਠ ਪਹਿਰ ਜਾਪ ਜੀਓ, ਰੰਗ ਰਤੇ ਪਰਮੇਸ਼ਰ ਬਿਨਸੈ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨ ਹਾਰ, ਤੂੰ ਹੈ ਏਕ ਅਨੇਕ ਜੀਓ, ਤੂੰ ਸਮਰੱਥ ਤੂੰ ਸਰਵ ਮੈਂ ਤੂੰ ਤੂੰ ਹੈ ਬੁੱਧ ਵਿਵੇਕ ਜੀਓ, ਨਾਨਕ ਨਾਮ ਸਦਾ ਜਪੇ ਮਨ ਜਪੀ ਜਾ, ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਓ, ਰਾਖਸੂਹੀ ਮਹੱਲਾ ਪੰਜ।

ਰਾਸ਼ਟਰਪਤੀ ਨੇ ਘਰ ਦੱਸਵਾਂ ਕਾਫੀ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹੰਜੀ ਕਾਂਡੀ ਆ ਜਿਨ੍ਹਾਂ ਨੇ ਦੂਜਾ ਨੇ ਲੱਗ ਝੂਰ ਮਰੋਸੇ ਵਾਢੀ ਆ ਹੋਂ ਨਾ ਛੱਡੋ ਕੰਧ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹੰਜਾ ਆਸਰਾ ਰਹਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬੋ ਮਾਣੀ ਆ ਜਾ ਤੂੰ ਅੰਦਰ ਤਾਂ ਸੁੱਖ ਹੈ ਤੂੰ ਨਿਮਾਣੀ ਮਾਣੀ ਆ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇ ਖਾ ਲਿਆ ਭਾਈ ਮੂੰਹ ਦਾਤੜੀ ਨੇ ਹਿਰਦੇ ਰੱਖਾਂ ਸੰਭਾਲ ਭਾਵ ਜੁਲਾਏ ਪੰਧ ਤਿਉ ਨੈਣੀ ਦਰਸ ਨਿਹਾਲ ਦਿਖਾ ਸਰਵਣੀ ਸੁਣੀ ਕਹਾਣੀ ਆ ਜੇ ਗੁਰੂ ਥੀ ਵੇ ਕਿਰਪਾ ਲੇ ਕੀਤੀ ਲੱਖ ਕਰੋੜ ਪ੍ਰਿਯ ਰੋਮ ਨ ਪੂਜਣ ਤੇਰਿਆ ਤੂੰ ਸਾਹੀ ਤੂੰ ਸਾਹ ਕਹਿਣ ਸਕੋ ਗੁਣ ਤੇਰਿਆ ਸਹੀ ਆ ਤਉ ਅਸੰਖ ਮੰਜ ਹਬ ਮਦਾ ਵਧਾਣੀ ਆ ਇੱਕ ਭੋਰੀ ਨਦਰਣ ਹਾਲ ਦੇਹ ਦਰਸ ਰੰਗ ਮਾਣੀ ਆ ਜਿਠੇ ਮਨ ਧੀਰੀ ਹੈ ਕਿਲੇ ਗੁੰਜਨ ਦੂਰ ਹੈ ਸੁੱਖ ਵਿਸਰੇ ਮਾਉ ਮੈਂ ਜੋਰ ਹੈ ਭਰਪੂਰ ਹੈ ਹੋਏ ਨਮਾਣੀ ਟੈ ਪਈ ਮਿਲਿਆ ਸਹਿ ਸੁਭਾਏ ਪੁਰਬ ਲਿਖਿਆ ਪਾਇਆ ਨਾਨਕ ਸੰ ਸਹਾਏ ਸੁਹੀ ਮਹੱਲਾ ਪੰਜਵਾਂ ਸਿਮਰਤ ਵੇਦ ਪ੍ਰਾਣ ਪੁਕਾਰਨ ਪੋਥੀ ਆ ਨਾਮ ਬਿਨਾ ਸਭ ਕੂੜ ਗਾਲੀ ਹੋਛੀ ਆ ਨਾਮ ਧਾਨ ਵਾਰ ਮੁਕਤਾ ਮਨ ਵਸਿਆ ਜੰਮਣ ਮਰਨ ਮੋ ਦੁੱਖ ਸਾਧੂ ਸੰਗ ਨਸੈ ਰਹਾਉ ਮੋਹ ਵਾਸ ਅਹੰਕਾਰ ਸਰਪੁਰਿਆ ਸੁਗਨ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰੂਪ ਅਵਤਾਰ ਮਾਇਆ ਧੰਧਿਆ ਸੋਦ ਸੋਦ ਸੋ ਤਤ ਵਿਚਾਰਿਆ ਨਾਮ ਬਿਨਾ ਸੁਗਣਾਇ ਸਰਪੁਰ ਹਾਰਿਆ ਆਵੈ ਜਾਵੈ ਅਨੇਕ ਮਰ ਮਰ ਜਨਮ ਤੈ ਬਿਨ ਬੂਝੇ ਪਸਵਾ ਸਵਾਦ ਜੋਨੀ ਭਰਮ ਤੈ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਮ੍ਰਿਤਰ ਕਾ ਨਾਮ ਤਿੰਨੀ ਜਾਨੀ ਜਪ ਲਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੈ ਜਿਸ ਬੁਝਾਏ ਆਪ ਤੇ ਨੇੜਾ ਤਿਸੈ

ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਲ ਪ੍ਰੀਆ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰੇ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨ ਵਿਸਾਰੇ

ਪਾਵੈ ਸਦਾ ਸਿਵ ਸਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੂਜਾਈ ਆ ਸਦਾ ਗੁਰਬਾਣ ਕੀਤਾ ਗੁਰੂ ਬੇਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੂਤ

ਅਣ ਹਦ ਵਾਜੇ ਅਣਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੈ ਸਗਲ ਵਸੂਰੈ ਦੁਖ ਰੋਗ ਸੰਤਾਪ ਤ੍ਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਣੀਤ ਕਹਿ ਤੇ ਪੋਇਤ ਸਤਿਗੁਰ ਰਹਿਆ ਪਰ ਪੂਰੇ ਬਿਣਵੰਤ ਨਾਣੀ ਗੁਰੂ ਚਰਨ ਲਾਗੇ ਵਾਜੇ ਅਣਹਦ ਤੂਰੈ ਸੁਣ ਤੇ ਪੁਣੀਤ ਕਹਿ ਤੇ ਪੋਇਤ ਸਤਿਗੁਰ ਰਹਿਆ ਪਰ ਪੂਰੇ ਬਿਣਵੰਤ ਨਾਣੀ ਗੁਰੂ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ

ਵਾਹਿਗੁਰੂ ਜੀ ਦੋਏ ਘਰ ਜੋੜ ਕਰ ਅਰਦਾਸ ਤੋਂ ਭਾਵਿਤ ਆਣੇ ਰਾਸ ਆਪੇ ਜਾਣੇ ਕਰੇ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਪ੍ਰਭ ਪਾਸ ਜਾਣ ਕੇ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਧਿਆਈ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਮੇ ਆ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸੈਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਅੰਸ ਦੇ ਵਾਲੀ ਸਤਿਗੁਰ ਜੀਓ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ ਦੇਖ ਜੇਗ ਚਲਾਏ ਤੇਗ ਵਾਹੀ ਦੇਖ ਕੇ ਡਿੱਠ ਕੀਤਾ ਤੈਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਨੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਾਹਿਬ ਦਾਦਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੇ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀਓ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜੋ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਸੁਣੋ ਬੇਨਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈ ਜਨਮ ਆਪਣੇ ਕੀ ਕਰਨ ਕਰਾਵਨ ਹਾਰੇ ਸਤਿਗੁਰ ਪਾਸ ਬੇਨਤੀ ਆ ਮਿਲੇ ਨਾਮ ਅਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਪਾਤਸ਼ਾਹ ਜੀ ਆਪ ਜਿਨ ਕਿਰਪਾ ਮੈਂ ਆਪ ਜਿਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕਰਿਓ ਪਾਤਸ਼ਾਹ ਬਿਆਂ ਕੁਟਾਣ ਕੁਟਾਣ ਸ਼ੁਕਰਾਨਾ ਪਾਤਸ਼ਾਹ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਪਾਤਸ਼ਾਹ ਜੀਓ ਸ੍ਰੀ ਗੁਰੂ ਸਿੰਘ ਸਭਾ ਸੇਵਾਦਾਰ ਮਨ ਸਮੂਹ ਜਲਵੀ ਸੰਗਤ ਵੱਲੋਂ ਪਾਤਸ਼ਾਹ ਜੀਓ ਚੁਰਾਸੀ ਦੇ ਸਿੰਘ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸੱਚੇ ਪਾਤਸ਼ਾਹ ਜੀਓ ਸ਼੍ਰੀ ਅਖੰਡ ਪਾਠ ਆਰੰਭ ਕਰਨ ਦੇ ਤਿਆਰੇ ਕੀਤੇ ਸੱਚੇ ਪਾਤਸ਼ਾਹ ਆਪ ਸੱਚੇ ਪਾਤਸ਼ਾਹ ਸਹਾਈ ਹੋਣਾ ਸੱਚੇ ਪਾਤਸ਼ਾਹ ਜੀਓ
ਆਪ ਜੀ ਸੇਵਾ ਉੱਚੇ ਸੁੱਚੇ ਹੈ, ਕਿਰਪਾ ਕਰਨੇ ਸੱਚੇ ਪਾਤਸ਼ਾਹ ਆਪਣੀ ਸੇਵਾ ਸੱਚੇ ਪਾਪਣ ਸੇਵਾ ਕਰੋ, ਮਿਹਰ ਭਰਿਆ ਹੱਥ ਰੱਖ ਅਸੀਸਾਂ ਬਖਸ਼ੇ ਸੱਚੇ ਪਾਤਸ਼ਾਹ, ਸੇਵਾ ਲੈਣੀ ਸੱਚੇ ਪਾਤਸ਼ਾਹ ਜੀਓ ਪਾਤਸ਼ਾਹ, ਛੇ ਪੌੜਾ ਅੰਧ ਸਨ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਮੱਖਣੀਆਂ ਪਾਤਸ਼ਾਹ ਜੀਓ, ਆਪਦੇ ਚਰਨਾਂ ਵਿੱਚ ਪੰਚਮ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ, ਆਪ ਜੀ ਪ੍ਰਵਾਨ ਹੋਵੇ, ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਣੀ ਪਾਤਸ਼ਾਹ ਜੀ, ਕਰੋ ਕਿਰਪਾ ਸੱਚੇ ਪਾਤਸ਼ਾਹ ਜੀਓ, ਆਪ ਜੀ ਆਪਣਾ ਪਵਿੱਤਰ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਦਾਸ ਕਰੋ, ਸ੍ਰੀ ਅਖੰਡ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ, ਆਈਆਂ ਸੰਗਤਾਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ, ਕਾਦਮ ਕਮ ਲੇਖੇ ਲਿਆਉਣਾ ਕੀਤਿਆਂ ਭੇਟਾ ਦਰ ਤੇ ਪ੍ਰਵਾਨ ਕਰਨੀਆਂ ਪਾਤਸ਼ਾਹ, ਕਰੋ ਬਖਸ਼ ਕਰੋ ਪਾਤਸ਼ਾਹ ਜੀਓ, ਹੁਕਮ ਬਖਸ਼ੇ ਨਿਹਾਲ ਕਰੋ ਤੇ ਅਖੰਡ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਵਾਹਿਗੁਰੂ ਜੀ ਕਾ ਖਾਲਸਾ ਗੁਰਾ ਆਗਿਆ ਭਈ ਅਕਾਲ ਕੀ ਤਵੇ, ਸਭ ਸਿੱਖਣ ਕੋ

ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਧਰੀ ਜਾ ਸਿਰ ਦੀ ਜਾ ਕਾਣ ਨਾ ਕੀ ਜਾ ਕਬੀਰ ਜਿਸਮਾਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ

ਕੋਈ ਚੰਗਾ ਨੌਰਿ ਖਾਈ ਗੈ ਜਸ ਕੀਤ ਜਗ ਲੀ ਜੇ ਤਸ ਨਜ਼ਰ ਨਾ ਆਵਹੀ ਤਾਂ ਬਾਤ ਨਾ ਪੁੱਛੈ ਕੀਤਾ ਅੰਦਰ ਕੀਟ ਕਰ ਦੋਸ਼ੀ ਦੋ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇਹ ਤਿਆ ਕੋਈ ਨਾ ਸੁਝਹੀ ਜੇ ਤਿਸ ਗੁਣ ਕੋਈ ਕਰੇ ਸੁਣ ਐ

ਸਗਾਹੁ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ਼ ਕਲਮ ਨਾ ਲਿਖਣ ਹਾਰ ਮੰਨੇ ਕਾ ਵੈ ਕੰਨ ਵਿਚਾਰ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਐ ਸੁਰਤ ਹੋਵੈ ਮਨ ਬੁੱਧ ਮਨ

ਧਾਰ ਅਸੰਖ ਜਪ ਸੰਖ ਭਉ ਸੰਖ ਪੂਜਾ ਸੰਖ ਤਵਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰਮੋ ਭਗਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਕਲ ਬੜਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜ ਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ ਸਰ ਕਰ ਹੈ ਭਾਰ।

ਜੇਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੁਵਸਤ ਆਥ ਬਾਣੀ ਬਰਵਾਉ ਸਤ ਸੁਹਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ।

ਸੋ ਦਰ ਗਿਆ ਸੋ ਕਰ ਗਿਆ ਜਿਤ ਵੈ ਸਰ ਸਮਾਨੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾ ਬਣਹਾਰੀ ਗੇਤੇ ਰਾਗ ਪਰੇ ਸੋ ਕਹੀ ਅਨ ਕੇਤੇ ਗਾ ਬਣਹਾਰੀ ਗਾਵ ਹੇ ਤੋਹ ਨੌ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵ ਹੇ ਚਿਤ ਗੁਪਤ ਲਿਖ ਜਾਣ ਹੇ ਲਿਖ ਲਿਖ ਧਰਮ ਵਿਚਾਰੀ ਗਾਵ ਹੇ ਈਸ਼ਰ ਵਰਮਾ ਦੇਵੀ ਸੋਨ ਸਦਾ ਸੁਵਾਰੀ ਗਾਵੇ ਇੰਦ ਅਦਰਾਸਨ ਬੈਠੀ ਦੇਵਤਿਆਂ ਤਰਨਾਲੀ ਗਾਵ

ਤੇ ਪਾਤਨ ਰਹਿੰਦੋ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤੋ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਥ ਮਨੋਦ ਕੂੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀ ਹੈ ਬਹੁਤ।

ਤਲਬੜੀਆਂ ਆਈ ਸਭ ਸਤ ਸਾਹਿਬ ਤਪ ਸਾਹਿਬ ਚੰਗੇ ਆਈਆ ਸਿੱਧਾ ਪੁਰਖਾ ਕੀਆ ਬੜੀ ਆਈਆ ਤੁਲਣ ਸਿੱਧੇ ਕਰ ਮਿਲੇ ਨਾ ਹੀ ਠਾਕਰ ਆਈਓ।

ਕੋਈ ਨਗ ਕੀ ਧਰਿਆ ਸਰ ਸਿਰ ਗਸੋਂ ਬਾਏ ਠਾਕੁਰ ਕਾਈ ਮਨ ਭਉ ਕਰਿਆ ਕੂੜੇ ਉਡਾਵੇ ਸਹਿ ਗੁਰਸਾਤ ਪਾਛੇ ਬਚਰੇ ਸ਼ਰਿਆ ਤਨ ਕਵਣ ਖਲਾਵੈ ਕਵਣ ਜੁਗਾਵੈ ਮਨ ਮਹਿ ਸਿਮਰਨ ਕਰਿਆ ਸਭਨ ਦਾਨ ਦਸ ਅੱਠ ਸਿਧਾਨ ਠਾਕੁਰ ਕਰਤਾ ਧਰਿਆ ਜਨ।

ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਯਾਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾਂ ਵਰ ਨਾ ਜਾਣਾ।

ਜਨ ਨਾਨਕ ਤਨ ਕੁਰਬਾਣਾ। ਹਰਿ ਧਿਆਵਹਿ ਹੇ, ਹਰਿ ਧਿਆਵਹਿ ਹੇ, ਤੁਰ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ। ਜਿਨ ਗਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ ਧਿਆਰਾ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤੈਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ।

ਖੇਲ ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੇ ਹਰਗੁਣ ਸਾਧੀ ਆਖ ਬਖਾਣੇ ਜਨ ਅਰਸੀ ਵਿਅਤਨ ਸੁਪਾਇਆ ਸਹਿਜੀ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਾ ਹੋਏ ਤੁਧ ਬਿੰਦੂ ਜਾ ਵਰਨਾ ਕੋਈ ਤੂੰ ਕਰ ਕਰ ਵੇਖੇ।

ਮਿਲਣ ਕੀ ਇਹ ਤੇਰੀ ਵਰੀਆ ਵਰਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਾਂਝਾਂ ਮਲਾਗ ਭਵਜਲ ਤਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਰਾਇਆ ਕੋ ਨਾਨਕ ਹਮ ਨੀਚ ਕਰਮ ਮਾਸ਼ਨ ਭਰੇ ਕੀ

ਪ੍ਰਸਾਦ ਜਿਹਾ ਕਰਕੇ ਤੋਂ ਆਖੀ ਹੈ ਕਰਤੇ ਕਹੋਏ ਬੀ ਚਾਰੂ ਤਤਕਰ ਗਾਵੋ ਸੋਹਲਾ ਸਿਮਰੇ ਹੋ ਸਿਰਜਣਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹੋ ਵਾਰੀ ਜੇ ਸੋਹਲਾ ਸਦਾ ਸੁਖ ਹੋਏ ਰਹਾ ਨਿਤਨ ਜੀੜੇ ਸੰਭਾਲੀ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਾਵੈ ਤਿਹ ਦਾਤੇ ਕਵਨ ਸੰਭਾਰ ਸੰਪਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸਣੀਆਂ ਜਿਉਂ ਹੋਵੈ ਸਾਹ ਸਿਉ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਆ ਨਾਨਕ ਸੇ ਤੇ ਆ ਬੰਦ ਰਾ ਗਿਆ ਸਮਲਾ ਪਹਿਲਾ

ਵੇਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਈ ਭਵਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਫੇਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਤ ਨਾਇਕ ਤੋਹੀ ਸਹਿਸ ਪਦ ਬਿਮਲ ਨਾਨਵੇਕ ਪਦ ਗੰਧ ਬੇਰੋ ਸਹਿਤਵ ਗੰਧਿਵ ਚਲ ਤਮੋਹੀ ਸਮੈ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਣ ਮਕਰੰਦ ਲੋਭਤ ਮਨੋ ਅਨੰਦ ਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋ ਹੋ ਜਾਤੈ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕਰੋ ਨਗਰ ਵ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵੱਡਾਏ ਕੱਢ ਨੌਤ ਪੁਨ ਵੱਡਾਏ ਰਹਾਉ ਸਾਖਤਾ ਰਸਾ ਨ ਜਾਣਿਆ ਤਨੰਤਰ ਹੋ ਮੈਂ ਕੰਡਾਏ ਜਿਉਂ ਜਿਉਂ ਚੱਲੇ ਚੁਬੇ ਦੁਖ ਪਾਵੇ ਹੇ ਜਮਕਾਲ ਸਹਿ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਨ ਭਵ ਖੰਡਾਏ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਵਹ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਾਪਤੇ ਰੇ ਹਰ ਰਾਖ ਰਾਖ ਬੜ ਵੱਡਾਏ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬਨਾਤੀ ਸੁਣੋ ਮੇਰੇ ਮੀਤਾ ਸੰਤ ਤੈਲ ਕੇ ਵੇਲਾ ਈਆਂ ਘਰ ਚਲੋ ਹਰ ਲਾ ਅੱਗੇ ਵਸਨ ਸੁਹੇਲਾ ਓਦ ਘਟੇ ਦਿਨ ਸਰਹਿਣਾਰੀ ਮਨ ਗੁਰਮਿਲਕਾ ਸੁਭਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸ ਜਗਾਏ ਪੇ ਆਵੈ ਇਹੋ ਰਸ ਅਕਥ ਕਥਾ ਤਿਨ ਜਾਣੀ ਜਾ ਕਹੁ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਰੇ ਬਸੇਰਾ ਨਿਜ ਕਰ ਮਹਿਲ ਪਾਵ ਹੋ ਸੁਖ ਸਹਿਜੇ ਬਹੁ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਦਾ ਮੰਦਰ ਉਸ ਹਰੇ ਰਤਨੀ

ਸਾਚਾ ਨਾ ਕਰਨੇ ਥਾਏ ਸੁਣ ਸੁਣੇ ਆਖਣੇ ਆਖਣਾ ਜੇ ਭਾਵੇ ਕਰੇ ਤਮਾਏ ਰਾਹ ਕੁਸਾ ਘਟੀਆਂ ਵਾਰ ਵਾਰ ਪੀਸਣ ਪੀਸਾ ਪਾਇਆ ਕਿ ਛੇਤੀ ਜਾ ਲਈਆ ਭਸਮ ਛੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਾਵੇ ਆਕੇ ਬੜਿਆ ਆਖਾ ਨਾ ਪੰਖੀ ਹੋਏ ਕਹਿਜੇ ਭਵਾਂ ਸਿਆ ਅਸਮਾਨੀ ਜਾਓ ਨਦਰੀ ਕਿਸੇ ਨਾ ਬੂ ਨਾ ਕਿਸਕੀਆ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਾਵੇ ਆਕੇ ਬੜਿਆ ਆਖਾ ਨਾਓ ਨਾਨਕ ਕਾਗਜ਼ ਲਖਮਣਾ ਪੜ ਪੜ ਕੀਜੇ ਭਾਓ ਮਸੂ ਤੋਟ ਨਾ ਆਵੇ ਲੇਖਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਾਵੇ ਆਕੇ ਬੜਿਆ ਆਖਾ ਨਾਓ ਸ੍ਰੀ ਰਾਗ ਮਹਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵਰ ਚਲਾਇਆ ਲੇਖੇ ਸੁਣ ਵਿਖਾਓ ਲੇਖੇ ਸਾਹ ਲਵਾਈਏ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹਨ ਦੇ ਨਾ ਵਸਾਰਿਆ ਨਾ ਤਿਸੇ ਨਾ ਉਹ ਰਹਾਓ ਜੀਵਨ ਮਾਨਾ ਜਾਏ ਕੇ ਇੱਥੇ ਖਾਜੇ ਕਾਲ ਜਿੱਥੇ ਵੈ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਨੇ ਪੰਡਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਈ ਕੀਮਤ ਕਹਿਣ ਨਾ ਪਾਈਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਵੇਖ ਤੂੰ ਹੋ ਜੀਆਂ ਕੇ ਤਿਲੋ ਨੀ ਚਾਂਦ ਨੀ ਚਾਨੀ ਚੀ ਮਤ ਲੇਚ ਨਾਨਕ ਤਿਨ ਕਹਿ ਸੰਗ ਸਾਥ ਵੱਡਿਆਂ ਸਿਉ ਕਿਆਰੀ ਜਿੱਥੇ ਨੀ ਸਮਾਲੀਅਨ ਤਿੱਥੇ ਨ ਤੇਰੀ ਵਿਸ਼ੇਸ਼ ਰਾਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠਾਕਾ ਦਾ ਮਰਦਾਰ ਪਾਲ ਲੈਂਦਾ ਪਾਰ ਮਰ ਮੁਖ ਸੁਧੀ ਅਗਨ ਕਰੋ ਚੰਡਾਲ ਰਸ ਕਸ ਰਾਣਾ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀ ਹੈ ਨੀਚ ਕਰਮ ਬੈਰੂ ਏ ਰਹਾਓ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਤ ਕੀ ਬਾਸ ਰਸ ਘੋੜੇ ਰਸ ਸੇਜਾ ਮੰਦ ਰਸ ਮੀਠਾ ਰਸ ਮਾਸ ਇੱਥੇ ਰਸ ਈਰ ਕੇ ਕਹਿ ਘਟ ਨਾਮ ਨਿਵਾਸ ਜਿਤ ਬੋਲੇ ਪਤ ਪਾਈ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਭੁਗਚਣਾ ਸੁਣ ਮੂਰਖ ਮਨ

ਨਾਉ ਨਿਚ ਗਿਆਈਆਂ ਸਤ ਪਰਮਲ ਧਨਵਾਸ ਤਾਮ ਖਵਿਓ ਜਿਲ ਲਖ ਦਾਤੀ ਇਕਦਾਸ ਦੁਖ ਸਹਿ ਪਾਖੀਏ ਸੁਖ ਜਿ ਸਹੀ ਪਾਸ ਸੋ ਕਿਉਂ ਮਨ ਵਸਾਰੀਏ ਜਾ ਕੇ ਜੀ ਪ੍ਰਾਣ ਤੇ ਸਮਨ ਸਭ ਪਵਿੱਤਰਾ ਜੇਤਾ ਪੈਰਨ ਖਾੜ ਹੋਰ ਗੱਲਾਂ ਸਭ ਕੂੜੀਆਂ ਤੋਂ ਭਾਏ ਪਰਵਾੜ ਸ੍ਰੀ ਰਾਗ ਮਹਿਲ ਪਹਿਲਾ ਸ੍ਰੀ ਰਾਗ ਮਹਿਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਜ਼ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰਪਠ ਲਿਖ ਵਿਚਾਰ ਲਿਖਣਾ ਸਲਾਹ ਲਿਖ ਲਿਖ ਅੰਤ ਨਾ ਪਾਰਾਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੇ ਤਿੱਥੇ ਸੱਚਾ ਨਿਸ਼ਾਨ ਰਾਵ ਜਿੱਥੇ ਮਿਲੇ ਵਡਿਆਈਆਂ ਸਤ ਖੁਸ਼ੀਆਂ ਸੱਚ ਆਉ ਤਿੰਨ ਮਠੁਕੇ ਨਿਕਲੇ ਤਿੰਨ ਮੁੱਖ ਟਿੱਕੇ ਨਿਕਲੇ ਜਿਨਮ ਸੱਚਾ ਨਾ ਹੋ ਕਰ ਮਿਲੇ ਤਾਂ ਭਾਈ ਇਹਨਾਂ ਹੀ ਗੱਲੀ ਬਾਬ ਦੁਆਏ ਕਾਵੇ ਇੱਕ ਜਾਏ ਉਠੱਖੀਏ ਨਾ ਸਲਾਰੇ ਕੋ ਭਾਈ ਮੰਗਦੇ ਇੱਕ ਨਾ ਵੱਡੇ ਦਰਬਾਰ ਅੱਗੇ ਕਿਹਾ ਜਾਣੀ ਮੇਰੇ ਨਾਮੇ ਵਿਕਾਰ ਭੈ ਤੇਰੇ ਡਾਰੇ ਅਗਲਾ ਕਵਕਾ ਸਿੱਜੇ ਦੇ ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਕਹੇ ਨਾਨ ਕੋਠੀ ਚੱਲਿਆ ਸਾ ਕੂੜੇ ਤੁਟੇ ਨੇ ਸੀ ਰਾਗ ਮਹਲਾ ਪਹਿਲਾ ਸਭ ਰਸ ਮਿੱਠੇ ਮਨੇ ਸੁਣੀਏ ਸਲ ਹੋਣੇ ਖੜ ਤੁਰਸੀ ਮੁਖ ਬਾਹੂ ਬੋਲਣਾ ਮਾਰ ਨਾਦਕੀ ਅਸ਼ਕਤੀਆਂ ਤ ਭਾਉ ਏਕ ਜਾ ਕੋ ਨਜ਼ਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾ ਰੱਤਾ ਭੈਣ ਮਾਰ ਦਿੱਤਾ ਸਫੇਦੀ ਸਾਧਾਨ ਨੀਲੀ ਸਿਆਹੀ ਕਦਾ ਕਾਲੀ ਪੈਰਨ ਪੈਰ ਧਿਆਨ ਕਮਰ ਭਾਨ ਸੰਤੋਖਾ ਧਨ ਜੋ ਤੇਰਾ ਨਾਮ ਬਾਬਾ ਹੋਰ ਪਹਿਣ ਖੁਸ਼ਗਵਾਰ ਜਦ ਪੈ ਦੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ ਰਹਾਓ ਘੂੜੇ ਪਾਖਰ ਸੋਨੇ ਸਾਗਤ ਪੂਜਣ ਤੇਰੀ ਬਾਟ ਤਰ ਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ ਬਾਜਾ ਨੇ ਜਪਾਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਝਾੜਾ ਖੁਸ਼ੀ ਖੁਆਰ ਜਦ ਚੜੀਏ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾਓ ਘਰ ਮੰਦਰ ਖੁਸ਼ੀ ਨਾਮ ਕੇ ਨਾ ਤੇਰੀ ਪਰਿਵਾਰ ਹੁਕਮ ਸਖਤ ਪਾਸੀ ਹੋਰ ਆਖਣ ਬਹੁਤ ਪਾ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜੇ ਸੁੱਤੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਸ੍ਰੀ ਰਾਗ ਮਹਿਲ ਰਹਾਓ ਸ੍ਰੀ ਰਾਗ ਮਹਿਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਤਨ ਸਾਸ ਅੱਠ ਸਰ ਤੀਰਥ ਕਾ ਮਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਲਾਣਾ ਸਚਨਾ ਗੁਣ ਦਾਸ ਬਾਬਾ ਹੋਰ ਮਤ ਹੋਰ ਹੋਰ ਜੇ ਸਬਿਰ ਕਮਾਈਏ ਕੂੜੇ ਕੂੜਾ ਜੋ ਰਹਾਓ ਪੂਜ ਲੱਗੇ ਪੀ ਰਾਖੇ ਸਭ ਮਿਲੇ ਸੰਸਾਰ ਨਾ ਉਸਦਾ ਆਪਣਾ ਹੋਵੇ ਸਮਾਜ ਜਪਤ ਲੇਖੇ ਨਾ ਪਵੇ ਸਭ ਪੂਜ ਖਾਸ ਜਿਨ ਕੋ ਸਤਿਗੁਰ ਥਾਪਿਆ ਤਿੰਨ ਬੇਟ ਨਾ ਸਕੇ ਕੋਏ ਉਹਨਾਂ ਅੰਦਰ ਨਾਮ ਨਧਾਇਆ ਨਾਮ ਪ੍ਰਗਟ ਹੋਏ ਨਾਮ ਪੂਜੀਏ ਨਾ ਮੰਗਣੀਏ ਖੰਡ ਸਦਾ ਸਾਸ ਹੋਏ ਕਿਹੂ ਕਿਰ ਲਾਈਏ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪਾ ਉੱਠੀ ਚੱਲਿਆ ਰੋਈ ਨਾਨਕ ਨਾਮ ਸਾਰ ਐ ਦਰ ਗਿਆ ਕਿਆ ਹੋਈ ਸੀ ਰਾਗ ਮਹਿਲਾ ਪਹਿਲਾ ਗੁਣਵੰਤੀ ਗੁਣ ਈਸ਼ਰ ਹੈ ਉਹ ਗੁਣਵੰਤੀ ਦੂਰ ਜੇ ਲੋੜੇ ਪਰ ਕੰਮ ਨਾ ਮਿਲੀਏ ਫਿਰ ਕੂਰ ਨਾ ਬੇੜੀ ਨਾ ਤੋਲੜਾ ਨਾ ਪਾਈਏ ਫਿਰ ਦੂਰ ਮੇਰੇ ਠਾਕਰ ਪੂਰੇ ਤਖ਼ਤ ਹਡੋਲ ਗੁਰੰਖ ਪੂਰਾ ਜੇ ਕਰੇ ਪਾਈਏ ਸਾਹ ਚਰ ਤੋਲ ਰਹਾ ਪ੍ਰਭ ਹਰਿਮੰਦਰ ਸੋਹਣਾ ਅਤੇ ਸਵੇ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਰ ਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲ ਹਰ ਨਾਗ ਸਰ ਸਾਗਰ ਗੁਰ ਸਰ ਸਾਗਰ ਬੋਹਿਤ ਹੋ ਗੁਰ ਤੀਰਥ ਦਰਿਆ ਜੇ ਤੁਸੀਂ ਭਾਵੇ ਉਜਲੀ ਸਤਸੰਗ ਨਾਵਣ ਜਾਓ ਪੂਰਵ ਪੂਰਵ ਆਖੀਏ ਪੂਰੇ ਤਖ਼ਤ ਨਿਵਾਸ ਪੂਰੇ ਥਾਂ ਸੁਹਾਵਣੇ ਪੂਰੇ ਅਸਨਾਸ ਨਾਨਕ ਪੂਰਾ ਜੇ ਮਿਲੇ ਕਿਉਂ ਘਾਟੇ ਗੁਣ ਤਾਂ ਸੀ ਰਾਗ ਮਹਿਲਾ ਪਹਿਲਾ ਆਬ ਹੋ ਭੈਣੇ ਗੱਲ ਮਿਲੇ ਅੰਸ਼ ਹੇਲੀ ਹਾ ਮਿਲ ਕੇ ਕਰੇ ਕਹਾਣੀਆਂ ਸਮਰਾਥ ਕੰਤ ਕੀ ਹਾਂ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹਾਂ ਕਰਤਾ ਸਭ ਗੁਰ ਤੇਰੇ ਜੋਰ ਏਕ ਸ਼ਬਦ ਵਿਚਾਰੀਏ ਜਾਤ ਮਤਾ ਕਿਆ ਹੋ ਰਹਾ ਜਾ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਾਹਿਬ ਸੰਤੋਖ ਸ਼ਿਕਾਰੀਆ ਮਿੱਠਾ ਬੋਲਣੀ ਫਿਰ ਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੀਤੀਆ ਤੇਰੀਆ ਗੁਰੂ ਦੀ ਕੇਵਲ ਤੇਰੀ ਦਾਤ ਕਹਿਤੇ ਤੇਰੇ ਜੀ ਜਾਨ ਸਹਿਤ ਕਰੇ ਦਿਨ ਰਾਤ ਕਹਿਤੇ ਤੇਰੇ ਰੂਪ ਰਾਂ ਕਿਤੇ ਜਾਤ ਜਾਤ ਸੱਚ ਮੇਰੇ ਸੱਚ ਉਪਜੇ ਸੱਚ ਮੇ ਸੱਚ ਸਮਾਏ ਸੋ ਤੋਏ ਵਧ ਉਗਵੇ ਗੁਰ ਬਚਨੀ ਭੋ ਖਾਏ ਨਾਨਕ ਸੱਚਾ ਪਾਸ਼ਵਾ ਪਹਿਲੇ ਮਿਲਾਏ ਸ਼੍ਰੀ ਰਾਗ ਮਹਿਲਾ ਪਹਿਲਾ ਭਰੀ ਸਰ ਜੇ ਉਪਰੀ ਹੋਮੇ ਮੂਹੀ ਘਰਾਓ ਦੂਤ ਲੱਗੇ ਫਿਰ ਚਾਗਰੀ ਸਤਿਗੁਰ ਕਾ ਵਿਸਾਵ ਸਕਲਪਤ ਦੇ ਆ ਗਈ ਬਾਦ ਹੈ ਸੁੱਚਾ ਵੀ ਪ੍ਰਭਾਵ ਮਨ ਦੇ ਸੱਚ ਮਿਲੇ ਭਾਉ ਜਾਏ ਭੈਵਨ ਨਿਰਭਉ ਕਿਉਂਤੀ ਗੁਰਮੁਖ ਸਾਹਿਬ ਸਮਾਏ ਰਹਾਉ ਕੀਤਾ ਗੁਣਿਆ ਖੀਆ ਕੰਦੋੜ ਹੋਏ ਮੰਗਣ ਵਾਲੇ ਕਿਧਰੇ ਦਾ ਤਾਂ ਇੱਕ ਸੋਈ ਜਿਸਕੇ ਜੀ ਪ੍ਰਾਣ ਹੈ ਮਨ ਬਸਿਆ ਸੁਖ ਹੋਏ ਜਗ ਸੁਪਨਾ ਬਾਜੀ ਮਨੀ ਖਿਰ ਮੈਂ ਖੇਡ ਖਿਲਾਏ ਸੰਜੋਗੀ ਮਿਲ ਵੇਖ ਸੇਬ ਜੋਗੀ ਉੱਠ ਜਾਏ ਜੋ ਤੁਸੀਂ ਪਾਣਾ ਸੋਤੀ ਅਵਨ ਕਰ ਨਾ ਜਾਏ ਗੁਰੂ ਕਾ ਵਸਤ ਵਿਸਾਹਿਆ ਸੱਚ ਬਖਰ ਸੱਚ ਰਾਸ ਹੋ ਜਿਨੀ ਸੱਚ ਬਣ ਜਾ ਗੁਰਪੁਰੇ ਸੁਵਾਦ ਨਾਨਕ ਬਸੋ ਸ਼ਾਨ ਸੀ ਸੱਚ ਸੌਦਾ ਜੀ ਪਾਸੀ ਰਾਗ ਮਹਲ ਪਹਿਲਾ ਤਾਤ ਮਿਲੇ ਬੁਨ ਤਾਤ ਗੋ ਸਿਰ ਸਮਾਏ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀ ਆਹ ਜਾ ਭੇ ਕੇ ਭਾਈ ਭਾਈ ਰੇ ਸੰਤ ਜਨਾ ਕਿਰੇਣ ਸੰਤ ਸਭਾ ਗੁਰੂ ਪਾਈਐ ਮਗਤ ਪਦਾਰ ਧੇਣ ਰਹਾਉ ਕੂਚੋ ਥਾਨ ਸੁਹਾਵਣਾ ਉਪਰ ਮੈਲ ਮੁਰਾਰ ਸੱਚ ਕਾ ਨੀ ਦੇ ਪਾਈਏ ਦਰ ਕਰ ਮੈਲ ਪਿਆਰ ਗੁਰਮਸਿਆਤਰਾਮ ਵਿਚਾਰ ਜਦੋਂ ਕਰ ਕਮਾਈ ਆ ਸੰਦੇਸਾ ਹੋਏ ਕਿਉਂ ਗੁਰਬਿੰਦ ਕੁੱਟੀ ਛੋਟ ਸੀ ਸਹਿਜ ਮਹਿਲ ਐ ਸੁੱਖ ਹੋਏ ਇਹਨੇ ਕਰ ਮੈਲ ਪਛਾਣੀ ਦਰ ਕਰੇ ਮਲਤ ਹੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉਂ ਕਰਵਾ

ਬਿਲਕੁਲ ਸ਼ਬਦ ਵਿਚਾਰੀ ਆਪਣਾ ਗਿਆ ਅਸਨਾਨਕ ਦੇਖ ਦਿਖਾਈ ਉਹ ਸਤ ਬਰਾ ਰਹੇ ਜਾ ਸੀ ਰਾਗ ਮਹਿਲਾ ਪਹਿਲਾ ਦੇਖ ਜੀਵਨ ਵਾਗਣੀ ਮੁੱਠੀ ਦੂਜੇ ਭਾ ਇਹ ਕਲਰ ਘੇਰੀ ਕੰਧ ਜੋ ਹੈ ਨਸਕਿਰ ਢਹਿ ਪਾਏ ਬਿਨ ਸਭ ਦੇ ਸੁੱਖ ਨਾ ਥੀਏ ਪਿਰ ਬਿਨ ਦੁੱਖ ਨ ਜਾਏ ਮੁੰਦੇ ਪਿਰ ਬਿਨ ਕਿਆ ਸ਼ਿੰਗਾਰ ਦਰ ਘੱਟ ਹੋਈ ਨਾ ਲਹੇ ਦਰ ਗਏ ਝੂਠ ਖੁਆਰ ਰਹਾਉ ਆਪ ਸੁਝਾਣਾ ਭੁੱਲੇ ਸੱਚਾ ਵਟ ਕਿਸਾਨ ਪਹਿਲਾਂ ਧਰਤੀ ਸਾਧਕ ਹੈ ਸੱਚ ਨਾਮ ਤੇ ਦਾਨ ਨੌ ਦਿਨ ਦੇ ਉਪਜਾਇ ਨਾਮ ਏਕ ਕਰਨ ਪਵੇ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਸੱਚਾ ਜੋ ਚਾਰਨ ਲੈ ਨਾ ਸਾਰਿਆ ਮਨ ਖੁਆ ਗਵਾਰ ਆਪਣੇ ਜਾਣ ਚੁਕਈ ਜਾਂ ਮਰ ਜਾਣੇ ਮੈਂ ਹੋਏ ਖੁਆਰ ਚੰਦਨ ਮੋਲ ਆਇਆ ਕੁੰਗੂ ਮੰਗ ਸਦੂਰ ਚੰਦਨ ਚੋਆ ਬੋਖਣਾ ਪਨਾ ਕਪੂਰ ਜੇ ਤਨਕਾਂ ਤਨ ਭਾਵੀ ਦਾ ਸਭ ਡੰਬਰ ਕੂੜ ਸਭ ਰਸ ਭੋਗਣ ਬਾਤ ਹੈ ਸਭ ਸ਼ਿਕਾਰ ਵਿਕਾਰ ਜਬ ਲਕਸ਼ਾ ਉਦਾਂ ਭੇਜੀਏ ਕਿ ਸੋ ਹੈ ਗੁਰਦੁਆਰ ਨਾਨਕ ਤਨ ਸੁਹਾਗਣੀ ਜਨ ਸਹਿ ਨਾਲ ਪਿਆਰੇ ਸੀ ਰਾਗ ਮਹਿਲਾ ਪਹਿਲਾ ਸੁਖੀ ਦੇਰ ਰਾਵਣੀ ਜਾਈਓ ਵਿੱਚੋ ਜਾਏ ਪਾਏ ਬੁਲੰਦੀ ਬਿਜਵੀ ਤੂੰ ਨੇ ਸੁਕਾਏ ਪੰਚਰ ਨੇ ਦੁੱਖ ਭਰੇ ਬਿਨਸੇ ਦੂਜੇ ਪਾਏ ਮੂਲੇ ਰਾਮ ਜਪ ਗੁਣ ਸਾਰ ਹੋ ਮੈਂ ਮਮਤਾ ਮੋਣੀ ਸਭ ਮੁੱਠੀ ਅੰਕਾਰ ਗਿਨੀ ਨਾਮ ਸਾਰਿਆ ਦੂਜੀ ਕਾਰੇ ਲੱਗ ਦੂਦਾ ਲਾਗੇ ਪੱਚ ਮੂਹੇ ਅੰਤ ਸੁਨਾਕ ਗੁਰਾਗ ਸੁਭਰੇ ਮੁੱਠੀ ਹੋਰ ਮੁੱਠੀ ਧੰਦੇ ਠੱਗ ਮੂਹੀ ਪ੍ਰੀਤ ਪਿਆਰ ਗਿਆ ਮੂਹਾ ਬੈਰ ਬਰੋਧ ਧੰਦਾ ਸਕਾ ਹੋ ਮੂਹੀ ਮਮਤਾ ਮਾਇਆ ਕ੍ਰੋਧ ਕਰੇ ਮਿਲੇ ਸੱਚ ਪਾਈਏ ਗੁਣਖ ਸਦਾ ਨਰੋਧ ਸੱਚੀ ਕਾਰੇ ਸੱਚ ਮਿਲੇ ਗੁਣਤ ਪੱਲੇ ਪਾਏ ਸੁਰ ਨਾ ਰਜੰਮੇ ਨਾ ਮਰੇ ਨਾ ਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰ ਗਏ ਪੈਦਾ ਜਾਏ ਸੀ ਰਾਗ ਮਹਲ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂ ਰੋਗਣ ਫਿਰ ਲਾਗੂ ਪਏ ਕੁਰ ਬਚਾਵੇ ਤੂਰ ਬਿਨ ਸ਼ਬਦ ਭਰਮਾਈਆ ਤੁਪਦਾ ਡੋਬੇ ਪੂਰ ਮਨ ਰੇ ਸ਼ਬਦ ਹੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ ਰਾਉ ਤਨ ਸੁੱਚਾ ਸੋ ਆਖੀ ਹੈ ਜਿਸਮੈ ਸਾਚਾ ਨਾਉ ਪੈ ਸੱਚ ਰਾਤੀ ਦੇਹਰੀ ਜੇ ਵਸਾ ਸੁਹਾਉ ਸਚੀ ਨਤ ਨਿਹਾਲੀ ਪਵਨ ਪਾਵੇ ਤਾਂ ਸੱਚ ਤੇ ਪਵਣਾ ਪੈ ਪਵਣੇ ਤੇ ਚੱਲ ਹੋਏ ਜਲ ਤੇ ਤਿਰ ਪਵਨ ਸਾਜਾ ਘੱਟ ਜੋ ਤੋ ਸਮੋਏ ਨਿਰਮਲ ਪਹਿਲਾ ਨਾ ਦੀਏ ਸ਼ਬਦ ਤੇ ਬਤੋਏ ਮਨ ਸਾ ਸੰਤੋਖ ਨਦਰ ਕਰੇ ਤਸਮਾਹੇ ਪੰਜ ਭੂਤ ਸੱਚ ਪੈਰ ਤੇ ਜੋ ਸਚੀ ਮਨ ਮਾਏ ਨਾਨਕ ਔਗਣ ਬੀਸਰੇ ਗੁਰ ਰਾਖੇ ਭਦ ਤਾਹੇ ਸ਼੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰੂ ਵਿਚਾਰ ਇੱਕ ਆਵੇ ਇੱਕ ਜਾਵਹੇ ਪੂਰ ਭਰੇ ਹੰਕਾਰ ਮਨ ਹੱਠ ਮਤੀ ਬੁੜੀਏ ਗੁਰਮੁਖ ਸੱਚ ਸੁਤਾਰ ਗੁਰਬਿਨ ਕਿਉਂ ਤਰੀਏ ਸੁਖ ਹੋਏ ਜੋ ਭਾਵੇ ਤੂੰ ਰੱਖ ਤੂੰ ਮੈਂ ਆਪਣਾ ਦੂਜਾ ਕੋਈ ਰਾਉ ਆਗੇ ਦੇਖੋ ਦੋ ਜਰੇ ਪਾਸ਼ੇ ਰੰਗੂਰ ਜੇ ਤੇ ਉਪਜੇ ਤਿਸਤੇ ਬਿਨ ਸਹਿ ਘੜ ਘੜ ਸੱਚ ਭਰਪੂਰ ਆਪੇ ਮੇਰ ਮਿਲਾਵ ਹੀ ਸੱਚ ਮੈਂ ਰਹਦੂਰ ਸਾਹਿ ਸਾਹਿ ਤੋਂ ਸਮਲਾ ਕਦੇ ਨਾ ਬਸਾਰਿਓ ਜਿਉਂ ਜਿਉਂ ਸਾਹ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਰਸ ਮਿਓ ਜਿਨੇ ਉਪਜਗ ਤੋਂ ਪਾਇਆ ਤੇ ਭਵਨ ਕਰ ਕਰ ਗੁਰਮੁਖ ਚਾਨਣ ਜਾਣੀਏ ਮਨ ਮੁਖ ਮੁਖ ਦੁਆਰ ਘੱਟ ਘੜ ਜੋਤਨਾ ਤੇ ਬੂਝੇ ਗੁਰਮਸਾਰ ਗੁਰਮੁਖ ਜਿਨੀ ਜਾਣਿਆ ਤੈਨੂੰ ਕਿਚ ਸੁਭਾਅ ਸੱਚੇ ਸੇਤੀ ਰਲਮੇ ਸੱਚੇ ਗੁਣ ਪ੍ਰਕਾਸ਼ ਨਾਨਕ ਨਾਮ ਨਾਨਕ ਨਾਮ ਸੰਤੋਖਿਆ ਜੀ ਆਪਣ ਭਰਾਪਾ ਸੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹੀ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਧੰਦੇ ਬਿਨ ਗੁਣ ਕਾਮਨਾ ਆਵੀ ਢਹਿ ਢੇਰੀ ਤਨ ਖੇ ਮੇਰੇ ਮਨ ਲੈ ਲਾ ਕਰ ਜਾਏ ਗੁਰਮੁਖ ਨਾਮ ਸਲਾਹੀ ਹੈ ਹੋ ਮੈਂ ਨਿਵਰੀ ਪਾਏ ਰਹਾਉ ਹੁਣ ਸੁਣ ਗੰਡਣ ਗੱਡੀਏ ਲਿਖ ਪੜ ਪੁੱਜੇ ਭਾਰਤ ਨੈਣ ਸਗਲੀ ਹੋ ਮੇਰੋ ਵਿਕਾਰ ਹੋਵੇ ਪ੍ਰਭਾ ਅਤੋਲਵਾ ਗੁਰਮਤ ਕੀ ਮਤ ਸਾਰ ਲਖ ਸਿਆਣਪ ਜੇ ਕਰੀ ਲਖ ਪ੍ਰੀਤ ਮਲਾਪ ਬਿਨ ਸੰਗਤ ਸਾਧਨਾ ਧਾਪਿਆ ਬਿਨ ਨਾਮੇ ਦੁੱਖ ਸੰਤਾਪ ਹਰ ਜਬ ਜੀਰੇ ਛੁੱਟੀ ਹੈ ਗੁਰਮੁਖ ਜੀ ਨੇ ਆਪ ਤਨ ਮਨ ਗੁਰ ਪੈ ਬੀਚਿਆ ਮਨ ਦੀਆ ਸਿਰ ਨਾਲ ਤੇਰੇ ਪ੍ਰਣ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੁਪਨ ਨਾਸੀ ਰਾਗ ਮਹਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੇ ਸਾਸ ਕਰਾਸ ਅੰਤਰ ਗੁਰਮੁਖ ਤੂੰ ਵਸੇ ਜਿਉਂ ਪਾਵੇ ਤਿਉਂ ਜਾ ਜੀ ਰਾਮ ਜਾ ਤੁਮਨ ਮਾਨ ਅੰਤਰ ਲਾ ਗਈ ਜਲ ਬਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗੱਲ ਜਾਣੀਏ ਗੁਰਮਿਲੀ ਸੰਕਤਾਰ ਮੋਇਆ ਜਿਤ ਕਰ ਜਾਈਏ ਤੇ ਦੀਵਿਆਂ ਜਿਤ ਮੋਇਆ ਜਿਤ ਕਰ ਜਾਈਏ ਤੇ ਜੀਵਦਿਆਂ ਮਰ ਮਰ ਅਨਸ਼ ਸੁਹਾਵਣੇ ਪਾਈਏ ਗੁਰੂ ਵਿੱਚ ਅਨਹਦ ਅਨਹਦ ਬਾਣੀ ਪਾਈਏ ਤੇ ਹੋਮ ਬਿਨਾਸ਼ ਸਤਿਗੁਰ ਸੇਵੇ ਆਪਣਾਓ ਸਤਿਗੁਰ ਬਾਣੇ ਤਾਸ ਖੜਤਰ ਗਏ ਪਨਾਈਏ ਮੁਖਰ ਨਾਮ ਨਿਵਾਸ ਜਾ ਜੇ ਖਾਂ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ ਤ੍ਰਿਗੁਣਬੰਦੀ ਦੇਹਰੀ ਜਵਾ ਚਰ ਸੁਖੇਲ ਜਵਾ ਜੋਗੀ ਦੁੱਖ ਪਿਛਲੇ ਮਨ ਮੁਖਲਾ ਹੈ ਨਾ ਮੇਲ ਮਨ ਬਰਾਗੀ ਘਰ ਵਸੇ ਸੱਚ ਪੈਰਾ ਤਾਂ ਹੋਏ ਗਿਆਨ ਮਾਰਸ ਭੋਗਵੇ ਬਹੁਤ ਭੁਗਣਾ ਹੋਏ ਨਾਨਕ ਇਹੋ ਮਨ ਮਾਰ ਮੇਲੋ ਪੀ ਫਿਰ ਦੁੱਖ ਨਾ ਹੋਏ ਸ਼੍ਰੀ ਰਾਗ ਮਹਿਲਾ ਪਹਿਲਾ ਇਹੋ ਮਨ ਲੋ ਮੂਰਖ ਲੋ ਬੀਆ ਲੋ ਬਿਲ ਕਾ ਲੋ ਭਾਨ ਸ਼ਬਦ ਨਾ ਭੀਜੇ ਸਕਦਾ ਤੁਰਮਤਿਆ ਆਪਣੇ ਜਾਣ ਸਾਧੂ ਸਤਿਗੁਰ ਜਿਮਰੇ ਤਾਂ ਪਾਈ ਗੁਣੀ ਨਿਦਾਨ
मन रे हो में छुड़ गवार।

ਸੁਭਾਨ ਇੱਥੇ ਧੰਦ ਬਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰਸੇਵ ਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਬੀਸਰ ਹੈ ਕਰਮ ਸੱਚੇ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਬੀਸਰੇ ਰੋਗ ਢਮ ਰੋਗ ਵੱਡਾ ਮਨ ਮਾਹੇ ਕਿਉਂ ਧਰਗੇ ਪਤ ਪਾਈਏ ਜਾਂ ਹਰ ਨਾ ਬਸੇ ਮਨ ਮਾਹੇ ਗੁਰ ਮਿਲਿਆ ਸੁੱਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਨ ਸਰ ਗੁਣਸਾਰ ਜਿਨ ਖਿਨ ਪਲ ਨਾਮ ਨਾ ਬੀਸਰ ਤੇ ਜਨ ਬੇਲੇ ਸੰਸਾਰ ਜੋਤੀ ਜੋਤ ਮਿਲਾਈਏ ਸੋਤੀ ਸੋਤ ਸੰਯੋਗ ਹਿੰਸਾ ਹੋਮੇ ਗਤ ਗਏ ਨਾਹੀ ਸਹਸਾ ਸੋ ਗੁਰਮੁਖ ਜੇ ਸਰਵਨ ਬਸੇ ਤਿਸ ਮੇਲੇ ਗੁਰ ਸੰਯੋਗ ਕਾਇਆ ਕਾ ਪਰ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤੇ ਸੋ ਨੇਹੋ ਨਾ ਕੀਜੀ ਜੋਦੀ ਸੇ ਚੱਲਣਾਰ ਗੁਰਮੁਖ ਰਵੇ ਸੁਹਾਗਣੀ ਸੋ ਭਰਾਸੇ ਪਧਾਰ ਚਾਰੇ ਅਗਨ ਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਲ ਪ੍ਰਕਾਸ਼ੇ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗਹਿ ਜਾਏ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪੇ ਹਰੇ ਆ ਗੁਰਮਤਲੇ ਹਰ ਬੋਲ ਮਨ ਸੱਚ ਕਸਵਟੀ ਲਾਈਐ ਤੁਲੀਐ ਪੂਰੇ ਤੋਲ ਕੀਮਤ ਕਹਿੰਦੇ ਨਾ ਪਾਈਏ ਰੇ ਦਮਾਨ ਕਮੋਲ ਅਮੋਲ ਭਾਈ ਰੇ ਹਰੀ ਰਾ ਗੁਰਮਾਹੇ ਸਤਸੰਗ ਸਤਿਗੁਰ ਪਾਈਐ ਨਿਸ਼ਾ ਸਲਾਹੇ ਰਾ ਸੱਚ ਬੱਖਰ ਸਥਨ ਰਾਸ ਹੈ ਭਾਈ ਗੁਰਪ੍ਰਕਾਸ ਜਿਵਗਨ ਮਰੇ ਜਲ ਪਾਏ ਕ੍ਰਿਸ਼ਨਾ ਦਾਸਨ ਦਾਸ ਜਮਜਦਾਰ ਨਾ ਲੱਗੀ ਉਹ ਪੌਜਲ ਤਰੇ ਤਰਾਸ ਗੁਰਮੁਖ ਕੂੜ ਨਾ ਭਾਵੀ ਸੱਚ ਰਤੇ ਸੱਚ ਪਾਏ ਸਖਤ ਸੱਚ ਨਾ ਭਾਵੀ ਕੂੜੇ ਕੂੜੀ ਪਾਏ ਸੱਚ ਰਤੇ ਗੁਰਮੇਲਿਆ ਸੱਚੇ ਸੱਸ ਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਭਗਤ ਧੰਨ ਨਾਮ ਹੈ ਘੜ ਘੜ ਕਰ ਗੰਭੀਰ ਨਾਨਕ ਗੁਰੂ ਪਾਈ ਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹਲਾ ਪਹਿਲਾ ਭਰਮੇ ਭਾਸ਼ਣ ਵਿੱਚ ਵਿੱਚ ਭਗਤ ਸੰਤ ਦੇਸ ਅੰਤਰ ਮੈਣ ਉਤਰੇ ਧਿਕ ਜੀਵਨ ਤਗਵੇ ਸੁਰ ਕਿਤੇ ਭਗਤ ਨਾ ਹੋਵੇ ਮੈਨੂੰ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨਵਾਰ ਗੁਰ ਕਾ ਕਹਿ ਮਨ ਵਸੇ ਅਮਿਤ ਸਮਾਰਾ ਮਨ ਮਾਨਕ ਨਿਰਬੋਲ ਹੈ ਰਾਮ ਨਾਮ ਪਦ ਪਾਈ ਮਿਲ ਸਤ ਸੰਗ ਤਰ ਪਾਈਏ ਗੁਰਮੁਖਾ ਲਿਵਲਾਏ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸਮਾਏ ਜਿਨ ਹਰ ਹਰ ਨਾਮ ਨਾ ਚੇਤੇ ਉਸ ਗਣਿਆ ਵੀ ਜਾਏ ਜੇ ਸਤਿਗੁਰ ਪੁਰਖ ਨਾ ਭੇਟੇ ਉਸ ਭੋਜਲ ਭੱਜੇ ਪਚਾਏ ਇਹੋ ਮਾਨਕ ਜੀ ਹੁਨਰ ਮੋਲ ਹੈ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਬਿਰਖ ਜਾਣ ਗੁਰ ਮਿਲ ਭੋਜਲ ਲੰਘੇ ਦਰਗਾਹ ਪਤ ਪ੍ਰਵਾਨ ਨਾਨਕ ਤੇ ਮਖੁਜਲੇ ਧਨੋ ਭਜਾਇ ਸ਼ਬਦ ਨੀਸ਼ਾਨ ਸ੍ਰੀ ਰਾਗ ਮਹਿਲਾ ਪਹਿਲਾ ਬਣਜ ਕਰੋ ਬਣ ਜਾ ਰਿਹੋ ਵੱਖਰ ਲਿਓ ਸਮਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ ਅੱਗੇ ਸ਼ਾਹੋ ਸੁਝਾਣ ਹੈ ਲੈਸੀ ਵਤ ਸੰਭਾਲ ਭਾਈ ਦੇ ਰਾਮ ਕਹੋ ਚਿਤਲਾਏ ਹਰ ਜਬ ਹਰ ਜਸ ਵੱਖਰ ਲੈ ਚਲੋ ਸੋ ਦੇਖੈ ਵਧਿਆਏ ਰਾਓ ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਬਣ ਜਾਣ ਜੀ ਮਨ ਤਨ ਖੋਟਾ ਹੋਏ ਭਾਈ ਫਾਰਥੇ ਮਿਰਗ ਜਿਉ ਦੂ ਕਣ ਨਤਰੋਏ ਖੋਟੇ ਪੋਤੇ ਨਾ ਪਵੇ ਤੇ ਨਾਰ ਗੁਰਦਰਸ ਨਾ ਹੋਏ ਖੋਟੇ ਜਾਤ ਨਾ ਪਾਤੇ ਖੋਟ ਨਾ ਸੀਸ ਖੋਏ ਖੋਟੇ ਖੋਟ ਕਮਾਵਣਾਏ ਗਏ ਪਤ ਖੋਏ ਮਾਨਕ ਨਾਨਕ ਮਰ ਸਮਝਾਈਏ ਗੁਰ ਕੇ ਸਭ ਸਲਾਹ ਰਾਮ ਨਾਮ ਰੰਗ ਰਤਿਆ ਪਾਲਨਾ ਪਰਮ ਤੇ ਨਾ ਹਰ ਜਾ ਪਲਾ ਅਗਲਾ ਨਿਰਭਵਰ ਮਨ ਮਾਸੀ ਰਾਗ ਮਹਲਾ ਪਹਿਲਾ ਕਰ ਦੂਜਾ ਧਨ ਜੋ ਬਨਿਆਲ ਫੁੱਲੜਾ ਨਾ ਠੇੜੇ ਦਿਨ ਚਾਰ ਪਵਨ ਕੇਰੇ ਪਤ ਜਿਉ ਥਲ ਚੁੰਮ ਥਲ ਢੁੱਲ ਚੁੰਮਣ ਹਾਰ

ਕ੍ਰਿਤੀ ਪੇ ਜਾਣ ਪ੍ਰਤੀ ਸਨ ਗੁਣਾ ਗਵਾਈ ਗੰਠਰੀ ਆਪ ਗਣ ਚੱਲੀ ਵਾਨ ਸੀ ਰਾਗ ਮਹਲਾ ਪਹਿਲਾ ਕਰ ਦੂਜਾ ਆਪੇ ਰਸੀਆ ਪਰਾ ਆਪੇ ਰਸੀਆ ਆਪ ਰਸ ਆਪੇ ਰਵਣਾ ਆਪੇ ਜੁੜ ਆਪੇ ਸੇਵਦਾਰ ਰੰਗ ਰਤਾ ਮੇਰਾ ਸਾਹ ਰਾਵਰੀ ਆਪੇ ਭੂਗਰਾ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਭਵਿਤ ਰੰਗ ਲਾ ਸਖੀ ਮੇਰਾ ਨਾ ਲਾਲ ਨੇਤਰ ਵੇ ਸੁਹਾਗਣੀ ਦੇਖ ਮਾਰਾ ਹਾਲ ਪ੍ਰਾਣ ਵੇ ਨਾਨਕ ਬੇਨਤੀ ਤੂੰ ਸਰਵ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਬਗਸ ਜਿਰਾਗ ਮਤਲਬ ਪਹਿਲਾ ਕਰਦੀ ਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਉ ਸਰਗ ਪਾਣੀ ਮਨ ਕਸਾਣ ਹਰਿ ਤੇ ਜਮਾ ਲਿਆ ਪਾਸ ਪਾਦਰ ਵਾਣੀ ਕਾਹੇ ਕਰ ਸਮੂੜੇ ਮਾਂ ਪੇ ਤੇ ਸਦੋ ਸਰਾ ਸਗਲ ਗਤਰ ਮਾਤਾ ਤੇ ਹੋਏ ਨਾ ਸਕਾਇਆ ਰਾਉ ਬਿਖਾ ਬਿਕਾਰ ਦੁੱਟ ਕੇ ਕਾ ਕਰੇ ਨਤਾ ਜਾਤ ਵਿਧਾਈ ਜਾਵ ਤੋ ਸੰਜ ਹੋਏ ਜਬ ਰਾਖੇ ਕਮਲ ਬਿਕਸੈ ਵਦ ਮਦਸ ਮਾਰਾਈ ਵੀ ਸਵਦਾਰ ਵਾਸੂ ਸੰਗ ਰਹਿ ਤੀਨ ਖੁੜਨ ਕਾ ਸਰਦਾ ਸੁਧਾਰ ਮੈਂ ਭਰਾ ਪ੍ਰਭ ਜੀ ਨੇ ਕਹੇ ਨਾਨਕ ਏਕ ਤਾਰ ਹੈ ਅਸੀਂ ਰਾਗ ਮਹਲਾ ਪਹਿਲਾ ਕਰਦੀ ਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਵਦੇ ਪਾਣੀ ਹੋਏ ਕਿਸਾਨ ਇਮਾਨ ਜਮਾਏ ਲੈ ਪਿਸਤ ਦੋ ਜਗਮੂੜੇ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਤਬੀਦੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਏ ਮਨ ਮੀਡ ਕੋ ਕਮਲ ਕੀ ਸਾਰ ਨੇ ਮੂਲ ਪਾਏ ਔਰ ਤਾਰਨ ਭਾਖਿਆ ਬੋਲੇ ਕਿਉਂ ਬੁਝੇ ਜਾਣੇ ਬੁਝਾਈ ਆਖਰ ਸੋਹਣਾ ਪਾਉਣ ਕੀ ਬਾਣੀ ਏ ਮਰਤਾ ਮਾਇਆ ਕਸਮ ਕੀ ਨਜ਼ਰ ਦਿਲ ਹੈ ਪਸੰਦੇ ਜਿਨੀ ਕਰੇ ਕਿਤਿਆਤੀ ਕਰਕੇ ਪੰਜ ਕਰ ਸਾਥੀ ਨਾ ਸ਼ਤਾਨ ਮਤ ਕੱਟ ਜਾਈ ਨਾਨਕਿਆ ਖੇਰਾ ਪੈ ਚੱਲਣਾ ਮਾਲ ਤਨ ਕੇ ਤੂੰ ਸਾਂਝ ਆਹੀ ਹੀਰਾਗ ਮਹਿਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਰੱਖਿਆ ਸੰਸਾਰੋ ਆਪ ਗਗ ਜਿਨ ਬੰਦਰ ਆਈ ਧਨ ਸਿਰਜਣਾਰ ਮਰਨਾ ਮੁੱਲਾ ਮਾਨਾ ਭਿਖਤਾ ਰੁਡਾਨਾ ਰਹਾਉ ਤਾਤੂ ਮੁੱਲਾ ਤਾਤੂ ਕਾਜੀ ਜਾਣੇ ਨਾਮ ਖੁਦਾਈ ਜੇ ਵੋ ਤੇਰਾ ਪੜਿਆ ਹੋਵੇ ਕੁਰਹੇ ਨਾ ਭਰੀਐ ਪਾਈ ਸੋਈ ਕਾਜੀ ਜਨ ਆਪ ਤਜਾਕ ਨਾਮ ਕੀਆ ਧਾਰੋਐ ਪਿਓ ਜਾਸੀ ਸੱਚਾ ਸਜਣਾ ਰੋ ਪੰਜ ਵਕਤ ਨਵਾਜ ਗੁਜਾਰੇ ਬੜੇ ਕਤੇਵ ਕਰਾਣਾ ਨਾਨਕਾ ਕੇ ਗੇ ਗੋਰ ਸਦੇਈ ਰਹਿ ਪੀਣਾ ਖਾਣਾ ਸੀ ਰਾਗ ਮਹਿਲਾ ਪਹਿਲਾ ਕਰ ਚੌਥਾ ਏਕ ਸੁਵਾਨ ਦੋ ਏ ਸੁਵਾਨੀ ਨਾਲ ਭਲਕੇ ਭੁੱਕੇ ਸਦਾ ਵਿਆਲ ਕੂੜ ਸੁਰਾ ਮੁੱਠਾ ਮਰਦਾ ਧਨ ਗੁਰੂ ਪਰਾ ਕਰਦਾ ਮੈਂ ਕੀ ਪਤ ਕੀ ਬੰਧ ਨਾ ਕਰਨੀ ਕੀ ਕਾਰ ਆ ਬਿਗੜੇ ਰੂਪਰਾ ਬਿਕਰਾਲ ਤੇਰਾ ਇੱਕ ਨਾਮ ਧਾਰੇ ਸੰਸਾਰ ਮੈਂ ਇਹ ਆਸੇ ਉਧਾਰ ਰਹਾਉ ਮੁੱਖ ਨਿੰਦਾ ਅੱਖਾਂ ਦੇ ਰਾਤ ਪਰ ਕਰ ਜੋਈ ਨੀ ਸਨਾਤ ਕਾਮ ਕਰੋ ਤਨ ਵਸੇ ਚੰਡਾਲ ਧਨ ਗੁਰੂ ਬਰਾ ਕਰਤਾਰ ਫਾਈ ਸੁਤ ਮਲੂਕੀ ਵੇ ਸੋ ਠਗਵਾੜਾ ਠਗੀ ਦੇ ਖਰਾ ਸਿਆਣਾ ਬਹੁਤਾ ਪਾਰ ਧਨ ਗੁਰੂ ਬਰਾ ਕਰਤਾਰ ਮੈਂ ਕੀਤਾ ਨਾ ਜਾਤਾ ਰਾਮ ਕੋ ਰੋ ਕਿਆ ਦੇਸਾਂ ਤੋਂ ਚੋਰ ਨਾਨਕ ਨੀ ਕਹੀ ਵਿਚਾਰ ਧਨ ਗੁਰੂ ਬਰਾ ਕਰਤਾਰ ਸੀ ਆਗਮਨ ਲਾ ਪਹਿਲਾ ਕਰ ਚੌਥਾ ਏਕਾ ਸੁਤ ਜੇਤੇ ਆ ਜੀ ਸੁਤ ਵੀਣਾ ਕੋਈ ਨਾ ਕੀ ਜੇ ਸੋਤੇ ਆ ਤੈਨੂੰ ਰਾਹੋ ਲਿਖ ਏਕੂ ਆਵੋ ਜਾਹੋ ਕਹੇ ਜੀ ਕਰੇ ਜਾਈ ਲੇਵੇ ਦੇਵ ਢਿੱਲ ਨਾ ਪਾਈ ਰਾਹੋ ਤੇਰੇ ਜੀ ਜੀਆਂ ਕਾ ਤੋਹੇ ਕਿਸ ਕੋ ਸਾਹ ਵਿਆਵੇ ਰੋਹੇ ਜੇ ਤੂੰ ਸਾਹ ਵਿਆਵੇ ਰੋਹੇ ਤੂੰ ਨਾ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ ਜਾਂ ਕਾਨੀ ਤਾਂ ਪੂਰੀ ਮਤ ਕਰਨੀ ਵਾ ਜੋ ਘਟੇ ਘੱਟ ਪ੍ਰਾਣ ਤਨਾਨ ਗਿਆਨੀ ਕੈਸਾ ਹੋਏ ਆਪ ਪਛਾਣੇ ਬੁੱਝੇ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਤਰ ਗਿਆ ਪ੍ਰਵਾਨ ਸੀ ਰਾਗ ਮਹਿਲਾ ਪਹਿਲਾ ਕਰ ਚੌਥਾ ਤੂੰ ਦਰਿਆਓ ਦਾਨਾ ਵੀ ਨਾ ਮੈਂ ਸ਼੍ਰੀ ਕਾ ਸੰਤ ਲਾਂ ਜਾ ਦੇਖਾ ਤਹਿ ਤਾ ਤੂੰ ਹੈ ਤੂੰ ਤੈਨੇ ਇਸੇ ਫੂਟ ਮਰਾ ਨਾ ਜਾਣਾ ਮੈਂ ਉਹਨਾਂ ਜਾਣਾ ਜਾ ਲਈ ਜਾ ਦੁੱਖ ਲਾ ਜੇ ਲਾਗੇ ਤਾਂ ਤੂੰ ਸੰਭਾਲੀ ਨਾ ਜਾਣਾ ਮੈਂ ਉਹਨਾਂ ਜਾਣਾ ਜਾ ਲਈ ਜਾ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹੋ ਤੂੰ ਪ੍ਰਭੂ ਜਾਣਿਆ ਮੈਂ ਤੂੰ ਜੋ ਕਾਸ਼ ਕਰੀ ਸੋ ਤੇਰੇ ਦੂਰ ਤੂੰ ਦੇਖਿਆ ਮਗਰ ਬਾਓ ਤੇਰੀ ਕਾਮਨਾ ਤੇਰੇ ਨਾ ਜੇਤਾ ਦੇਹ ਤੇਤਾ ਉਹ ਖਾਓ ਬੈਦਲ ਨਹੀਂ ਕਦੋਂ ਜਾਓ ਨਾਨਕੇ ਕਿਰਦਾ ਜੀਵਨ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜਮਿਆਂ ਨੂੰ ਆਪੇ ਵੇਖੇ ਸੁਣੇ ਆਪੇ ਕਦੇ ਜਾਣੋ ਜੋ ਤੁਸੀਂ ਭਾਵੇ ਨਾਨਕਾ ਹੁਕਮ ਸੋਈ ਪ੍ਰਵਾਨ ਸੀ ਰਾਗ ਮਹਿਲਾ ਪਹਿਲਾ ਕਰ ਚੌਥਾ ਕੀਤਾ ਕਹਾਂ ਕਰੇ ਮਨ ਮਾਨ ਦੇ ਗੁਣ ਹਾਰੇ ਕਿਹਾ ਦਾਨ ਭਾਵੇ ਦੇ ਨਾ ਦੇ ਸੋਏ ਕੀਤੇ ਕਹਿ ਕਹੀਏ ਕਿਆ ਹੋਏ ਆਪੇ ਸੱਚ ਭਾਵੇ ਤੇ ਸੱਚ ਦਾ ਕੱਚਾ ਕੱਚਨ ਕਾਚਰਾ ਹੋ ਜਾ ਕੇ ਰੁੱਖ ਬਿਰਖ ਰਾਓ ਜਿਹੀ ਤਾ ਤਿਆ ਤਿੰਨਾਓ ਫੁੱਲ ਪਾਓ ਫਲ ਲਿਖਿਆ ਪਾਏ ਆ ਬੀਜਾ ਪਈ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਲੂਣੀ ਫਿੱਕਾ ਸਾਧ ਨਾਨਕੇ ਆਣੇ ਆਵੇ ਰਾਸ ਬਿਰਨਾ ਵੇ ਨਾ ਸਭਾ ਸੀ ਰਾਗ ਮਹਿਲਾ ਪਹਿਲਾ ਕਰ ਪੰਜਵਾਂ ਅਸ਼ਲ ਸ਼ਲਾਈ ਨਾ ਸ਼ਾਹ ਸ਼ਲੇ ਨਾ ਘਾਉ ਕੁਟਾਰਾ ਕਰ ਸਕੇ ਜਿਉਂ ਸਾਹ ਰਾਖੇ ਤਿਉਂ ਰਹੇ ਸਲੋ ਬਿਕਾ ਜੋ ਟਲ ਪਲੇ ਬਿਨ ਤੇਲ ਦੀਵਾ ਕਿਉਂ ਜਲੇ ਰਾ ਪੋਤੀ ਪ੍ਰਾਣ ਕਮਾਈਏ ਭਵਟੀ ਤਨ ਪਾਈ ਹੈ ਸੱਚ ਬੂਝਣਾ ਜਲਾਈਐ ਇਹੋ ਤੇਲ ਦੀ ਵੈਮ ਚਲੇ ਕਰ ਚੰਨ ਸਾਹਿਬ ਤੋਂ ਮਿਲੇ ਰਹੋ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਬਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਤਰ ਗਏ ਵੈਸਣ ਪਾਈਏ ਕੋ ਨਾਨਕ ਬਾਂ ਲੁਡਾਈ ਹੈ
ਜੀ ਰਾਗ ਮਹਿਲਾ ਤੀਜਾ ਕਰ ਪਹਿਲਾ ਇੱਕ ਉਹ ਅੰਗਾ ਸਤਿਗੁਰ ਪ੍ਰਸਾਦ ਔਰ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਣਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਪਰ ਪਾਵਣਾ ਜੋ ਸ਼ਿਵ ਸੁ ਬਲ ਪਾਏ ਨਾਉਂ ਧਿਆਈਏ ਨਾਉਂ ਮੰਗੀਏ ਨਾਵੇਂ ਸਹਿ ਸਮਾਏ ਮਨ ਮੇਰੇ ਹਰ ਰਸ ਚਾਖ ਤੇ ਖਜਾਏ ਜਿਨੀ ਚਾਖਿਆ ਜਿਨੀ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਧਨ ਅੰਤਰ ਹਰ ਅਸ ਰਾਵਰਿਆ ਚੁੱਕਾ ਮਨ ਭਵਨ ਹਿਰਦੇ ਕਮਲ ਪ੍ਰਕਾਸ਼ਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਾਵਰਿਆ ਪਾਇਆ ਦਰ ਗਏ ਬਨ ਸਤਿਗੁਰ ਸੇਵ ਆਪਣਾ ਤੇ ਵਿਹਲੇ ਸੰਸਾਰ ਹਮੇ ਮਮਤਾ ਮਾਰ ਕੇ ਹਰ ਰਾਖਿਆ ਉਧਾਰ ਉਹ ਤਿੰਨ ਕਹਿ ਬਲਹਾਰ ਨੇ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀ ਚੋਂ ਚੁਗੀ ਜਿਨ੍ਹਾਂ ਨਾਮ ਖੁੱਟ ਪਾਰ ਗੁਰ ਮਿਲਿਆ ਨਾਮ ਪਾਈਏ ਚੁੱਕੇ ਮੋਹ ਪਿਆਸ ਹਰ ਛੇਤੀ ਮਨ ਰਾਵਰਿਆ ਹਰ ਕਾਰੀ ਮੈਂ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਉਹ ਤਿੰਨ ਬਲਹਾਰੇ ਜਾਸ ਨਾਨਕ ਨੰਦਰੀ ਭਾਈ ਸਤਨਾ ਗੁਣਤਾਸੀ ਰਾਗ ਮਹਿਲਾ ਤੀਜਾ ਬਹੁ ਭੇਕ ਕਰ ਭਰਮਾਈਏ ਮਨ ਹਿਰਦੇ ਕਵਟ ਕਮਾਏ ਹਰ ਕਾ ਮਹਿਲ ਨਾ ਪਾਵੀ ਮਰ ਬਿਸ਼ਟਾ ਮਾਏ ਸਮਾਏ ਮਨ ਰੇ ਗ੍ਰਹਿ ਮਾਹੇ ਉਦਾਸ ਮਨ ਰੇ ਗ੍ਰਹਿ ਮਾਹੇ ਉਦਾਸ ਸਤਸੰਗਨੀ ਸੋ ਕਰੇ ਗੁਰਮੁਖੋਏ ਪ੍ਰਕਾਸ਼ ਰਾਵ ਗੁਰ ਕਿਸਾ ਮਨ ਜੀਤਿਆ ਗਾ ਤਮੁਦ ਘਰੇ ਮੈਂ ਪਾਏ ਹਰ ਕਾ ਨਾਮ ਧਿਆਈ ਸਤਸੰਗ ਮਿਲ ਮਿਲਾਏ ਜੇ ਲੱਖ ਇਸਤਰੀਆਂ ਭੂ ਕਰੇ ਨਵ ਖੰਡਰਾਜ ਕਮਾਏ ਬਿਨ ਸਾਧੂ ਸੁੱਖ ਨਾ ਪਾਵੀ ਫਿਰ ਜੋ ਨੀ ਪਾਏ ਹਰ ਹਾਰ ਕੰਡ ਚ ਨੀ ਪਿਆਰਿਆ ਆਗਲੋ ਚਾਨੀ ਜਿਤਲਾਏ ਦਿਨਾਂ ਪਿਛੇਰੇ ਸਿਰ ਫਿਰੇ ਉਹਨਾਂ ਤਿਲ ਨਾ ਸਮਾਏ ਜੋ ਪ੍ਰਭਾਵੇ ਸੋਧੀ ਹੈ ਪਰ ਨਾ ਕਰ ਨਾ ਜਾਏ ਜਨ ਨਾਨਕ ਜੀਵੇ ਨਾਮ ਲਹਿਰ ਦੇ ਤੀਜਾ ਕਰ ਪਹਿਲਾ ਜੇ ਸ਼੍ਰੀ ਕੀ ਸਰਕਾਰ ਕਸਾ ਹੋਏ ਗੁਰੂ ਘਰ ਕਮਾਵਲੀ ਸੱਚ ਕਰ ਪ੍ਰਗਟ ਹੋਏ ਅੰਤਰ ਝਿਰਕੇ ਸੱਚ ਵਜੇ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਧਨੇ ਕਰਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨਾਂ ਬਿਨਾਂ ਕੋਈ ਸਤਿਗੁਰ ਸਾਹਿਬ ਪ੍ਰਭ ਨੇ ਮਿਲਾ ਸ਼ਬਦ ਮਿਲਾਵਾ ਹੋਏ ਰਾਹ ਸ਼ਬਦ ਮਿਲੇ ਸੁ ਮਿਲਾਏ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਰਾਮ ਇੱਕ ਵਾਰ ਤੈ ਕੁਰਿਆ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰੂ ਮਖੋ ਨਾ ਸਮਾਏ ਪਰ ਪਰਪਣ ਜੋਤ ਦੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁਝੇ ਅੰਤ ਲੋ ਵਿਕਾਰ ਲਖ ਚੁਰਾਸੀ ਤਾਂ ਭਰਮ ਦੇ ਭਰਮ ਪਰਾ ਹੋਏ ਕੁਵਾਰ ਪੂਰਬ ਲਿਖਿਆ ਕਮਾਉਣਾ ਕੋਈ ਨਾ ਮਿਟਣਾ ਸਤਿਗੁਰ ਕੀ ਸੇਵਾ ਗਾਖੜੀ ਸੇ ਦੀ ਆਪ ਗਵਾਏ ਸਤਿਗੁਰ ਦੇ ਤਾਨ ਮਿਲੇ ਸੇਵਾ ਪਵੇ ਸਤਾਈ ਪਰਸ ਪਰਸੈ ਪਰਸ ਹੋਏ ਜੁਤ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤੈਨੂੰ ਸਤਿਗੁਰ ਮਿਲਿਆ ਮਨ ਭੁੱਖਾ ਭੁੱਖਾ

ਹਰ ਸੰਤੋ ਦੇਖੋ ਨਾ ਕਰ ਨਿਕਟ ਪਛੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਤੇ ਦੇਖੇ ਸਦਾ ਦੂਰ ਜਿਨ ਗੁਣ ਤਿੰਨ ਸਾਧ ਮਨ ਵਸੈ ਉਹ ਗੁਰਮੰਜਾ ਦੂਰ ਮਨ ਗੁਣ ਤੇ ਬਾਰੇ ਬਿਨਾਂ ਮਤ ਝੂ ਜਿਨ ਸ਼ਬਦ ਗੁਰੂ ਸੁਣ ਮੰਨਿਆ ਜਿਨ ਮਨ ਧਿਆਇ ਸੋਇ ਅੰਦਰ ਭਗਤੀ ਰਤਿਆ ਮਨ ਤਨ ਮਿਲ ਹੋਏ ਕੂੜਾ ਰੰਗ ਸੋਭ ਕਾ ਬਿਨ ਸਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਕਾਸ਼ ਹੈ ਸਦਾ ਸਦਾ ਸਿਰ ਹੋਏ ਜਨ ਪਦਾਰਥ ਪਾਇਆ ਨਾਮ ਨੇ ਚੇਤੇ ਬੁਲਾਏ ਪੱਖ ਸਿਰ ਰਹਿਣਾ ਨਹੀਂ ਅੱਗੇ ਠੋਰ ਨਾ ਪਾਏ ਉਹ ਵੇਲਾ ਤਨ ਆਪ ਹੀ ਅੰਦ ਗਿਆ ਪਛਤਾਏ ਜਿਸ ਨਾ ਕਰੇ ਸੋ ਉਹ ਬਰੈ ਹਰ ਛੇਤੀ ਲਿਓ ਲਾਜ ਦੇਖਾ ਦੇਖੀ ਸਭ ਕਰੇ ਮਨ ਖੂਜ ਨ ਪਾਏ ਜਿਨ ਗੁਰਮੁਖ ਦਾ ਸੋਦਾ ਸੇ ਪੈ ਤਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾ ਸਮਾਏ ਨਾਨਕ ਤਨ ਕੀ ਬਾਣੀ ਸਦਾ ਸੱਚ ਜੇ ਨਾਮ ਰਹੇ ਲਿਓ ਲਾਜ ਸ਼੍ਰੀ ਰਾਗ ਮਲਾ ਤੀਜਾ ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਖ ਸਾਧੂ ਜਿਲੇ ਤੇ ਸੱਚੇ ਦਰਬਾਰ ਉਹ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਪਾਈ ਰੇ ਗੁਰਮੁਖ ਸਦਾ ਪਦ ਹੋਏ ਹਰ ਹਰ ਸਦਾ ਧਿਆਈ ਮਲੋ ਮੈਂ ਕੱਢੇ ਦੋਏ ਰਾਵ ਮਨੁੱਖ ਨਾਮ ਜਾਣੀ ਪਿੰਡਾਂ ਮੈਂ ਪਦ ਜਾਇ ਸ਼ਬਦ ਸਾਧ ਨਾ ਲੱਗ ਦੂਜੇ ਪਾਏ ਬੇਸ਼ਟਾ ਕੇ ਕੀੜੇ ਪਵੇ ਵਿੱਚ ਬੇਸ਼ਟਾ ਸੇ ਬੇਸ਼ਟਾ ਮੈਂ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੁੱਲ ਉਧਾਰੇ ਆਪਣਾ ਤਾਂਜਣੇ ਦੀ ਮਾਏ ਹਰ ਹਰ ਨਾਮ ਧਿਆਈਏ ਜਿਸਨੂੰ ਕਿਰਪਾ ਕਰੇ ਜਾਏ ਜਿਨੀ ਗੁਰੂ ਨਾਮ ਦਿਹਾਇਆ ਵਿੱਚ ਮੈਂ ਗਾਏ ਅੰਦਰ ਬਾਰੋਂ ਸਿਰਾਂ ਦੇ ਅਮਲੇ ਸੱਚੇ ਸੱਚ ਮਾਏ ਨਾਨਕ ਐਸੇ ਪ੍ਰਵਾਨ ਹੈ ਜਿਨ ਗੁਰਮਤੀ ਆ ਤੇ ਐਸੀ ਰਾਗ ਮਨ ਲੱਤੀ ਜਾਰ ਭਗਤਾਂ ਤਨ ਖਰਾਸ ਹੈ ਗੁਰਪੁਰਸ਼ ਕਰੇ ਵਪਾਰ ਹਰ ਨਾਮ ਸਲਾਣ ਸਦਾ ਸਦਾ ਬੱਖਰ ਹਰ ਨਾਮ ਆਧਾਰ ਗੁਰਪੁਰਿਆ ਨਾਮ ਜੜਾ ਯਾਰ ਭਗਤਾਂ ਤੋਂ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾ ਖੰਡ ਭਗਤ ਨਾ ਹੋਵੇ ਦੋ ਦਾ ਬੁਲਖਵਾਰ ਸੋ ਜਨ ਲਾਇ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਰਾਖੀਏ ਜਵਰਾ ਰਾਖੇ ਉਧਾਰ ਮੰਤਰ ਸੋ ਪਿਆ ਕੇ ਤਰੇ ਉਮੇ ਵਿੱਚ ਮਾ ਧਨ ਗੁਰਮੁਖ ਸੋ ਪ੍ਰਵਾਣ ਜੇ ਕਦੇ ਨਾਵੇ ਹਰ ਕਰ ਮਿਲੇ ਤਾਂ ਪਾਈਏ ਬਿਨ ਕਰ ਮੈਂ ਪਾਇਆ ਨਜਾਇ ਲਖ ਚੁਰਾਸੀ ਭਰਮ ਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾਰ ਨਾਮ ਸਮਾਏ ਸ੍ਰੀ ਰਾਗ ਮਲਤੀ ਜਾ ਸੁਖ ਸਾਗਰਾ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਧਿਆਈ ਸਾਜੀ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉਂ ਰਸਨਾਰ ਗੁਣ ਗਾਏ ਪਾਈ ਰੇ ਜਗ ਦੁਖੀਆ ਦੂਜੇ ਪਾਏ ਗੁਰੂ ਸੰਧਾਈ ਸੁਖਲਾਏ ਅੰਦਰ ਨਾਮ ਧਿਆਏ ਰਹੋ ਸੱਚੀ ਮੈਣ ਲਾਗੀ ਮਨ ਨਿਰਮਲ ਧਿਆਏ ਗੁਰਮੁਖ ਸ਼ਬਦ ਵਿਛਾਣੀ ਹਰ ਅੰਮ੍ਰਿਤ ਨਾਮ ਸਮਾਏ ਗੁਰੂ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ ਮਨ ਮੁਖ ਮੈਲੇ ਮਲ ਭਰੇ ਉਹ ਮੇਰੇ ਸਾ ਵਿਕਾਰ ਮੈਂ ਸ਼ਬਦੇ ਮੈਲ ਉਤਰੇ ਮਨ ਜਮੇ ਵਿਖਵਾਰ ਧਾਤਰਬਾਜੀ ਪਾਲ ਚੜਾਏ ਨਾ ਰੁਵਾਰ ਨਾ ਪਾਰ ਗੁਰਮੁਖ ਸ਼ਬਦ ਸਾਂਝਮੀ ਅਰਕੇ ਨਾਮ ਪਿਆਰ ਗੁਰਮੁਖ ਸਾਹ ਧਿਆਈਏ ਹਰੇ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸੋਨਾ ਜੀਆਂ ਕਾ ਦਾਸੀ ਰਾਗ ਮੈਂ ਲਤੀਜਾ ਮਨਖ ਮੋਹ ਬਿਆ ਪਿਆ ਬਰਾਗ ਉਦਾਸੀ ਨਾ ਹੋ ਇਹ ਸ਼ਬਦ ਨਾ ਚੀਨੇ ਸਦਾ ਦੁੱਖ ਅਦਰ ਕੇ ਪਤ ਹੋਏ ਓਮੇ ਗੁਰਮੁਖ ਖੋਈਆ ਨਾ ਮਰਤ ਸੁਗੋਏ ਮੇਰੇ ਮਨ ਨਸ ਪੂਰੇ ਨੇ ਦਾਸਾ ਸਗੋ ਸੇ ਮੋਹ ਪਰ ਚਰੇ ਘਾਰੀ ਮੈਂ ਉਦਾਸਾ ਰਾਓ ਗੁਰਮੁਖ ਕਰਮ ਕਮਾਵੈ ਬਿਗਸ ਹਰ ਬਾਰਾਗ ਨਾ ਦੋਵੈ ਨਸ ਭਗਤ ਕਰੇ ਦਿਨ ਰਾਤੀ ਹਮੇ ਮਰਨ ਚਾਹੁੰਦਾ ਹਮੇ ਮਨ ਚੰਦ ਵੱਡੇ ਵਾ ਸਤਸੰਗ ਪਾਏ ਔਰ ਪਾਇਆ ਸਹਿਜ ਨੰਦ ਸੋ ਸਾਧੂ ਰਾਗੀ ਸੋਈ ਅਦੇ ਨਾਮ ਸਹਿਜ ਅੰਤ ਲਾਗਨ ਤਾਮ ਸੂਲੇ ਵਿੱਚੋਂ ਆਪ ਗਵਾਏ ਨਾਮ ਦਾਨ ਸਤਿਗੁਰੂ ਦਿਖਾ ਲਿਆ ਰਸ ਪਿਆ ਖਾਏ ਜਿਨਕਨੇ ਪਾਇਆ ਸਤਸੰਗ ਦੀ ਪੂਰੇ ਭਾਗ ਰਾਗ ਮਨ ਫਿਰ ਜਾਣੇ ਸਤਿਗੁਰੂ ਹਮੇ ਅੰਦਰ ਲਾਗ ਨਾਨਕ ਸ਼ਬਦ ਰਤੇ ਨਾਮ ਰਗਾਏ ਬਿਨ ਭੱਗੇ ਲਾਗ ਸੀ ਰਾਗ ਮਨ ਲਤੀ ਜਾ ਕਾਰੀ ਹੋਦਾ ਭਾਈ ਅੰਸਾ ਪਤ ਹੋਏ ਸਵਾਲੀ ਕੋਈ ਨਾਮ ਧਨ ਖੁੱਟਿਆ ਭਟਾਗ ਵੱਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋ ਮੈਂ ਗਾਰ ਹਰਜੂਸਾ ਧਿਆਇ ਤੂੰ ਗੁਰਮੁਖੇ ਗੰਗਾ ਰਹਾ ਗੁਰਮੁਖਾ ਕੇ ਮਖੁਜਲੇ ਗੁਰਸਾਹਿਬ ਦੀ ਵਿਚਾਰ ਹਲ ਪਾਸੋ ਪਾਏ ਦੇ ਮਰਾਰ ਘਾਰੀ ਵਿੱਚ ਮੈਲ ਪਾਇਆ ਗੁਰਸਾਹਿਬ ਦੀ ਵਿਚਾਰ ਸਤਪੁਤੇ ਮੂੰਹ ਫੇਰੇ ਮੱਥੇ ਤਨਕਾਲੇ ਅੰਦਨ ਦੁੱਖ ਮਾਤ ਜਿਉ ਨਿਤ ਜੋ ਜਮਾ ਜਾਲੀ ਸਤਿਗੁਰ ਤੇ ਮੂੰਹ ਫੇਰੇ ਮੱਥੇ ਤਿੰਨ ਕਾਲੀ ਅੰਦਰ ਦੁੱਖ ਮਾਵਦੇ ਨੇ ਜੋਹੇ ਜਮਜਾਲੇ ਸੁਪਨੇ ਸੁਖਨਾ ਦੇਖਣੀ ਬਹੁਤ ਚਿੰਤਾ ਵਰਜਾਲੇ ਸਭ ਨਾ ਕਾ ਦਾਤਾ ਏ ਕਹਿ ਆਪੇ ਵਖਰੇ ਕਹਿਣਾ ਕਿਸੇ ਨੂੰ ਜਾ ਵੀ ਜਿਤ ਭਾਜੇ ਤੋ ਜਿਸ ਭਾਵੇ ਤੇ ਦੇ ਨਾਲ ਗੁਰੂ ਭਾਗੀ ਆਪੇ ਜਾਣੇ ਸੋਈ ਸ੍ਰੀ ਰਾਗ ਮਨ ਲਾਤੀ ਜੋ ਸੱਚਾ ਸਾਹਿਬ ਸੇਵ ਸਰਬੜੀ ਆਈ ਦੇ ਗੁਰਪ੍ਰਸਾਦੀ ਮਨ ਵਸੇ ਉਹ ਮੈਂ ਦੂਰ ਕਰੇ ਮਨ ਤਾਉ ਤਾਂ ਰਹਿ ਜਾ ਪੇ ਨਾ ਕਰੇ ਭਾਈ ਏ ਗੁਰਮੁਖਰ ਨਾਮ ਤੇ ਆਏ ਨਾਮ ਤਾਂ ਸਤ ਮਨ ਵਸੇ ਮਹਿਲੀ ਪਾਵੇ ਤਾਉ ਰਾਉ ਮਨ ਮੁਖ ਮਨ ਤਨਾ ਤੈਨੂੰ ਠੋਰ ਨਾਉ ਭੋਜਨ ਨਹੀਂ ਪਾਉਂਦਾ ਫਿਰ ਇਹ ਜੋ ਸਮਝੇ ਘਰ ਗਾਓ ਗੁਰਮਤੀ ਕਾ ਜਾਣਾ ਸਤ ਮਿਲੇ ਹਰ ਨਾਉ ਤੈ ਗੁਣ ਵਿਖਿਆ ਅੰਦਰ ਮੈਂ ਮੁੱਖ ਬਾਰ ਲੋਕ ਵੀ ਹਨ ਕੋ ਸੇਵ ਦੇ ਪ੍ਰਭੇਦਾਂ ਕਰੇ ਪੁਕਾਰ ਵਿਖਿਆ ਅੰਦਰ ਭਜੂਏ ਨਾ ਉਰਵਾਰ ਨਾ ਪਰ ਮਨ ਮਾਇਆ ਮੋਹੇ ਵਿਸਾਰਿਆ ਜਗਤ ਪ੍ਰਤਾਪ ਸਵਾਲ ਵਾਹਿਗੁਰੂ ਚੇਤਾ ਸੰਬੰਧੀ

ਬੋਰਡ ਵਿਖਿਆ ਲਵਾਣੇ ਸੇਵਾ ਕਰੇ ਵਡਾਣੀ ਆਪਣਾ ਧਨ ਗਵਾਇ ਬੂਜੇ ਨਾ ਅੰਦਰ ਤੱਕ ਬਿਆਣੀ ਮਾਰ ਕੁਛ ਅੰਧ ਨਾ ਚੇ ਤੇ ਡੂਮੇ ਆਪਣਾ ਪਾਣੀ ਮਾਰੇ ਸਦਾ ਭਜੋ ਆਸਾ ਨਾਈ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਵਿਸਰ ਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਪਤਲਾ ਵਜੋਂ ਮੈਂ ਦੋਟੀ ਪਾਈ ਆਉਣ ਜਾਣਾ ਜੰਮਣ ਮਾਨਾ ਮਨੁੱਖ ਪਤ ਗੁਆਈ ਸਤਿਗੁਰ ਕੀ ਸੇਵਾ ਦਾ ਸੁਖ ਪਾਇਆ ਜੁਤ ਜੁਤ ਮਿਲਾਈ ਸਤਿਗੁਰ ਕੀ ਸੇਵਾ ਸੁਖਾ ਲਈ ਜੋ ਇੱਛਾ ਸੋ ਫਲ ਪਾਏ ਜਾਤ ਸਤ ਤਾ ਪਵਿੱਤਰ ਸਰੀਰ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਦੇ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਨਾਖਤੀ ਹੋ ਤਨ ਕਬਲ ਜਾਓ ਦਾ ਸੱਚੇ ਸੱਚੀ ਬੜੀ ਆਈ ਸੱਚੇ ਸਾਸ ਮਾਓ ਨਾਨਕ ਦੀ ਪਾਏ ਗੁਰੂ ਮੇਲ ਮਿਲਾਓ ਸ੍ਰੀ ਰਾਗ ਮਹਿਲਾ ਤੀਜਾ ਮਨ ਘਰ ਕਮਾਵਣੇ ਜਿਉਂ ਦਾ ਗੰਤਾ ਸ਼ਿਕਾਰ ਸੀ ਜੇ ਕੰਦਨਾ ਵੀ ਨਤਨ ਦੋ ਇੱਕ ਵਾਰ ਫਿਰ ਕਾ ਮਹਿਲਾ ਪਾਵੀ ਨੰਦੀ ਸੇ ਘਰ ਵਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾ ਸੰਤ ਮਿਲਾਏ ਜਪ ਰਾਮ ਨਾਮ ਸੁਖ ਪਾਏ ਰਾਵ ਗੁਰਮੁਖ ਸਦਾ ਸੁਹਾਗਣੀ ਪਰ ਰੱਖਿਆ ਉਧਾਰ ਮਿੱਠਾ ਭੋਲੇ ਨਿਵ ਚਲੇ ਸਿਜ ਰਹਿ ਪਤਾ ਸੁਭਵੰਤੀ ਸੁਹਾਗਣੀ ਜਿਨ ਗੁਰ ਕਾਹੀ ਤੂ ਪਾਰ ਪੂਰੇ ਭਾਗ ਸਤਿਗੁਰ ਜਾ ਭਾਗੇ ਕਹੋ ਤੋ ਹੋਏ ਅੰਤਰ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਚੋਂ ਚਲੇ ਦੁੱਖ ਨਾ

ਨਾ ਤਨਮ ਲੱਗੇ ਧਰੇ ਸੁਹਾਗਣੀ ਕਰਮ ਕਮਾਵਨੀਆਂ ਸਹੀ ਕਰਮ ਕਰੇ ਸਹਿਜੇ ਸਤ ਮਿਲਾਵੜਾ ਸੱਚ ਬਿਠਾਈ ਦੇ ਭਾਈ ਰੇ ਗੁਰਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚੈ ਸਭ ਕੋਈ ਰਾਉ ਲਖ ਚੁਰਾਸੀ ਫਿਰ ਪਿਆ ਕੌਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਵੀ ਦੁਖੀ ਰਹਿਣ ਪਿਆ ਬਿਨ ਸ਼ਬਦ ਦੇ ਪਿਆਰ ਨਾ ਪਾਈਏ ਬਿਰਥਾ ਜੋ ਬਿਨ ਗਵਾਏ ਹੋ ਕਰਦੀ ਜਗ ਫਿਰੀ ਨਾ ਧਨ ਸਾ ਪੇ ਨਾਲ ਹੰਦੀ ਨਾਮ ਨਚੇ ਤੀ ਸਭਾ ਦੀ ਜਮਕਾਲ ਨ ਸਤਿਗੁਰ ਮਿਲੇ ਧਨ ਪਾਇਆ ਹਰ ਨਾਮ ਰਿਤ ਸਮਾਲ ਨਾਮ ਰਿਤ ਸਿਨੇ ਮਿਲੇ ਗੁਰ ਕੇ ਸਹਿ ਸੁਭਾਈ ਮਨ ਤਾਰਾ ਤਾਰੰਗ ਸਿਉਂ ਰਸਨਾ ਰਸਨ ਸਾਏ ਨਾਨਕ ਰੰਗ ਨ ਉਤਰੇ ਜਵਾਰ ਧੁਰ ਛੋੜਿਆ ਲਾਏ ਸੀ ਰਾਗ ਮਿਲਾ ਤੀਜਾ ਗੁਰਮਾ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਈ ਆਪਿਆ ਮਲਾਈ ਬੂਲੀਏ ਬੂਝੇ ਤਾਂ ਨਿਰਮਲ ਹੋਵੇ ਸੋਈ ਅਰਜੀਵ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਰਸਾ ਜਨਮ ਗਵਾਇਆ ਰਹਾ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇ ਕੁਟਾਂ ਮੁੱਲ ਵਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਧਨ ਪਾਇਆ ਤਿਸੇ ਦੀ ਕਿਵੇਂ ਨਾ ਪਾਈ ਹਰ ਪ੍ਰਭ ਸਕਾ ਮੀਤ ਪ੍ਰਭ ਮੇਰਾ ਤਿਉ ਸਿਖਾਈ ਆਪਣੇ ਮਨ ਜਿਤ ਗਾਏ ਕਾਏ ਬਿਨ ਗੁਰੇ ਆਪਣਾ ਜਾਈ ਆਰ ਜੀ ਉਹ ਦਾਤਾ ਭਗਤ ਪੁੱਛ ਲੈ ਕਰ ਕਿਰਪਾ ਮਨ ਵਿਸ਼ਾਇ ਨਾਨਕ ਸੁਭਾ ਸੁਰ ਦੇ ਪ੍ਰਾਪੇ ਗੁਰਮੁਖ ਦੇਵ ਜੀ ਆਈ ਸੀ ਰਾਗ ਮਹਿਲਾ ਤੀਜਾ ਧਨ ਜਨ ਨੀ ਜਨ ਜਾਇਆ ਧਨ ਪਿਤਾ ਪਰ ਧਨ ਸਤਿਗੁਰ ਸੇਵ ਸੁਖ ਪਾਇਆ ਵਿੱਚ ਹੋ ਗਿਆ ਕਮਾਨਦਾਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਧਨ ਮੇਰੇ ਮਨ ਗੁਰਮੁਖ ਧਿਆਈ ਅਰਸੋਈ ਗੁਰ ਕਾ ਸ਼ਬਦ ਮਨ ਵਸੇ ਮਨ ਤੰਨੇ ਮਲੋਹੇ ਰਾਵ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰੂ ਸਾਹਿਬ ਦੀ ਸਲਾਹੀ ਰੰਗੇ ਸਹਿਜ ਪਾਏ ਸੱਚਾ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ ਜੋ ਕਿਛ ਕਰਨਾ ਸੋ ਕਰਿਆ ਨਾ ਕਰਨਾ ਜਾਏ ਜਰੀ ਪਛੁਨੇ ਮੇਰੀ ਸਤਿਗੁਰ ਪੰਨੇ ਪਾਏ ਆਪੇ ਕਰ ਕਰਾਇਆ ਸੀ ਆਪਣਾ ਕਰਨਾ ਜਾਏ ਮਨ ਤਾਂ ਰਤਾ ਰੰਗ ਸੋਮੇ ਤਾਂ ਵਿਕਾਰ ਹੈ ਨਸਹਿਰ ਦੈ ਰੱਬ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਅਮਰਾਈ ਨੇ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੁਰ ਗੁਣੀ ਧਾਨ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹੋਮ ਵਿੱਚੋ ਜਾਏ ਸਤਿਗੁਰ ਮਿਲੈ ਸਦ ਭੈ ਰਚੇ ਆਪ ਸਿਮਨੇ ਆਏ ਪਾਈ ਰੇ ਗੁਰ ਬੂਝੇ ਕੋਈ ਬਿਨ ਬੂਝੇ ਘਰੋਂ ਕਮਾਉਣੇ ਜਨਮ ਪਦਾਰਥ ਕੋਈ ਰਾਹੁ ਜਿਨ ਚਾਖਿਆ ਤਨੀ ਸਾਧ ਪਾਇਆ ਬਿਨ ਚਾਖੇ ਭਰਮ ਭਲਾਏ ਅਮਰ ਸੱਚਾ ਨਾਮ ਹੈ ਕਹਿਣਾ ਕਿਸ਼ਨ ਜਾਏ ਪੀ ਤੂੰ ਪ੍ਰਵਾਨ ਪਾਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾਂ ਪਾਈ ਹੋਰ ਕਰਨਾ ਕਿਸ਼ਨ ਜਾਏ ਦੇਵਣ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀ ਤੋਨ ਤਿਹਾ ਹੋਆ ਜੇ ਕਰਮ ਕਮਾਏ ਜਾਤ ਸਤ ਸੰਗਮ ਨਾਮ ਹੈ ਬਿਨ ਨਾਮ ਹੋਏ ਪੂਰੀ ਭਾਗ ਨਾਮ ਮਨ ਵਸੇ ਸ਼ਬਦ ਲਾਵਾ ਹੋਏ ਨਾਨਕ ਸਾਹਿਬ ਜੀ ਰੰਗ ਵਰਤਾ ਹਰ ਗੁਣ ਪਾਵੈ ਸੋਈ ਸ਼੍ਰੀ ਰੰਗ ਮਹਲਾ ਤੀਜਾ ਕਾਇਆ ਸਾਧੇ ਉਹ ਤਪ ਕਰੇ ਵਿੱਚੋਂ ਹੋਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਾਵੀ ਪਾਏ ਗੁਰ ਕਹਿ ਸ਼ਬਦ ਜੀਵਤ ਮਰੇ ਤਾਂ ਗੁਰ ਕਹਿ ਸ਼ਬਦ ਜੀਵਤ ਮਰੇ ਹਰ ਨਾਮ ਬਸੇ ਮਨੇ ਆਏ ਸੁਣ ਮਨ ਮੇਰੇ ਭਾਅ ਸਤਿਗੁਰ ਸਾਧਨਾ ਗੁਰ ਪ੍ਰਸਾਦ ਛੋਟੀਆਂ ਭਿੱਖ ਭਾਵ ਜੋ ਸਤਿਗੁਰ ਤਾਰਨਾ ਹਰਾਓ ਤੈਗੁਣ ਸਭਾ ਤਾਦਾ ਦੂਜਾ ਭਾਵ ਵਿਕਾਰ ਪੰਡਿਤ ਪੜੇ ਬੰਧਨ ਮੋਹ ਬਾਧਾ ਨੇ ਬੂਝੇ ਵਿਖਿਆ ਪਿਆਰ ਸਤਿਗੁਰ ਮਿਲੇ ਤੁਰਕੁੱਟੀ ਛੂਟੇ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੁਖ ਵਾਰ ਸ਼ਬਦ ਮਰੇ ਤਾਂ ਉਦਰੇ ਪਾਏ ਮੁਖ ਦੁਆਰ ਪ੍ਰਸਾਦੀ ਮਰੇ ਸਚਨਾਮ ਕਰਤਾਰੇ ਮਨੁਆ ਸਾਧ ਸਵਰਾ ਛੱਡਣਾ ਕਰਤੋਂ ਭਾਅ ਦੂਜੇ ਪਾਏ ਤੋਂ ਖਲਾਇੰਦਾ ਬਹੁਤੀ ਦੇਸ ਜਾਏ ਨਾਨਕ ਨਾਮ ਲੱਗੇ ਸਿਵਰੇ ਹੋਮੇ ਸ਼ਬਦ ਗਵਾਏ ਹੀ ਰਾਗ ਮਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮ ਉਤੇ ਦੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਘਰ ਕੁਮਾਵਣੇ ਦਰਗਾ ਮਿਲ ਸਜਾਏ ਮਾਰੇ ਦੂਜਾ ਭਾਵ ਚੁਕਾਏ ਅੰਤ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਾਉ ਸੱਚ ਬਾਣੀ ਸੱਚ ਸ਼ਬਦ ਹੈ ਜਾ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋਮੇ ਗੁਰੂ ਦੁਆਰ ਮਨ ਦੇਵਲ ਨਾਮ ਧਿਆਈਏ ਤਾਂ ਪਾਏ ਮੁਖ ਦੁਆਰ ਹੋਮੇ ਵਿੱਚ ਜਗ ਬਿਨਸਦਾ ਮਰ ਜੰਮਿਆ ਵੇ ਜਾਏ ਮਨੁੱਖ ਸ਼ਬਦ ਨਾ ਜਾਣੀ ਜਾ ਸੰਪਤ ਗਵਾਈ ਗੁਰ ਸੇਵਾ ਨਾ ਪਾਈਐ ਸੱਚੇ ਰਹਿ ਸਮਾਏ ਸ਼ਬਦ ਮਨ ਹੈ ਗੁਰ ਪਾਈ ਹੈ ਵਿੱਚੋਂ ਗੁਆਏ ਅੰਦਰ ਭਗਤ ਕਰੇ ਇਸ ਸੱਚ ਕਿਲੇ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿ ਸਮਾਏ ਸ੍ਰੀ ਰਾਗ ਮਹਿਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵੇ ਉਸ ਦੁਖੀਏ ਯੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਮਨ ਉੱਠੇ ਅਹੰਕਾਰ ਸਤਿਗੁਰ ਕਿਆ ਭਿੜਕਿਆ ਮਨ ਥੱਕੇ ਮੰਗ ਥੱਕੇ ਸੰਸਾਰ ਸਭ ਚਾਰ ਸ਼ਬਦ ਨਾ ਸੇਵਿਓ ਸਭ ਕਾ ਸਵਾਨ ਹਾਰ ਮਨ ਮੇਰੇ ਸਤਾਰ ਵੇਖਾ ਦੂਰ ਜਨ ਮਨ ਦੁਖ ਪਰ ਹਰੀ ਸ਼ਬਦ ਰਿਹਾ ਭਰਪੂਰਾ ਸੱਸ ਲਾਣ ਸੇ ਸੱਚੇ ਸੱਚਾ ਨਾ ਉਧਾਰ ਸੱਚੀ ਕਰ ਕਮਾਉਣੀ ਸੱਚੇ ਨਾਲ ਪਿਆਰ ਸੱਚਾ ਸ਼ਬਦ ਵਰਦਾ

ਅਵਤਾਰ ਸਤਿਗੁਰ ਸੇਵੇ ਸੇਵ ਪਰੇ ਸੱਚ ਰੱਖੇ ਅਵਤਾਰ ਕਿਰਪਾ ਤੇ ਯਾਰ ਪਾਈਏ ਸਾਕਸ਼ਾਤ ਵਿਚਾਰ ਸਤਿਗੁਰ ਸੇ ਮਨ ਅਮਲਾ ਹਮੇਤਾ ਵਿਕਾਰ ਆਪ ਛੋੜ ਦਿਓ ਤੁਹਾਰੇ ਗੁਰ ਕਾ ਸ਼ਬਦ ਵਿਚਾਰ ਪੰਦਾ ਤਾਉਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖਜਲੇ ਤੇ ਸੱਚ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸਦਨ ਲੱਗੋ ਪਿਆਰ ਇਸ਼ਨਾਨ ਦਾਨ ਜੇ ਤਾਂ ਕਦੇ ਦੂਜੇ ਪਾਖਵਾਰ ਹਰਜੀ ਆਪਣੀ ਕਿਰਪਾ ਕਰੇ ਤਾਂ ਲੱਗ ਗਏ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਹਿ ਤਾਂ ਪਾਸੀ ਰਾਗ ਮਲਤੀ ਜਾ ਕੇ ਸੋ ਸੇਵੀ ਕਿਆ ਜਪ ਕਰੀ ਸਤਿਗੁਰੂ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਈ ਇਹ ਸੇਵਾ ਚਾਕਰੀ ਨਾਮ ਬਸੇ ਮਨ ਆਏ ਨਾਮ ਮੇਹੀ ਤੇ ਸੁਖ ਪਾਈ ਸੱਚਾ ਸ਼ਾ ਸੁਹਾਏ ਮਨ ਮੇਰੇ ਆਂਦਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਾਓ ਮਨ ਕੇ ਆਸ਼ਾ ਪੂਰੀਆਂ ਆਪਣੇ ਸ਼ਬਦ ਰਿਹਾ ਭਰਪੂਰ ਭੈ ਭਾਏ ਪਦ ਕਰ ਦਿਨ ਰਾਤੀ ਹਰ ਜੀਵ ਵੇਖੇ ਸਦਾ ਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸ੍ਰੀ ਰੋਂ ਦੂਰ ਨਿਰਮਲ ਸਾਹ ਪਾਇਆ ਸੱਚਾ ਗੁਣ ਗਹੀਰ ਜੋ ਜਾ ਕੇ ਸੁਭਰੇ ਸੁੱਤੇ ਗਏ ਮੋਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਪਿਆ ਸੁੰਝੇ ਕਰਕਾ ਪਾਉਣਾ ਜਵਾਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕੁਛ ਆਪੇ ਆਪੇ ਹੋਮ ਵਿੱਚ ਕਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁੱਖ ਹੋਮੇ ਵਿੱਚੋਂ ਗਵਾਏ ਸਤਿਗੁਰ ਸੇਵ ਨੇ ਆਪਣਾਓ ਤਿਨ ਕੇ ਲਾਗੋ ਪਾਏ ਨਾਨਕ ਨਰ ਨਾਨਕ ਦਰ ਸੱਚੇ ਸਚਿਆਰ ਹੈ ਉਹ ਤਿਨ ਬਲਹਾਰੇ ਜਾ ਉਸੀ ਰਾਗ ਮਲਾ ਤੀਜਾ ਜੇ ਬੇਲਾ ਭਗਤ ਵਿਚਾਰੀਏ ਤਾਂ ਕਹਿ ਤੇ ਬੇਲਾ ਭਗਤ ਹੋ ਜਾਂਦਾ ਨਾਮੇ ਰੱਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇਹੀ ਹੋਏ ਮਨ ਤਨ ਸੇ ਤਿਲ ਸਾਚ ਸਿਉ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤਾਂ ਸੀ ਯਾਰ ਬਸੇ ਮਨ ਆਏ ਰਹੋ ਸਹਿਜ ਖੇਤੀ ਆਈਏ ਸੱਚ ਨਾਮ ਬੀਜ ਪਾਏ ਖੇਤੀ ਜਮੀ ਅਗਲੀ ਮੰਜੂ ਮਨ ਮਹਾਰਾਜਾ ਸਹਿ ਸੁਭਾਏ ਗੁਰ ਕਾ ਸ਼ਬਦ ਹੁੰਦਾ ਜਿਤ ਪੀਤਾ ਹੈ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਿਆ ਸਮਾਏ ਆਖਣ ਵੇਖਣ ਬੋਲਣਾ ਸ਼ਬਦ ਰਿਆ ਸਮਾਏ ਬਾਣੀ ਵਜੀ ਚੋਂ ਚੁਗੀ ਸੱਚੋਂ ਸਾ ਸੁਣਾਏ ਹੋ ਮੇਰਾ ਰਹਿ ਗਿਆ ਸੱਚੇ ਲੈ ਮਲਾਏ ਤੇਰੇ ਕੋ ਮੈਲ ਦੂਰ ਹੈ ਜੋ ਸੱਚ ਰਹੇ ਲਿਵਲਾਏ ਨਦਰੀ ਨਾਮ ਧਿਆਈ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਏ ਸਤਿਗੁਰ ਭੇਟਿਆ ਜਸੇ ਆਏ ਅੰਦਰ ਨਾ ਮੇਰੇ ਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾ ਮੇ ਨਾ ਸਮਾਏ ਸੀ ਰਾਗ ਮਹਲਾ ਤੀਜਾ ਆਪਣਾ ਬਹੁਤ ਦਿਨ ਪਾਏ ਹੁਣ ਜਿਨ ਗੁਰ ਕਾ ਸ਼ਬਦ ਵਿਚਾਰ ਸਤਸੰਗ ਦੀ ਸਦੰਬ ਰਹੇ ਸੱਚ ਕੇ ਗੁਣ ਸਾਧ ਦਾ ਮੈਂ ਚੁਕਾ ਨਾ ਰੱਖਿਆ ਉਦਾਸ ਸੱਚੀ ਬਾਣੀ ਸਤਮਾ ਸੱਚੇ ਨਾਲ ਪਿਆਰ ਮਨ ਮੇਰੇ ਓਮੇ ਮੈਲ ਬਨਾਲ ਨਿਰਮ ਸਦਾ ਸੋਹਣਾ ਸਤਸਵਾ ਨਾ ਰਾਮ ਸੱਚੇ ਸ਼ਬਦ ਮਨ ਮੋਇਆ ਪ੍ਰਭਾ ਪੇਲੇ ਮਿਲਾਏ ਅੰਦਰ ਨਾ ਮੇਰੇ ਤਿਆ ਜੁਤੀ ਜੋ ਸਮਾਏ ਜੁਤੀ ਪ੍ਰਭ ਜਾਪਦਾ ਬਿਨ ਸਤਿਗੁਰ ਬੁਝ ਨਾ ਪਾਏ ਜਿਨ ਕੋ ਪੂਰਵ ਲਿਖਿਆ ਸਤਿਗੁਰ ਬੇਟਿਆ ਦੇ ਨਾਲ ਬਿਨਾਂ ਸ਼ਬਦ ਮਣੀ ਦੂਜੇ ਪਾਏ ਖੁਆਏ ਤੇ ਸੁਣ ਘੜੀਆਂ ਜੀਵ ਦੀ ਦੁਖੀ ਰਹਿਣ ਬਿਆਏ ਭਰਮ ਭੁਲਾਣਾ ਅੰਦਲਾ ਫਿਰ ਭਰਿਆ ਵਿਜਾ ਨਦਕਰੇ ਪ੍ਰਭ ਆਪਣੀ ਆਪੇ ਲਏ ਮਲਾਏ ਸਭ ਕੇ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਪਾਪ ਭਾਵ ਕਮਾਵਦੇ ਪਾਪੇ ਭਜੇ ਬਜਾਏ ਸੁਪ੍ਰਭ ਨੰਦਨ ਆਵੇ ਮਨ ਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੂਈ ਵੇਖੇ ਨਾਨਕ ਗੁਰਮੁਖ ਪਾਏ ਸ਼੍ਰੀ ਰਾਗ ਮਲਦੀ ਜਾਓ ਬਿਨ ਗੁਰ ਰੋਗ ਨਾ ਟੁੱਟੇ ਹੋਵੇਂ ਪੀੜਾਂ ਚਾਹੇ ਗੁਰਪ੍ਰਸਾਦੀ ਮਨ ਬਸੇ ਨਾਵੇਂ ਰੇ ਸੰਭਾਏ ਗੁਰੂ ਸਾਹਿਬ ਦੀ ਯਾਰ ਪਾਈਏ ਬਿਨ ਸਾਹਿਬ ਦੇ ਭਰਮ ਬੁਲਾਏ ਮਨ ਲੈਣ ਜੀ ਗਰ ਵਸ ਹੋਏ ਰਾਮ ਨਾ ਸੁਲਾਏ ਤੂੰ ਫਿਰ ਰਾਵਣ ਜਾਣ ਨਾ ਹੋਏ ਰਾਓ ਹਰੀ ਕੋ ਦਾਦਾ ਵਰਦਾ ਦੂਜਾ ਆਪਣਾ ਕੋਈ ਸਭ ਸਲਾਈ ਮਨ ਬਸੇ ਸਹਿਜੀ ਸੋ ਹੋਏ ਸਭ ਨਦਰੀ ਅੰਦਰ ਵੇਖਦਾ ਜੇ ਭਾਵੇ ਤੈ ਦੇ ਹੋਮੇ ਸਭ ਗਣਤ ਹੈ ਗਣ ਤੈਨੂੰ ਸੁਖ ਨਾ

ਇਹ ਜੀਵ ਪ੍ਰਸਾਦ ਤਿਸ਼ਦਾ ਧਾਰਕ ਪ੍ਰਸਾਦ ਦੀ ਬੁੱਝੀ ਤਪਾਹ ਮਗਤ ਵਾਹ ਨਾਨਕ ਨਾਮ ਸੁਨਾਇ ਤੂੰ ਅੰਤਨਾ ਪਾਰਾ ਵਾਸੀ ਰਾਗ ਮਹਿਲਾ ਤੀਜਾ ਤਿਨਾ ਆਨੰਦ ਸਦਾ ਸੌਖਾ ਜਨਾ ਸੱਚ ਨਾਮ ਧਾਰ ਗੁਰ ਸਾਹਿਬ ਦੀ ਸੱਚ ਪਾਇਆ ਦੁਖ ਨਿਵਾਰਨ ਹਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਮ ਪਿਆਰ ਕਿਰਪਾ ਕਰਕੇ ਆਪਣੀ ਤੁਨ ਭਗਤ ਭੰਡਾਰ ਮਾਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਆਸੁਰ ਸਮਾਇ ਰਾਓ ਸੱਚੀ ਭਗਤੀ ਮਨ ਲਾਲ ਥੀ ਅਰਥਾ ਸਹਿ ਸੁਭਾਏ ਗੁਰੂ ਸਾਹਿਬ ਦੀ ਮਨ ਮੋਇਆ ਕਹਿਣਾ ਕਿਸਮ ਜਾਏ ਜੇ ਭਾਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖੀ ਰੰਗ ਪਾਈ ਹੈ ਜਿਸਨੂੰ ਕਿਰਪਾ ਕਰ ਜਾਏ ਸੰਸਾਰ ਸੰਸਾਰ ਸੁਤਿਆਂ ਰਹਿਣ ਬਿਆਏ ਇੱਕ ਆਪਣੇ ਭਾਣੇ ਘਾਟ ਲਈ ਨਾ ਪੇਲੇ ਨੂੰ ਮਿਲਾਏ ਆਪੇ ਅਮਨ ਵਸਿਆ ਮੈਂ ਬੁਝਗਾਇਆ ਗੁਰੂ ਦੇ ਬਿਛਾਏ ਲਾਏ ਗੁਰਮਤੀ ਹਰ ਪਾਈ ਜੋਤੀ ਜੋਤ ਮਿਲਾਏ ਅੰਦਰ ਅੰਮ੍ਰਿਤ ਸੀ ਰਾਗ ਮਿਲਾਤੀ ਜਾ ਗੁਣਮਤੀ ਸਾਹਿਬ ਵਿਕਾਰ ਗੁਰੂ ਸਾਹਿਬ ਜੀ ਮੈਂ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕੇ ਨਾ ਪਾਇਓ ਮਨ ਬਿਨ ਸਤਿਗੁਰ ਕੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਕਮੈਣ ਉੱਤਰ ਜਿੱਤਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ

ਜਿਸ ਸਤਿਗੁਰੂ ਮੇਲੇ ਸੁਮਨਾ ਮੇਰਾ ਦੁੱਖਾ ਟੇਕੋ ਮਿਲ ਵੀ ਤੂੰ ਦੁੱਖ ਤਿਆ ਸਾਨੂੰ ਲਾਵੇ ਖਟਕਾ ਸੱਚ ਖੱਟਣਾ ਸਰਾ ਸਾ ਸੱਚੇ ਸੱਚੀ ਸੋ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਮੁਖੋ ਸੀ ਰਾਗ ਮਲਤੀ ਜਾ ਪੇ ਕਰਨ ਕਰਤਾ ਕਰੇ ਸਿੱਠ ਦੇਖੇ ਆਪ ਉਪਾਏ ਸਾਈ ਕੋ ਏਕ ਵਰਦਾ ਰੱਖਣ ਲਿਖਿਆ ਜਾ ਏ ਆਪੇ ਪ੍ਰਭੂ ਦਿਆ ਲੈ ਆਪੇ ਦੇ ਵਜਾਏ ਗੁਰਮਤੀ ਸਾਧ ਮਨ ਵਸਿਆ ਸਦਲੇ ਲਾਏ ਮਨ ਮੇਰੇ ਗੁਰ ਕੀ ਮਨ ਲੜ ਜਾ ਏ ਮਾਤਾ ਸ਼ੀਤਲ ਸਭ ਦੀ ਹੈ ਨਾਮ ਵਸੇ ਮਨ ਆਏ ਰਾਵ ਜਿਨ ਕਰ ਕਰ ਧਾਰਿਆ ਸੋ ਸਰ ਗਏ ਗੁਰ ਕੇ ਸ਼ਬਦ ਪਛਾਣੀਆਂ ਜਾਪੇ ਨਗਰੇ ਸਜਨ ਸਾਦੇ ਸੋਹਣੇ ਦਿੱਤ ਸੱਚੇ ਦਰਬਾਰ ਗੁਰੂ ਸੱਚੇ ਸ਼ਬਦ ਰਤੇ ਆ ਮਿਲ ਕਰਤਾਰ ਗੁਰਮਤੀ ਸਾਹ ਸੁਲਾਣਾ ਜਿਹਦਾ ਅੰਤ ਨਾ ਪਾਰਾ ਵਾਰ ਘਟਕਾ ਪਿਓ ਕੰਮ ਵਰੇ ਹੁਕਮੇ ਕਰੇ ਯਾਰ ਕੋ ਸ਼ਬਦ ਦੀ ਸੁਲਾਈ ਹੋਵੇ ਵਿੱਚ ਕੋਈ ਸਾਧਨਾ ਮੈਂ ਮਾਰੀ ਆਪ ਗੁਣਗਤੀ ਹੋਏ ਆਪ ਗੁਣਵਾਦੀ ਹੋਏ ਸੱਚ ਲਾਈ ਸੱਚ ਲੱਗਾ ਸੱਚੇ ਨਾ ਤੇ ਉਦੋਂ ਹੁਕਮ ਚਾਲੀ ਗੁਣ ਸੰਗ ਰਗਾ ਆਪ ਗੁਣ ਘੱਡਾ ਤੋਏ ਗੁਣ ਵਿਚਾਰੀ ਗੁਣ ਸੰਗਰਾ ਗੁਣ ਗੱਡਾ ਧੋਏ ਆਪੇ ਮਿਲ ਬਣਾਏ ਫਿਰ ਵਿਛੋੜਾ ਨਾ ਹੋਏ ਨਾਨਕ ਸਲਾਹੇ ਆਪਣਾ ਜਿਦੂ ਪਾਈ ਪ੍ਰਭ ਸੋਏ ਸੀ ਰਾਗ ਮਲਾ ਤੀਜਾ ਸੁਣ ਸੁਣ ਕੰਮ ਕਿਹ ਲਈਏ ਕਹਿ ਚੱਲੇ ਵਾ ਲੁੜਾਏ ਆਪਣਾ ਪਹਿਲਾਂ ਪਛਾਣੀ ਕਿਆ ਮੁਲਦੀ ਸੇ ਜਾਏ ਕਿਨੀ ਸਕੀ ਕਹਿ ਪਛਾਣਿਆ ਤਿੰਨ ਕਹਿ ਲਾਗੋ ਪਾਏ ਤਿੰਨ ਜਸੀ ਥੀਰਾ ਸਤਸੰਗ ਮਿਲ ਬਣਾਏ ਮੁੰਦੇ ਕੂੜ ਮੁਠੀ ਕੁੜਿਆਰ ਪੇਰ ਪ੍ਰਭ ਸਾਚਾ ਸੋਹਣਾ ਪੇਰ ਪ੍ਰਭ ਸਾਚਾ ਸੋਹਣਾ ਭਾਈ ਗੁਰ ਵਿਚਾਰ ਰਹਾ ਮਨੁੱਖਾਂ ਤਨਾ ਪਛਾਣੀ ਤਿੰਨ ਕਿਉਂ ਰਹਿਣ ਵਿਆਹ ਕਰਵਟੀਆ ਦਸਣਾ ਜਲ ਹੇ ਦੁੱਖ ਭਾਵ ਹੈ ਦੂਜੇ ਭਾਈ ਸ਼ਬਦ ਤੀਆ ਸੁਹਾਗਣੀ ਤਿੰਨ ਵਿੱਚੋਂ ਮੈਂ ਜਾ ਸਦਾ ਪੇਰਾ ਵਿਆਹ ਬਣਾ ਤੇਨਾ ਸੁੱਖੇ ਸੁੱਖ ਵਿਆਹ ਗਿਆਨ ਵਿਹੁਣੀ ਫਿਰ ਮੁਤੀਆ ਫਿਰ ਨਾ ਪਾਇਆ ਜਾਇਆ ਗਿਆਨ ਮਤੀ ਅੰਧੇਰ ਹੈ ਬਿਨ ਫਿਰ ਵੇਖ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀ ਮੈਂ ਫਿਰ ਦਿਓ ਮਲਾਏ ਪੂਰੀ ਭਾਗ ਸਤਿਗੁਰ ਮਿਲਾ ਫਿਰ ਪਾਇਆ ਸਸ ਮਾਏ ਸਿਸਿਆਂ ਸੁਹਾਗਣੀ ਜਿਨ ਗੁਣਾਂ ਦਾ ਕਰੇ ਖਸਮ ਜਾਣੇ ਆਪਣਾ ਤਨ ਮਨਾਗੇ ਦੇ ਘਰ ਵਰ ਪਾਇਆ ਆਪਣਾ ਮੈਂ ਦੂਰ ਕਰੇ ਨਾਨਕ ਸੁਭਾਵਾਂ ਦੀਆਂ ਸੁਹਾਗਣੀ ਆਨੰਦਨ ਭਾਤ ਕਰੇ ਸ੍ਰੀ ਰਾਮ ਲਤੀ ਜਾਓ ਇੱਕ ਫਿਰ ਆਵੇ ਆਪਣਾ ਕਦੋਂ ਪੁੱਛੋ ਜਾਏ ਸਤਿਗੁਰ ਸੇਵੀ ਭਾਵ ਕਰ ਮੈਂ ਫਿਰ ਦਿਓ ਮਿਲਾਏ ਸਭ ਉਪਾਏ ਆਪੇ ਵੇਖੇ ਕਿਸ ਨੇੜੇ ਕਹੇ ਦੂਰ ਜਿਨ ਫਿਰ ਸੰਗੇ ਜਾਣਿਆ ਫਿਰ ਆਵੇ ਸਦਾ ਅਧੂਰਾ ਮੁੰਦੇ ਤੂੰ ਚੱਲ ਗੁਰ ਕਹਿ ਭਾਈ ਅੰਦਰਾ ਫਿਰ ਆਪਣਾ ਸੱਜ ਸਸ ਮਾਏ ਰਾਵ ਸ਼ਬਦ ਰਤੀਆ ਸੁਹਾਗਣੀ ਸੱਚੇ ਸ਼ਬਦ ਸ਼ਿੰਗਾਰ ਹਰ ਵਰ ਭਾਈ ਨੇ ਘਰੇ ਆਪਣਾ ਗੁਰ ਕੇ ਪਿਆਸ ਹੈ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਭੰਡਾਰ ਸੁਪਰਾ ਪ੍ਰੀਤ ਮਨ ਵਸੇ ਜੇ ਸਭ ਸੇ ਦੇ ਆਧਾਰ ਫਿਰ ਸਲਾਹਣੇ ਆਪਣਾ ਤਿੰਨ ਕਹਿ ਸਭ ਲਾਏ ਜਾਓ ਮੰਤਨ ਪੀ ਸਿਰ ਦੇਈ ਤਿੰਨ ਕਹਿ ਲੱਗ ਪਾਏ ਜੀ ਨੀ ਇੱਕ ਪਛਾਣਿਆ ਦੂਜਾ ਬਹੁ ਚੁਕਾ ਏ ਗੁਰਮੁਖ ਨਾਮ ਸੁਭ ਪਛਾਣੀ ਹੈ ਨਾਨਕ ਸਸ ਮਾਏ ਸ੍ਰੀ ਰਾਗ ਮਹਲਾ ਤੀਜਾ ਅਜੀ ਸੱਚਾ ਸੱਚ ਤੂੰ ਕਹਿ ਤੇਰੇ ਚੀਰ ਲਕਸ਼ ਰਾਸ਼ੀ ਦੱਸਦੇ ਫਿਰੇ ਬਿਨ ਗੁਰ ਭੇਟਾ ਪੀ ਰਿਹਾ ਜੀ ਬਖਸ਼ੇ ਬਖਸ਼ ਰਹੇ ਸੁਖ ਸਦਾ ਸ੍ਰੀ ਗੁਰਪ੍ਰਸਾਦ ਸੇਵ ਕਰੀ ਸਤਿਕਾਰ ਵੀਰੇ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸੁਲਾਈ ਹੈ ਦੂਜਾ ਉਹਨਾਂ ਕੋਈ ਰਾਵ ਧਰਮ ਬਣਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਚਾਹ ਦੂਜੇ ਪਾਏ ਦੁਸ਼ਟ ਆਤਮਾ ਤੇਰੀ ਸਰਕਾਰ ਅਤੇ ਆਦਮੀ ਅਰਗੁਣ ਤਾਸ ਮਨ ਜਪੇ ਕੁਮਰਾ ਤਿੰਨ ਸੇਵਾ ਧਰਮ ਰਾਜ ਕਰੇ ਧਨ ਸੁਭਾ ਨਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੁੱਕੇ ਮਹਾਨ ਆਤਮ ਰਾਮ ਪਛਾਣਿਆ ਸਜ ਨਾਮ ਸਮਾਨ ਬਿਨ ਸਤਿਗੁਰ ਮੁਕਤਾ ਪਾਈਏ ਮਨ ਫਿਰੇ ਦਵਾਨ ਸ਼ਬਦ ਨਾ ਪੀਨੇ ਕਰ ਸ਼ਬਦ ਨਾ ਚੀਨੇ ਕਥਨੀ ਵਧਨੀ ਕਰੇ ਵਿਖਿਆ ਮੈਂ ਸਮਾਨ

ਮਹਿਣ ਸਖੀ ਤੂੰ ਰਾਓ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੂਹੇ ਜਸ ਪਦ ਗਵਾਏ ਗੁਰੂ ਪ੍ਰਸਾਦ ਦੀ ਮਨ ਵਸੇ ਮਲ ਹੋਮੇ ਜਾਏ ਸਮਾਏ ਜਿਉਂ ਤੇਰੇ ਦੀਪਕ ਵਾਲੀ ਹੈ ਤੇ ਉਹ ਗੁਰ ਗਿਆਨ ਅਗਿਆਨ ਤੇ ਜਾਏ ਹਮ ਕੀ ਹਮ ਕਰੇਂਗੇ ਅਮੂਰੇ ਗੁਬਾਰ ਕਰਨੇ ਵਾਲਾ ਵਿਸਰਿਆ ਤੂੰ ਜੀ ਪਾਏ ਪਿਆਰ ਮਾਇਆ ਜੀਵਨ ਦੁੱਖ ਨਹੀਂ ਸਭ ਭਗਤ ਕਿਸਾਰ ਗੁਰਮਤੀ ਸੁਖ ਪਾਈਏ ਸਚਨਾਮ ਉਧਾਰ ਜਿਸ ਨੂੰ ਮਿਲੇ ਸੋ ਮਿਲੇ ਉਹ ਤੁਸ ਵਾਲਾ ਹਾਰੇ ਜਾ ਹੋਏ ਮਨ ਭਗਤੀ ਰਤਿਆ ਨੇ ਮਨ ਭਗਤੀ ਰਤਿਆ ਸਚਪਾਣੀ ਥਾਓ ਮਨ ਰਤੇ ਜੇ ਵਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਵਿਸਰੇ ਸੱਚੇ ਮਾਏ ਸਮਾਓ ਜੀ ਰਾਗ ਮਹਿਲਾ ਚੌਥਾ ਘਰ ਪਹਿਲਾ ਮੈਂ ਮੰਤਰ ਬਿਰਵਾ ਤਗਲਾ ਕਿਉਂ ਪ੍ਰੀਤਮ ਮੇਲੇ ਕਰ ਆਏ ਜਦ ਦੇਖਾ ਪ੍ਰਭ ਆਪਣਾ ਪ੍ਰਭ ਦੇਖਾ ਦੁੱਖ ਜਾਏ ਜਾਏ ਪੁੱਛਾਂ ਤਿੰਨ ਸੱਜਣਾ ਪ੍ਰਭ ਕਿਤ ਵਿਦ ਮਿਲੇ ਮਲਾ ਮੇਰੇ ਸਤਿਗੁਰਾ ਮੈਂ ਤੁਝ ਬਿਨਾ ਵਰਨਾ ਕੋਈ ਹਾਂ ਮੂਰਖ ਮੁਖ ਸੁਨਾਗਤੀ ਕਰ ਕਿਰਪਾ ਮਿਲਿਆ ਸੋਈ ਰਾਗ ਸਤੂ ਦਾਤਾ ਨਾਮ ਕਾ ਪ੍ਰਭਾਵ ਮਿਲਾ ਸੋਈ ਸਤਿਗੁਰ ਹਰ ਪ੍ਰਭਾਵ ਪੁੱਜਿਆ ਗੁਰ ਜਿਹੜਾ ਉਹਨਾਂ ਕੋਈ ਗੁਰ ਸੁਨਾਈ ਢਹਿ ਪਵਾਤਾ ਆ ਕਰ ਦਇਆ ਮੇਲੇ ਭਰਾ ਸੋਏ ਮਨ ਅਟਕਰੇ ਨਾ ਪਾਇਆ ਕਰ ਪਾਪ ਥਕੇ ਸਭ ਕੁਛ ਸਹਿ ਸ਼ਾਨ ਕਰ ਰਹੇ ਮਨ ਕੁਰੇ ਰੰਗ ਲੋਏ ਕੂੜ ਕਾ ਉਟਕੇ ਨਾ ਪਾਇਆ ਜੋਗੀ ਜੀ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਜੀ ਦੇ ਸਭ ਜੀ ਤੇਰੇ ਤੂੰ ਰਾਸ ਪਰ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਭ ਆਸ ਵੇਖ ਭਲ ਜਲ ਵੇਖ ਭਾਉ ਜਲ ਡਬਦੇ ਕੱਢ ਲੈ ਜਾਂ ਨਾਨਕੇ ਦਾਸ ਹੀ ਰਾਗ ਮਹਿਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀ ਆਪਣੇ ਨਾਮ ਧ੍ਰਿਗ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਂ ਆਸ ਹੋ ਤਸ ਵਿਟੋਂ ਚੌਖਾਨੀ ਹੈ ਮੈਂ ਨਾਮ ਕਰੇ ਪ੍ਰਕਾਸ਼ ਮੇਰੇ ਪ੍ਰੀਤਮ ਆਓ ਜੀਵਾਂ ਨਾਮ ਧਿਆਏ ਮੇਰਾ ਨਾਮ ਜੀਵਨ ਨਾਥ ਹੀ ਹੈ ਮੇਰੇ ਸਗੋਂ ਨਾਮ ਲੜਾਏ ਰਹੋ ਨਾਮ ਮੋਲਕ ਸਤ ਰਤਨ ਹੈ ਪੂਰੇ ਸਗਰ ਪਾਸ ਸਤਿਗੁਰ ਸੇਵੇ ਲੱਗੀਆਂ ਕੱਟ ਤੰਦੇ ਪ੍ਰਕਾਸ਼ ਧਨ ਵਡਭਾਗੀ ਵਡਭਾਗੀ ਆ ਜੋ ਆਏ ਮਿਲੇ ਗੁਰਪਾਸ ਹੋ ਜਿਹਨਾਂ ਸਗਰ ਪੁਰਖਾਂ ਭੇਟੇ ਉਸੇ ਭਾਗਣ ਬਸਕਾਲ ਓਏ ਫਿਰ ਜੋਨ ਭਵਾਈਏ ਵਿੱਚ ਵਿਸ਼ਟਾ ਕਰ ਬਿਕਰਾਲ ਓ ਨਾ ਪਾਸ ਦੁਆਸ ਨਾ ਪਿੱਟੀਏ ਜਨਾਂਤਰ ਕਰੋ ਜਿੰਦਾਸ ਸਤਿਗੁਰ ਪੁਰਖੇ ਅੰਮ੍ਰਿਤ ਸਰ ਵਡਭਾਗੀ ਨਾਵੇ ਆ ਹੁਣ ਜਨਮ ਜਨਮ ਕੀ ਮੈਲ ਉਤਰ ਨਿਰਮਲ ਨਾਮ ਲੜਾਇਆ ਜਨਾ ਕੁਤਮ ਪਾਇਆ ਸਭ ਕਿਲੇ ਬਲਾ ਸ਼੍ਰੀ ਰਾਮ ਮਲਾ ਚੌਥਾ ਗੁਣ ਗਾਵਾਂ ਗੁਣ ਬਿਥਰਾ ਗੁਣ ਬੋਲੀ ਮੇਰੀ ਮਾਏ ਗੁਣ ਸੱਜਣ ਗੁਣਕਾਰੀਆ ਮੇਰੇ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ।

ਸਤ ਗੁਰ ਨਾ ਮਿਲੇ ਘਰ ਬੈਠਿਆਂ ਨਿਕਤ ਨਿਤ ਪਾਸ ਅੰਤਰ ਗਿਆਨ ਦੁੱਖ ਭਰਮਾਂ ਵਿੱਚ ਪੜਦਾ ਦੂਰ ਪਿਆਸ ਬਿਨ ਸਤਿਗੁਰ ਪੇਟੇ ਕੰਚਨਾ ਥੀ ਮਨ ਮਖਲੂ ਬੂਟਾ ਬੇੜੀ ਪਾਸ ਸਤਿਗੁਰ ਬੋਹਿਤਾ ਨਾ ਵੈ ਕਿਤ ਵਿਚੜਿਆ ਜਾਏ ਸਤਿਗੁਰ ਕੇ ਪਾਣੀ ਜੋ ਚਲੇ ਵਿੱਚ ਬੋਹਿਤ ਬੈਠਾ ਆਏ ਧੰਤ ਨੂੰ ਭਾਗੀ ਨਾਨਕਾ ਜਿਨਾ ਸਗੋ ਲੈ ਮਿਲਾਏ ਸ੍ਰੀ ਰਾਗ ਮਿਲਾ ਚੌਥਾ ਪੰਥ ਸਾਈ ਖਿਤ ਨਿਤ ਖੜੀ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤੈਨੂੰ ਪਿਛੇ ਲਾਗ ਫਰਾਓ ਕਰ ਮਿਹਨਤ ਕਰ ਜੋਤੜੀ ਮੈਂ ਭਰਾ ਨੇ ਖਚਾਓ ਮੇਰੇ ਭਾਈ ਜਨਾ ਮੁਖੋ ਵਰ ਭਰਾ ਮੇਰ ਮਿਲਾਇਓ ਸਤਿਗੁਰ ਵਿੱਚ ਵਾਰਿਆ ਜੇ ਨਰ ਪ੍ਰਭਦੀਆ ਦਿਖਾਏ ਰਾਓ ਹੋਏ ਨਿਮਾਣੀ ਟੈ ਪਵਾ ਪੂਰੇ ਸਤ ਪਾਸ ਨਿਮਾਣਿਆ ਗੁਰ ਮਾਣਿਆ ਗੁਰ ਸਤਿਗੁਰ ਕਰੇ ਸਵਾਸ ਗੁਰ ਸਲਾਹ ਨਾ ਰੱਜੂ ਮੈਂ ਮੇਲੇ ਹਰ ਭਰਾ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬੈ ਰੋਏ ਜੋ ਹਰ ਪ੍ਰਭ ਭਾਣਾ ਸੋ ਥੀਆ ਤੂੰ ਲਿਖਿਆ ਨਾ ਮੇਟੈ ਕੋਈ ਆਪੇ ਸਤਿਗੁਰਾ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰੂ ਸਤਿਗੁਰ ਪਿੱਛੇ ਭਾਏ ਸਭ ਜਗ ਜੀਵਨ ਜਗ ਆਪੈ ਨਾਨਕ ਚਲ ਜਲ ਸਮਾਏ ਸ਼੍ਰੀ ਰਾਗ ਮਹਲਾ ਚੌਥਾ ਰਸ ਅਮਤ ਨਾਮ ਰਸ ਆਤ ਭਲਾ ਕਿਤ ਵਿਦ ਮਿਲੇ ਰਸ ਖਾਏ ਜੈ ਪ੍ਰਿਯੋ ਸੁਹਾਗਣੀ ਤਾਂ ਕਿਉਂ ਕਰ ਮਿਲਿਆ ਪ੍ਰਵਾਯੋ ਵੀ ਪ੍ਰਵਾਹ ਨਾ ਬੋਲਿਓ ਮਲ ਮਲ ਧੋਵਾ ਤਿੰਨ ਪਾਏ ਭਾਈ ਰੇ ਮੇਰੇ ਸੱਜਣ ਗੁਣਸਾਰ ਸੱਜਣ ਪਰਖ ਸੱਜਣ ਸਤਿਗੁਰ ਪੁਰਖ ਹੈ ਦੋ ਕੱਢੇ ਹੋਮੇ ਮਾਰ ਰਾ ਗੁਰਮੁਖੀਆ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਬਚਨ ਤਾਨਾ ਜੋ ਮੰਨੇ ਸੋ ਹਰ ਰਸ ਖਾਏ ਸੇਵ ਡਭਾਗੀ ਵੱਡ ਭਾਗੀ ਹੈ ਸੇਵ ਡਭਾਗੀ ਵੱਡ ਜਾਣੀਏ ਜਿਨ ਹਰ ਰਸ ਖਾਤਾ ਗੁਰੂ ਭਾਈ ਇਹੋ ਹਰ ਰਸ ਬਣ ਤਿੰਨ ਸਾਹਿਬ ਦਾ ਭਾਗੀ ਨੇ ਗਾਏ ਬਿਨ ਸੁਖ ਪੱਲੇ ਨਾ ਪਵੈ ਮਨ ਮਗਰਾਏ ਬਿਲ ਆਈ ਹੋਈ ਹੈ ਸਤਿਗੁਰ ਆਗੇ ਨਾ ਨਿਵੇ ਉਹ ਨਾ ਅੰਤਰ ਕ੍ਰੋਧ ਬੁਲਾਏ ਹਰ ਹਰ ਰਸ ਆਪੇ ਆਪੇ ਰਸ ਹੋਏ ਆਪਦਾ ਕਰ ਦੇਵ ਸੀ ਗੁਰਮੁਖੇ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਬਸਿਆ ਮਨ ਸੋਏ ਸੀ ਆਗ ਮਹਲਾ ਚੌਥਾ ਦਿਨ ਚੜੇ ਫਿਰ ਆਦ ਵੇ ਰਹਿਣ ਸਭਾਈ ਜਾਏ ਆਪ ਘਟੇ ਨਾਨਾ ਬੁੱਝੇ ਨੇ ਸਮੂਸਾ ਲਾਜ ਟੁਕਾਏ ਗੁਰ ਮਿੱਠਾ ਮਾਇਆ ਪਸਰਿਆ ਮਨ ਮੁਖ ਲੱਗ ਪਾਚ ਮਾਖੀ ਪਚਾਇ ਪਚਾਏ ਭਾਈ ਰੇ ਮੀਤ ਸਕਾ ਪ੍ਰਭ ਸੋਏ ਪੁੱਤ ਗਲਾ ਤੁਮੋ ਵੇਖਿਆ ਅੰਤ ਬੇਲੀ ਬੇਲੀ ਕੋ ਨਾ ਹੋਏ ਰਾਵ ਗੁਰਮਤ ਪਾਤ ਹਰ ਲਿਵ ਉਭਰੇ ਲਿਵ ਦਸਨਾਉ ਨੀ ਚੱਲਣ ਸਦਾ ਨੇ ਹਲਿਆ ਕਚਲੀਆ ਪਤ ਭਾਏ ਗੁਰਮੁਖ ਦਰ ਗਏ ਮੰਨਿਆ ਹਰ ਆਪ ਲਏ ਗਲ ਲਾਏ ਗੁਰਮੁਖਾਂ ਨੂੰ ਪੰਥ ਪਰਗਟਾ ਦਾ ਠਾਕ ਨਾ ਕੋਈ ਪਾਏ ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਾਇਆ ਨਾ ਤੂੰ ਦਰ ਬੱਜ ਦੇ ਸੱਚੇ ਸੋਭਾ ਪਾਏ ਦਰ ਸੱਚੇ ਸੋਭਾ ਪਾਏ ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਾਏ ਅਨਾ ਧੁਨੀ ਦਰ ਬੱਜ ਦੇ ਦਰ ਸੱਚੇ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹਿ ਸਵਾਸ ਕੀ ਸੰਗ ਦੇ ਭਰਾ ਮੈਂ ਜੱਜ ਕਿਤਾ ਨਾਨਕ ਭਾਗ ਵਡੇ ਤਿੰਨਾ ਗੁਰਮੁਖਾਂ ਜਿਨਾ ਅੰਤਰ ਨਾਮ ਪ੍ਰਕਾਸ਼ ਸੀ ਰਾਗ ਮਹਲਾ ਪੰਜਵਾ ਕਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤ ਸ਼ਿਕਾਰ ਰਸ ਭੁੱਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ ਬਹੁਤ ਕਰੇ ਫਰਮਾਇਆ ਸੀ ਬਾਤ ਪਾਰ ਕਰਤਾ ਚੇਤਨਾ ਆਪ ਹੀ ਮਨ ਮੁਖੰਤ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈ ਆਏ ਕਰਮ ਪ੍ਰਾਪਤ ਹੋਏ ਰਾਓ ਕੱਪੜ ਭੋਗ ਲੁਟਾਇਆ ਸੋਨਾ ਰੂਪਾ ਖਾਕ ਹੈਵਰ ਗੈਵਰ ਬਹੁ ਕੀ ਰੰਗੇ ਕੀਏ ਥੱਕ ਅਥਾਕ ਕਿਸੇ ਚੇਤਨਾ ਪਾਵੀ ਵਿਸਰਿਆ ਸਭ ਸਾਕ ਹਰ ਭੁਲਾਇਆ ਬਣਾਵੇ ਨਾ ਪਾਕ ਲੈਦਾ ਬਾਦ ਦੁਆਏ ਤੂੰ ਮਾਇ ਕਰੇ ਕਰ ਜਿਸ ਨੂੰ ਤੂੰ ਪਤਿਆਏ ਦਾ ਸੋ ਸੰਤੋ ਜਾਂ ਨੇਤ ਹੰਕਾਰ ਕਰੇ ਹੰਕਾਰੀਆ ਵਿਆ ਪਿਆ ਮਨ ਕੀ ਮਤ ਤਿੰਨ ਪ੍ਰਾਪਿਆ ਭੁਲਾਇਆ ਨਾ ਤੇ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਕੋ ਸਜਨ ਸੋਈ ਹਰ ਜਨ ਘਰ ਖਾਏ ਕਹਿ ਕੇ ਮਾਣ ਸੋ ਹਮੇ ਰੋਏ ਜੋ ਹਰ ਜਨ ਭਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਏ ਨਾਨਕ ਰਤਾ ਸੱਚ ਨਾਨਕ ਰਤਾ ਰੰਗ ਹਰ ਸਾਹਿਬ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹਲਾ ਪੰਜਵਾ ਮਨ ਬਲਾਸ ਬਹੁ ਰੰਗ ਘਣਾ ਦੇਸ਼ ਭੂਰ ਖੁਸ਼ੀਆਂ ਛਤਾ ਧਰ ਬਾਦਸ਼ਾਹੀਆਂ ਵੈ ਸਹਿਸੇ ਭਰੀਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਧਾਤੇ ਦੁੱਖ ਸਹਿਸਾ ਮਿਟ ਗਿਆ ਰਾਵ ਜੇਤੇ ਥਾਂ ਥਨਾ ਥਨਾ ਦੇਤੇ ਭਾਵਾ ਧਨ ਪਾਤੀ ਵੱਟ ਭੂਮੀਆਂ ਮੇਰੀ ਮੇਰੀ ਕਰ ਭਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ ਸਭ ਕੋ ਵਸਤ ਕਰ ਲੈ ਬਿਨ ਨਾਵੇਂ ਖਾ ਕਰ ਲਿਆ ਕੋਟ ਤੇਤੀ ਸੇਵਕਾ ਸਾਧਕ ਦਰ ਖਰਿਆ ਗਰਾਵਾਰੀ ਬੜ ਸਾਵੇ ਸਭ ਸੁਪਨ ਨਾਨਕ ਸੁਪੰਥੀ ਅਸੀਂ ਰਾਗ ਮਹਲਾ ਪੰਜਵਾ ਪਲ ਕੇ ਉੱਠ ਬਪੋਲੀਏ ਬਿਨ ਬੁੱਝੇ ਬੁੱਧ ਜਾਣ ਸੁਪਰਾ ਚੇਤਨਾ ਛੁੱਟੇ ਕੀ ਵਿਵਾਨ ਸਤਿਗੁਰ ਸੇਤੀ ਚੇਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿਤੋਂ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ ਰਾਓ ਕਦੋਂ ਕਦੇ ਪਸ ਪਾਂਖਿਆ ਦਿਸੇ ਨਾ ਹੀ ਗੱਲ ਉੱਤੇ ਉੱਤਾ ਸਾਧ ਮੌਕਾ ਬਾਤਾ ਮਾਇਆ ਜਾਲ
ਮੁਕਤੇ ਸਹੀ ਭਾਲੀਏ ਸੱਚਾ ਨਾਮ ਸੰਭਾਲ ਕੋ ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਏ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਆਏ ਫਤਿਹ ਸਹੀ ਨਿਕਲੇ ਜੋ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਫਲ ਕੇ ਆਏ ਪੈਸਨਾ ਇਹਨਾਂ ਨੂੰ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਈ ਸੀ ਰਾਗ ਮੱਲਾ ਪੰਜਵਾ ਘੜੀ ਮੋਤ ਕਾ ਪੌਣਾ ਕਾ ਸਵਾਦ ਹਰ ਮਾਇਆ ਕੰਮ ਬਿਆ ਪਿਆ ਸਮਝ ਨਹੀਂ ਇੱਕ ਵਾਰ ਉੱਠ ਚੱਲਿਆ ਪਛਤਾਇਆ ਭਰਿਆ ਵਜਨ ਧਾਰਨ ਦੇ ਤੂੰ ਬੈਠਾ ਕੰਧੀ ਪਾਏ ਜੇ ਹੋਈ ਪੁਰੂ ਲਿਖਿਆ ਤਾਂ ਗੁਰ ਕਾ ਬਚਨ ਕਮਾਏ ਰਹਾਉ ਹਰੀ ਨਾਈ ਨੈ ਡਰੀ ਪੱਕੀ ਵਟਣਾ ਲੈ ਦਸ ਬਹੁਤ ਲਾਵੇਗਾ ਦਿਆ ਜਾਓ ਆ ਹੁਕਮ ਕਰਸਾਨ ਦਾ ਲੁਣ ਮਿਲਿਆ ਕੇ ਤਾਰ ਪਹਿਲਾ ਪੈ ਧੰਦੇ ਗਿਆ ਦੂਜੇ ਭਰ ਸੋਇਆ ਤੀਜੇ ਜਾਗ ਜਗਾਇਆ ਚੌਥੇ ਪੁਰ ਪਿਆ ਕਾਦੀ ਜਿਤ ਨਾ ਆਇਓ ਜਨ ਜੀਓ ਪਿੰਡ ਦੀਆ ਸਾਧ ਕੋ ਵਾਰਿਆ ਜੀਵ ਕੀ ਕਰਵਾਣ ਜਿੱਥੇ ਸੋਝੀ ਮਨ ਪਏ ਮਿਲਿਆ ਬਿਲਕੁਲ ਜਾਣ ਨਾਨਕ ਰੇਟਾ ਸਦਾ ਨਾਲ ਹਰ ਅੰਤਰ ਜਾਵੇ ਜਾਣ ਸ਼੍ਰੀ ਰਾਮ ਲਾ ਪੰਜਵਾ ਸਭ ਗੱਲਾਂ ਵਿਸਰਨੇ ਕੋ ਵਿਸਰਨਾ ਜਾਓ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸੀ ਦਲੋਏ ਜਿਸ ਕੋ ਗੁਰੂ ਲਿਖਿਆ ਤੈਨੂੰ ਸਤਿਗੁਰ ਚਰਨ ਗਾਏ ਸਭ ਨੂੰ ਸਭ ਲੱਗੜੀ ਜੇ ਸੱਚੇ ਨਾਲ ਪਿਆਰ ਦੁੱਖ ਸਥਾਪਨਾ ਲੱਗੇ ਜੇ ਹਰ ਕਾ ਨਾਮ ਉਧਾਰ ਮਾਂ ਪਕੜ ਗੁਰ ਕਾਢਿਆ ਸੁਖ ਤਰਿਆ ਪਾਰ ਥਾਰ ਸਵਾ ਬਾਬੇਦਾ ਜਿੱਥੇ ਸੰਤ ਸਵਾ ਢੋਈ ਤੇ ਸਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਵਧਾ ਘਰ ਤਾਂ ਜਿੱਥੇ ਮੈਂ ਤਨਾ ਜਨਮ ਜਰਾ ਜੀ ਰਾਘਵਨ ਲਾ ਪੰਜਵਾ ਸੋਈ ਦਿਆਈਆ ਜਿਹੜੇ ਹਾਂ ਪਾਤਸ਼ਾਹ ਤੇ ਸੇ ਕੀ ਕਰ ਆਸਮਾਨ ਜਿਸ ਕਾ ਸਭ ਸਭ ਸਾਓ ਸਭ ਸਿਆਣਪਾਂ ਛੱਡ ਕੇ ਗੁਰ ਕੀ ਜਾਨੀ ਪਾਓ ਮਨ ਮੇਰੇ ਸੁਖ ਸਹਿਜ ਸੇ

ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਭਾਵ ਸਿਆਮ ਸਗਲ ਸਾਡ ਗੁਰ ਕੀ ਜਾਨੀ ਲਾਗ ਤੇ ਪ੍ਰਾਪਤ ਰਤਨੋ ਜਮਾਤ ਗੋਏ ਭਾਗ ਤੇ ਪ੍ਰਾਪਤ ਭਾਇਓ ਜੇ ਦੇਵ ਪ੍ਰਭਾਪ ਸਤਿਗੁਰ ਦੀ ਸੇਵਾ ਸੁਖਰੇ ਜੇ ਸਹਿਓ ਮੈਂ ਸਾਹਿਬ ਨਾਨਕ ਕੋ ਗੁਰ ਭੇਟੇ ਆ ਸੰਦਾਵ ਸ੍ਰੀ ਰਾਗ ਮਹਿਲਾ ਪੰਜ ਵਾਹਿਗੁਰੂ ਪਛਾਣੋ ਜੀ ਕਾ ਇੱਕ ਰੱਖਣਾ ਰੱਖਿਆ ਇਸਕਾ ਮਨਾਸਰਾ ਇੱਕੋ ਪ੍ਰਾਣ ਦਾਤ ਸੁਨਾ ਸਦਾ ਸੁਖ ਪਰਮ ਅੰਕਰਤਾਰ ਮਨ ਮੇਰੇ ਸਰਵ ਪਾਪ ਤਿਆ ਗੁਰਪੁਰਾ ਰਾਧ ਨਿਤ ਇੱਕ ਸਕੀਲ ਵਿਲਾਗ ਰਾਓ ਇੱਕੋ ਭਾਈ ਮੇਤੇ ਕੇਕੋ ਮਾਤ ਪਿਤਾ ਇਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋਪਰਾ ਮਨੋ ਨਾ ਬਿਸਰੈ ਜਿਨ ਸਭ ਕਿਛ ਬਸ ਕੀਤਾ ਕਾਰਿਕੋ ਬਾਰਿਕੋ ਨਾਂਤ ਨਾ ਧਰਿਆਪ ਜੀ ਜੰਤ ਸਭ ਜਿਹਨੇ ਗੀਏ ਹਰ ਪੈ ਤੇ ਜਾਵ ਇੱਕ ਸੇਤੀ ਸਾਰਾ ਧਿਆ ਨਾ ਹੋਵੀ ਸੰਸਥਾ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਈ ਜੀ ਉਪਨ ਸਭ ਤਿਹਦਾ ਜੋਤੇ ਪਾਏ ਸੋਏ ਗੁਰਪੁਰੇ ਪੂਰਾ ਪਿਆ ਜਾ ਆਪਣਾ ਸੱਚਾ ਸੋਏ ਸ੍ਰੀ ਰਾਮ ਮੱਲਾ ਪੰਜਵਾ ਜਿਨ੍ਹਾਂ ਸਤਿਗੁਰ ਸਿਉ ਚਦਲਾਇਆ ਸ੍ਰੀ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਤਿੰਨ ਉਪਜੇ ਮਨ ਗਿਆਨ ਜਿਨ ਕੋ ਮਸਕ ਲੱਗਿਆ ਤਿੰਨ ਪਾਇਆ ਨਾਮ ਮਨ ਮੇਰੇ ਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜੈ ਹੈ ਦਰਗਹਿ ਪੈਦਾ ਜਾਏ ਰਾਮ ਜਨ ਮਨ ਕਾ ਪਉ ਗਿਆ ਭਉ ਭਤ ਗੋਪਾਲ ਸਤ ਸੁਣ ਲਾਭ ਕਰੇ ਪ੍ਰਤਪਾਲ ਜਨ ਮਨ ਕੀ ਮਲ ਕੱਟੀਏ ਗੁਰਦਾਸਨ ਦੇਖਦੇ ਆਲ ਥਾਂ ਥਾਂ ਤੋਂ ਰਵ ਰਿਹਾ ਪਰ ਬ੍ਰਹਮ ਪ੍ਰਭ ਸੋਏ ਸਭਨਾਂ ਦਾ ਤਾਇ ਕਾ ਦੂਜਾ ਨੇ ਕੋਏ ਤੇ ਸੁਨਾਈ ਛੁੱਟੀ ਲਈ ਕੀਤਾ ਲੋੜੇ ਸੋਏ ਜਿਸ ਮਨ ਵਸਿਆ ਪਾਰ ਬ੍ਰਹਮ ਕੇ ਪੂਰੇ ਪ੍ਰਧਾਨ ਤਿੰਨ ਕਿਸੇ ਬਾਨੇ ਵਾਲੀ ਪ੍ਰਗਟ ਪਈ ਜਾਣ ਜੀ ਨੇ ਮੇਰਾ ਪ੍ਰਭ ਧਿਆਇਆ ਨਾਨਕ ਤਿੰਨ ਗੁਰਬਾਨ ਸੀ ਰਾਗ ਮੱਲਾ ਪੰਜਵਾ ਮਿਲ ਸਤਿਗੁਰ ਸਭ ਦੁੱਖ ਗਿਆ ਸੁਖ ਵਸਿਆ ਮਨ ਆਇਆ ਪ੍ਰਕਾਸ਼ੀਆ ਇੱਕ ਸੁਣ ਲਾਇ ਮਿਲ ਵੀ ਤੂੰ ਮਖੂਜ ਲਾ ਪੂਰ ਲਿਖਿਆ ਮਾ ਪਾਏ ਗੁਣ ਗੋਦਨਿਤ ਗਾਵਣੇ ਨਿਰਣ ਸਚੇ ਨਾਏ ਮੇਰੇ ਮਨ ਗੁਰਸਬ ਦੀ ਸੁਖ ਹੋਏ ਗੁਰਪੁਰੇ ਕੀ ਜਾਗਰੀ ਬੈਠਾ ਜਾਏ ਨਾ ਕੋਈ ਰਾਮਨ ਕੇ ਅਸ਼ਾ ਪੂਰੀਆਂ ਪਾ ਨਾਮ ਦਾਨ ਅੰਤਰ ਜਾਮੀ ਸਦਾ ਸੰਕਰਨਿਆ ਪਛਾਣ ਗੁਰਸਾਦੀ ਮਖੂਜ ਲਾ ਜਾ ਨਾਮ ਦਾਨ ਇਸ਼ਨਾਨ

ਸਕਦੀ ਸੱਚਾ ਸਾਧੁ ਸਾਹਿਬ ਕਰ ਸੇਵਾ ਸੁਖ ਸਾਗਰ ਸਰਸ਼ਾਂ ਪਾਤਸ਼ਾਹ ਚੰਨ ਕਿਉਂ ਲਕਾਇਆ ਸਰਾ ਦੂਜਾ ਨਾਹੀਂ ਠਾਓ ਦੂਜਾ ਨਾਹੀਂ ਠਾਓ ਮੈਂ ਤਾਂ ਤੇਰੀ ਪਰਮਾ ਤੇਰੇ ਤਾਣ ਰਹਾਓ।

ਪ੍ਰੀਤ ਤ੍ਰਿਗ ਸੁਖੀ ਨ ਦਿਸੇ ਕੋਈ ਰਾਹ ਦਾਨਾ ਦਾਤਾ ਸੀਲਵੰਤ ਨਿਰਮਰੂਪ ਪਾਸ ਯਤ ਵਡਾ ਉਚਾ ਵਡਾ ਪਾਰ ਬਾਲਕ ਵਜਨਾ ਜਾਣੀਐ ਨਿਸ਼ਚਲ ਤਿਸ ਦਰਬਾਰ ਜੋ ਮੰਗਿਐ ਸੋਈ ਪਾਈਐ ਨੀ ਧਰਾਂ ਅਧਾਰ ਜਿਸ ਵੇਖ ਕੇ ਵਿਖਰੇ ਮਨ ਤਨ ਹੋਵੇ ਸ਼ਾਂਤ ਇੱਕ ਮਨ ਤੇ ਆਈ ਹੈ ਇੱਕ ਮਨ ਏਕ ਤੇ ਆਈ ਹੈ ਮਨ ਕੀ ਲਾਏ ਭਰਾਂਤ ਹੁਣ ਦਾ ਸਦਾ ਪੂੰਜਾ ਕੀ ਦਾਸ ਸਦਾ ਸਦਾ ਰਾਧੀ ਦਿਨ ਵਿਸਰ ਹੋ ਨਹੀਂ ਰਾਤ ਜਿਨ ਗੁਰੂ ਲਿਖਿਆ ਦਿਨ ਕਰ ਸਕਾ ਗੋਬਿੰਦ ਤਨ ਮਨ ਧਨ ਅਰਪੀ ਸਭ ਸਗਲ ਵਾਰੀ ਜਿੰਦ ਦੇਖੇ ਸੁਣਿਆ ਦੂਰ ਸਾਧ ਘੜ ਘੜ ਬ੍ਰਹਮ ਰਵਿੰਦ ਕਿਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਵਿਗਸਿੰਦ ਸ੍ਰੀ ਰਾਗ ਮੱਲਾ ਪੰਜਵਾ ਮਨ ਤਨ ਧਨ ਜਨ ਭਰਾ ਦੀਆ ਰੱਖਿਆ ਸਾ ਸਵਾਰ ਸਰਵ ਕਲਾ ਕਾ ਥਾਪਿਆ ਤੋ ਜੋ ਤੋ ਪਾਰ ਸਦਾ ਸਦਾ ਪ੍ਰਭ ਸਿਮਰੀ ਅੰਤਰ ਗੁਰਦਾਰ ਮੇਰੇ ਮਨ ਹਰ ਬਿਨ ਔਰ ਨਾ ਕੋਈ ਪ੍ਰਭ ਸਨਾਹੀ ਸਦਾ ਰਹੁ ਦੁਖ ਨਾ ਵਿਆਪੇ ਕੋਈ ਰਾਵ ਰਤਨ ਵਦਾਸ ਮਾਣਿਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਦ ਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸ ਨਾ ਜਾਣੀ ਮਨ ਮੁਖ ਭਾਸ਼ ਨਾ ਪਾਕ ਅੰਤਰ ਬਾਹਰ ਰਵ ਰਿਹਾ ਤੈਨੂੰ ਜਾਣੇ ਦੂਰ ਤਿਸ ਨਾਲ ਲਾਗੀ ਰਚ ਰਿਹਾ ਅੰਤਰ ਹੋਮੇ ਕੂਰ ਭਗਤੀ ਨਾਮ ਬਿਹੂਣੇ ਆਵੇ ਬੰਜੇ ਪੂਰ ਰਾਗਲ ਪ੍ਰਭ ਕਾਨਾ ਜੀ ਜੰਤ ਕਰ ਦਇਆ ਮੇਖਿਨ ਪਲ ਬਿਨ ਪ੍ਰਭ ਕੋਈ

ਬਹੁਤ ਰੰਗ ਯਾਰ ਵੇ ਹਰ ਨਾਮ ਨਿਧੇ ਨਾ ਬਸੈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਨਾਮ ਧਿਆਇ ਕਰ ਸੰਗਤ ਨਿਤ ਸਾਧਕੇ ਗੁਰਚਰਨੀ ਚਲਾਇ ਰਾਉ ਨਾਮ ਦਾਨ ਧਿਆਈਏ ਮਹਤ ਕੋਇ ਪਾਕਾ ਸਭ ਸਵਾਰੀਏ ਗੁਰ ਕੀ ਚਾਨੀ ਲਾਗ ਹੋਮੇ ਰੋਗ ਪ੍ਰਭ ਕਟੀਏ ਨਾ ਆਵੇ ਨਾ ਜਾ

ਬਿਨਾ ਨਾਮ ਨਾ ਸੁੱਖ ਹੋਏ ਕੱਢ ਤੇ ਵਿਤਾਰ ਸਹਿਜੇ ਸਹਿਤੀ ਰਤਿਆ ਭਾਵ ਜਲ ਉਤਰੇ ਪਾਰ ਤੀਰਥ ਬਤ ਲਖ ਸੰਜਵਾ ਪਾਈਏ ਸਤਿ ਧੂਰ ਲੁਕਮਾ ਵਿਖਤੇ ਜਾ ਵੇਖੇ ਸਦਾ ਦੂਰ ਥਾਂ ਥਾਂ ਤਰਾਵਰਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀ ਸੱਸ ਜੁ ਜਾਨ ਨਾਨਕ ਜਪੀਏ ਸਚਨਾ ਹੋ ਸਦਾ ਸਦਾ ਕੁਰਬਾਨ ਰਾਗ ਮਹਲਾ ਪੰਜਵਾ ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਛੇ ਬਲ ਪਹੁੰਚੋ ਤੂੰ ਸਭ ਚੁੱਕੇ ਸੋਗ ਸੰਤਾਪ ਰਾਓ ਜਿਸ ਕਾਰਨ ਤਨ ਧਾਰਿਆ ਸੁਰਾ ਡਿੱਠਾ ਨਾਲ ਜਤ ਸਮਝਲ ਪੂਰਿਆ ਪ੍ਰਾਪਣੀ ਨਦਨਿਆਲ ਮਨ ਤਨ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚੰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤੈਨੇ ਕੀਤ ਰਤਨਾ ਚ ਵੇਹਰ ਮਾਣਿਕਾ ਅਮ੍ਰਿਤਰ ਕਾ ਨਾਓ ਸੁਖ ਸਹਿਜਨਾ ਦਰਸ ਜਨਾਨ ਖਰ ਗੁਣ ਗਾਓ ਸ੍ਰੀ ਰਾਗ ਮਹਲਾ ਪੰਜਵਾ ਸੋਈ ਸਾਧ ਸੋਣ ਸੋਈ ਜਲ ਜਪਿਆ ਨਾਓ ਚਰਨ ਕਮਲ ਕੁਰ ਧੰਦੀਆ ਮਿਲਿਆ ਨਥਾ ਵੇ ਥਾਓ ਸਾਚੀ ਪੂੰਜੀ ਸਾਧ ਸਾਂਝ ਮਾਠ ਪਰ ਗੁਣ ਗਾਓ ਕਰ ਕਿਰਪਾ ਉਪਰਾ ਭੇਟਿਆ ਮਨ ਨਯਾ ਬਣ ਜਾਓ ਮੇਰੇ ਮਨ ਹਰ ਪਸਦਾ ਇੱਕ ਰੰਗ ਘੱਟ ਘੱਟ ਅੰਤਰ ਆਵਰਿਆ ਸਦਾ ਸਾਈ ਸੰਗ ਰਾਓ ਸੁੱਖਾਂ ਕੀਮਤ ਕਿਆ ਗਣੀ ਜਸ ਮਰੀ ਗੋਬਿੰਦ ਜਿਨ ਰਾਖੇ ਜਿਨ ਚਾਖਿਆ ਸੇ ਤਪਤਾ ਸਿਆ ਉਹ ਰਾਜਾਣੇ ਜਿੰਦ ਸੰਤਾ ਸੰਗਤ ਮਨੋਸੈ ਪ੍ਰਭ ਪ੍ਰੀਤਮ ਸਿੰਧ ਜਨ ਸੇਵਾ ਪ੍ਰਭ ਆਪਣਾ ਸੋਈ ਰਾਜ ਨਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ਼ਨਾਨ ਰਸਨਾ ਉਚਰੇ ਗੁਣਵਾਤੀ ਕੋਈ ਨਾ ਪਜੇ ਦਾਨ ਦਿੜ ਧਾਰ ਮੰਤਨ ਵਸੇ ਦਿਆਲ ਪੁਰਖ ਮਿਹਰਬਾਨ ਜੀਓ ਪਿੰਡ ਧਨ ਤਿਸਦਾ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੈ ਸਿਰਜਣਾਰ ਫੂਲਾ ਮਾਰਗ ਪਾਇਓ ਹੁਣ ਅਵਗਣਨਾ ਵਿਚਾਰ ਨੰਤ ਸੁਨਾਗਤੀ ਜੇ ਸਗਲ ਘਟਾਂ ਦਾ ਸ੍ਰੀ ਰਾਗ ਮਹਲਾ ਪੰਜਵਾ ਰਸਨਾ ਸੱਚਾ ਸਿਮਰੀਆ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨਾ ਵਰਨਾ ਕੋਏ ਮਿਹਰ ਕਰੇ ਜੇ ਆਪਣੀ ਚਸਨ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਆਂਤੇ ਹੋਏ ਬਿਨਾਸ ਰਾਓ ਸਾਹਿਬ ਮੇਰਾ ਨਿਰਮਲਾ ਤਿਸ ਮੈਂ ਰਹਿਣਾ ਜਾਏ ਮੇਰੇ ਮਨ ਤਨ ਭੁੱਖਿਆ ਤੇ ਅਗਲੀ ਕੋਈ ਆਣ ਮਿਲਾਵੈ ਮਾਏ ਚਾਰੇ ਕੁੰਨਾ ਭਾਲੀਆਂ ਸਾਹਿਬ ਨਵਰ ਨਾ ਜਾਏ ਤਿਸ ਅੱਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਹਿਲਾਈ ਹੈ ਅੰਤ ਨਾ ਪਾਰਾਵਾ ਪਰਵਤਗਾਰ ਸਲਾਹੀਏ ਜਿਹਦੇ ਚਲਤ ਅਨੇਕ ਸਦਾ ਸਦਾ ਰਾਧੀਏ ਹਮਤ ਵਿਸ਼ੇਖ ਮੰਤਨ ਮਿੱਠਾ ਤਿਸ ਲੱਗੈ ਜਿਸ ਮਹਤਕ ਨਾਨਕ ਲੇਖ ਸ੍ਰੀ ਰਾਗ ਮਹਿਲਾ ਪੰਜਵਾ ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸਮਾਲ ਤੋ ਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ ਗੁਰਪੁਰੇ ਤੇ ਪਾਈ ਆਪਣੀ ਨਦ ਨਿਆਲ ਕਰਮ ਪ੍ਰਾਪਤ ਤੇ ਸੋਵੈ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰਜੇ ਬੜਾ ਵਰਨਾ ਕੋਏ ਦੂਜਾ ਭਾਓ ਦੂਜਾ ਥਾਓ ਨਾ ਕੋ ਸੁਜੇ ਗੁਰਮੇਲੇ ਸਾਸ ਹੋਏ ਰਾਓ ਸਗਲ ਪਦਾਰਥ ਤਸਮਲੈ ਜਨ ਕੋ ਡਿੱਠਾ ਜਾਏ ਗੁਰਚਾਨੀ ਜਨਮ ਲੱਗਾ ਸੁਟ ਭਾਗੀ ਮਾਏ ਗੁਰਦਾਤਾ ਸਮਰਾਥ ਗੁਰ ਗੁਰ ਸਭ ਮੈ ਰਿਆ ਸਮਾਏ ਗੁਰ ਪਰਮੇਸ਼ਰ ਪਾਰਵਾਂ ਗੁਰ ਡੁਬਦਾ ਲੈ ਤਰਾਏ ਕਿਤ ਮੁਖ ਗੁਰ ਸਲਾਈਏ ਕਨ ਕਨ ਸਮਰਥ ਸੇ ਮੱਥੇ ਨੇ ਚਲਾਇ ਜਨ ਗੁਰ ਧਾਰਿਆ ਹੱਥ ਗੁਰ ਅਮਿਤ ਨਾਮ ਪਿਆ ਲਿਆ ਜਨ ਮਨ ਕਾ ਪਾਥ ਗੁਰ ਪਰਮੇਸ਼ਰ ਸੇਵਿਆ ਪੈ ਭਜਨ ਦੁਖ ਲੱਥ ਸਤਿਗੁਰ ਕਰ ਕਬੀਰ ਹੈ ਸੁਖ ਸਾਗਰ ਅਖੰਡ ਜਿਨ ਗੁਰੂ ਸੇਵਿਆ ਆਪਣਾ ਜਮਦੂਤ ਲਾਗੇ ਡਾਂਡ ਗੁਰ ਨਾਲ ਤੁਲ ਨਾ ਲਗਈ ਗੋਡਟਾ ਬ੍ਰਹਿਮੰਡ ਨਾਮ ਤਾਂ ਸਭ ਦੀਆ ਸੁਖ ਨਾਨਕ ਮਨ ਮੈਂ ਮੰਡ ਸੀ ਰਾਗ ਮਹਿਲਾ ਪੰਜਵਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੇਸਰੇ ਦਕੀਏ ਵਿਖਿਆ ਰਚਿਆ ਵਾਦ ਜਾਂਦੇ ਬਿਲਮ ਨਾ ਹੋਵੇ ਮੇਰ ਨਾਵੇਂ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਬਿਣਸਣਾ ਮਨ ਕੀ ਮਤ ਤਿਆਗ ਰਾਉ ਜਾਂ ਕੁੱਕਰ ਹਰਕਾਇਆ ਤਾਵੇ ਦਾ ਜਾਏ ਲੋਭੀ ਜਾਂਦਾ ਨਾ ਜਾਣੀ ਪੱਖ ਪੱਖ ਸਭ ਖਾਏ ਕਾਮ ਕ੍ਰੋਧ ਮਤ ਬਿਆ ਪਿਆ ਫਿਰ ਵੀ ਜੋਨੀ ਪਾਏ ਮਾਇਆ ਜਲ ਪਸਾਰਿਆ ਭੀਤਰ ਚੋਗ ਬਣਾਏ ਤਿਸਨਾ ਪੰਖੀ ਫਾਸਿਆ ਫਿਰ ਨਿਸ ਨਾ ਪਾਏ ਮਾਇਆ ਜਿਹਨੇ ਕੀਤਾ ਤਿਸ ਨਾ ਜਾਣੀ ਫਿਰ ਭਰਿਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਵ ਦੇਹ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਲੇ ਉਧਰੇ ਨਾਨਕ ਸਤਿ ਬਲਾ ਸੀ ਰਾਗ ਮਹਿਲਾ ਪੰਜਵਾ ਕਰ ਦੂਜਾ ਗੋਇ ਲਿਆਇਆ।

ਲਿਖਿਆ ਇਦਾਂ ਬਾਜ਼ਾਰ ਮਲਤ ਪੁੰਨੀ ਚੱਲ ਨਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰੂ ਸੇ ਪਿਆਰ ਕਿਆ ਥੋੜ੍ਹੀ ਬਾਤ ਗਵਾਨ ਰਹਾਓ ਜੈਸੇ ਰਹਿਣ ਪ੍ਰਹੁਣੇ ਉੱਠ ਚਾਲ ਸੇ ਪ੍ਰਭਾਤ ਕਿਆ ਤੂੰ ਦਿੱਤਾ ਕਿਸ ਫੁੱਲਾਂ ਕੀ ਬਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੁਪਰਾ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਤੇ ਆਂਤ ਲਾਭ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦੇ ਨੇੜਾ ਆਇਓ ਏ ਸ਼੍ਰੀ ਰਾਗ ਮਹਿਲਾ ਪੰਜਵਾਂ ਚਿੱਤਰ ਵੈ ਸਹੇਲੀ ਜਿੱਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਲ ਮਨ ਬਾਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਧਨ ਸੋ ਤੇਰਾ ਥਾਂ ਰਹਾਓ ਜਿੱਚਰ ਵਸਿਆ ਕੰਧ ਘਰ ਜੀਓ ਜੀਓ ਸਭ ਕਹਾ ਜਾ ਉੱਠੀ ਚਾਲ ਸੀ ਕਾਂਤੜਾ ਤਾਂ ਕੋਈ ਨਾ ਪੁੱਛੇ ਤੇਰੀ ਆਵਾਜ਼ ਪਈ ਜਿਹੜੇ ਸੋ ਸੇ ਤੂੰ ਸੋਹਣੇ ਸੁੱਖ ਬਸ ਗੁਰਮਿਲ ਚੱਜ ਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਬੰਝਣਾ ਸਭ ਮੁਕਲਾਵਣਾ ਨਾਨਤਾਂ ਸਵਾਗਣੀਆਂ ਸਹਿ ਨਾਲ ਪਿਆਰ ਸੀ ਰਾਗ ਮਿਲਾ ਪੰਜਵਾਂ ਘਰ ਛੇਵਾਂ ਕਰਨ ਘਰ ਏ ਕੋਈ ਜਿਨਕੀ ਅਕਾਲ ਤੁਸੀਂ ਧਿਆਓ ਮਨ ਮੇਰੇ ਰੇ ਸਰਵ ਕੋ ਧਾਰ ਤੁਸੀਂ ਧਿਆਓ ਮਨ ਮੇਰੇ ਸਰਵ ਕੋ ਧਾਰ ਗੁਰ ਕੇ ਚੰਨ ਮਨ ਮੈਂ ਧਿਆਏ ਛੋੜ ਸਕ ਸਿਆਣਪਾ ਸਾਹ ਸ਼ਬਦ ਲਾਏ ਦਾ ਦੋ ਕਲੇਸ਼ ਨਾ ਪਾਓ ਵਿਆਪੇ ਗੁਰਮੰਤਰ ਹਿਰਦੇ ਹੋਏ ਕੋੜ ਜਿਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਈ ਦੇਖ ਦਰਸ਼ਨ ਮਨ ਸੁਧਾਰੇ ਪਾਪ ਸਗਲੇ ਜਾਏ ਹੋਤਨ ਕੇਵਲ ਹਾਰ ਨੇ ਜੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਵਸੇ ਸਾਹ ਚਰ ਕਰ ਨਾ ਸਿਮੜ ਭਾਗੀ ਨਾਨਕਾ ਜਿਨ੍ਹਾਂ ਮਨ ਇਹ ਭਾਉ ਸੀ ਰਾਗ ਮਹਿਲਾ ਪੰਜ ਵਾਹ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿੰਤੂ ਸਾਹ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਉਪਾਰ ਪ੍ਰਾਣ ਮਨ ਤਨ ਜਿਨੇ ਦੀ ਅਰੇ ਦੇ ਕਾ ਉਧਾਰ ਰਹੋ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਾਓ ਸੰਤ ਸਾਰਨੀ ਲਾਗ ਚਾਰਨੀ ਮਿਟੇ ਦੁਖ ਹੰਦਾਰ ਸਾ ਸੰਤੋਖ ਦਇਆ ਕਮਾਵੇ ਇਹ ਸਕਾ ਨਿਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨੰਕਾਰ ਜੋ ਦਿਸ਼ ਸਭ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵੀ ਚਾਰ ਸ੍ਰੀ ਰਾਗ ਮਹਲਾ ਪੰਜ ਵਾਹ ਦੋ ਕਿਰਤ ਸਵਕਿਰਤ ਮੰਦੇ ਸੰਸਾਰ ਸਗਲਾਣਾ ਦੋਹੋਂ ਤੇ ਰਹਿਤ ਭਗਤ ਹੈ ਕੋਈ ਵੇਲਾ ਜਾਣਾ ਠਾਕ ਸਰਵਿਸ ਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਬੜ ਪੁੱਖ ਸੁਜਾਣਾ ਰਹਾਉ ਮਾਨਵ ਮਨ ਮੰਦੇ ਸੁਸੇਵਕ ਨਾਹੀ ਤਾਂ ਸੁਮਦਾਸੀ ਸੰਤੋ ਕੋਈ ਕੁਟੁੰਬ ਦਾਹੀ ਕਹਿਣ ਕਹਾਵਣੇ ਕੀਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵੇਲਾ ਗਤ ਅਵਗਤ ਸੁਕਾਸ਼ ਨਜ਼ਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸੀ ਰਾਗ ਮਹਿਲਾ ਪੰਜ ਵਾਹ ਕਰ ਸਤਮਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਾਇਆ ਭੂਲੇ ਚੁੱਕੇ ਵਰ ਤੂੰ ਪਿਤਾ ਮਾਇਆ ਸੁਹੇਲਾ ਕਹਿਣ ਕਾਵਨ ਤੇਰਾ ਵੇਖਣ ਭਾਵਨ ਰਹਾਉ ਹੋ ਮਾਣ ਤਾਣ ਕਰੋ ਤੇਰਾ ਹੋ ਜਾਣੂ ਆਪਾ ਸਭੀ ਮਦ ਸਭੇ ਤੇ ਬਾਹਰ ਬੇਮੁਤਾਜ ਬਾਪਾ ਪਿਤਾ ਹੋ ਜਾਣੂ ਨਾਹੀ ਤੇਰੀ ਕਵਨ ਯੋਗਤਾ ਮੰਦਰ ਮੁਕਤ ਸੰਤੋ ਮੇਰੀ ਰਾਖੇ ਮਮਤਾ ਭੈ ਕਿਰਪਾਲ ਠਾਕੁਰ ਜਹਿਉ ਆਪਣੇ ਜਾਣਾ ਗੁਰਮੁਖ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਮ ਮਹਿਲਾ ਪੰਜਵਾਂ ਕਰ ਪਹਿਲਾ ਸੰਜਣਾ ਮੇਰੇ ਭਾਈ ਆ ਕਟਿਆ ਚਮਕਾਲ ਸੱਚਾ ਸਾਹਿਬ ਮਨ ਉਠਾ ਵਾ ਖਜਮਦਿਆਲ ਪੂਰਾ ਸੁਰ ਭੇਟਿਆ ਪੈਨ ਸਿਆ ਸਭ ਜੰਜਾਲ ਮੇਰੇ ਸਤਿਗੁਰਾਓ ਤੁਦ ਬਿਟੋ ਕੁਰਬਾਨ ਤੇ ਦਸ ਗੁਰੂ ਬੁਲਾ ਨੇ ਤੁਦ ਦਿੱਤਾ ਅੰਮ੍ਰਿਤ ਨਾਮ ਰਾਉ ਜਿੰਦੂ ਸੇਵਿਆ ਭਾਉ ਕਰ ਸਹੀ ਤੂੰ ਸੁਝਾਨ ਤੇਰਾ ਪਿੱਛੇ ਛੁੱਟੀ ਹੈ ਜਿਹਨੇ ਅੰਦਰ ਨਾਮ ਦਾਨ ਗੁਰੂ ਜੇਵਰਦਾਤਾ ਕੋ ਨਹੀਂ ਦਿੱਤਾ ਤੁਮ ਦਾਨ ਆਇਸੇ ਪ੍ਰਵਾਣ ਹੈ ਜਿਨ ਗੁਰ ਮਿਲੇ ਆਸੋ ਭਾਏ ਸੱਚੇ ਸ਼ਤੀ ਦਾ ਤਿਆਦਰ ਗਵੇ ਸੰਜਾਏ

ਦਾ ਗੁਰੂ ਸਮਰਾਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਕੋ ਜਨੇ ਵਾਲਾ ਗੁਰੂ ਜੇ ਉਡਾ ਉਹਨਾਂ ਕੋਏ ਗੁਰ ਕਰਤਾ ਗੁਰ ਕਾ ਨਰ ਗੁਰ ਮਖ ਸੱਚੀ ਸੋਏ ਗੁਰ ਕਰਤਾ ਗੁਰ ਕਾ ਨਰ ਗੁਰ ਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਸ ਨੇ ਗੁਰ ਕੀਤਾ ਲੋੜੀ ਸੋਏ ਗੁਰ ਤੀਰਥ ਗੁਰ ਪਾਰ ਜਾਤ ਗੁਰਮਨ ਸਪੂਨਾਰ ਗੁਰਦਾਤਾ ਨਾਮ ਦੇ ਉਦਰੇ ਸਭ ਸਾਰ ਗੁਰ ਸਮਰਾਥ ਗੁਰ ਨੰਕਾਰ ਗੁਰੂ ਚਾਗਮ ਪਾਰ ਗੁਰ ਕੀ ਮੈਂ ਵਾਗਮ ਹੈ ਕਿਆ ਕਥੇ ਕਥਨਹਾਰ।

ਨਾਨਕ ਗੁਰ ਸੰਤਾਗਤੀ ਮਨੇ ਨਾ ਵੇਜਾ ਏਕੋ ਓ ਅੰਕਾਰ ਸਤਿਗੁਰ ਸਾਹਿਬ ਸ੍ਰੀ ਰਾਮ ਮਤਲਬ ਪਹਿਲਾ ਘਰ ਪਹਿਲਾ ਰਾਸ਼ਟਰਪਤੀਆਂ ਆਖ ਆਖ ਮਨ ਭਾਵਨਾ ਜਾਪੇ ਵਾਈ ਜਿਸ ਨੂੰ ਬਾਈ ਸੁਣਾਈ ਸੋ ਕਈ ਵੜ ਕੇ ਥਾਂ ਆਖਣ ਵਾਲੇ ਜੇਤਲ ਸਾਹਿਬ ਆਖਰੇਲੇ ਵੀ ਲਾ

ਤੜਾ ਲਿਖਣਾ ਜਾਣੇ ਗੋਏ, ਜੇ ਸੰਸਾਰ ਮੇਲੀਏ ਤਿਲ ਨਾ ਪਜਾਵੇ ਰੋਏ, ਕੀਮਤ ਕਰੇ ਨਾ ਪਾਈ ਆ ਸਭ ਸੁਣ ਸੁਣੇ ਆਖੇ ਸੋਏ, ਪੀਰ ਬਕਮਰ ਸਾਲਕ ਸਾਧਕ ਸੁਖਦੇ ਔ ਸ਼ਹੀਦ, ਸ਼ੇਖ ਮਸ਼ਾਇਕ ਕਾਜੀ ਮੁਲਾਦਾ ਦਵੇ ਰਸੀਦ, ਬਰਕਤਨ ਕੋ ਅਗਲੀ ਪੜ੍ਹਦੇ ਰਹਿਣ ਦਰੂਰ, ਪੁੱਛਣਾ ਸਾਜੇ ਪੁੱਛਣਾ ਢਾਏ ਪੁੱਛਣਾ ਦੇਵੈ ਲਈ, ਆਪਣੇ ਕੋਲੋਂ ਤੇ ਆਪੇ ਜਾਣੇ ਆਪੇ ਕਰਨ ਕਰੇ, ਸਭਨਾ ਵੇਖੇ ਨਜ਼ਰ ਕਰ, ਜੈ ਭਾਵੇ ਤਾਂ ਦੇਹ ਥਾਵਾਂ ਨਾ ਹੋਣਾ ਜਾਣੀਆਂ, ਨਾਮ ਆ ਕੇਵਲ ਨਾਮ ਜਿੱਥੇ ਵਸੇ ਮੇਰਾ ਪਾਤਸ਼ਾਹੋ, ਸੋ ਕੇਵਲ ਹੈ ਥਾਉ ਅੰਬਰ ਕੋਈ ਨਾ ਸਕੇ ਹੋ, ਕਿਸ ਨੂੰ ਪੁੱਛਣ ਜਾਓ, ਮਰਨਾ ਮਰਨਾ ਭਾਵ ਨਹੀਂ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵਡਿਆਈਆਂ ਜੇ ਭਾਵੇ ਤਾਂ ਦੇਹ ਹੁਕਮ ਸਵਾਰੀ, ਆਪਣਾ ਚਸਾ ਨਾ ਢਿੱਲ ਕਰੇ, ਸਭ ਕੋ ਆਖੇ ਬਹੁਤ ਬਹੁਤ, ਲੈਣੇ ਕੇ ਵਿਚਾਰ ਕੇਵੜ ਦਾ ਤਾਖੇ, ਦੇ ਕਹਿ ਰਿਹਾ ਸਮਾਨ ਨਾਨਕ ਤੋਟਨਾ ਵੀ ਤੇਰੇ ਜੁਗਾ ਜੁਗਾ, ਭੰਡਾਰ ਮਹਿਲਾ ਪੈ ਲਓ, ਸਭੇ ਕੰਤ ਮਹਿਲੀਆ ਸਗਲੀਆਂ ਕਰੇ ਸ਼ਿੰਗਾਰ, ਗੰਤ ਗਣਾ ਬਣੇ ਆਈਆ ਸੁਗਾ, ਵੇ ਸਵਕਾਰ ਪਖੰਡ ਪ੍ਰੇਮ ਨਾ ਪਾਈਏ, ਖੋਟਾ ਪਾਸ ਖੁਆਰ ਹਰ ਜੀ ਹੋਏ ਹੋ ਪਰ ਰਾਵੇ ਨਾਰ, ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਹਾ, ਗੁਰੂ ਸਾਹਿਬ ਦੀ ਸ਼ਿਕਾਰੀ ਆ, ਤਨ ਮਨ ਪਿਰਕੇ ਪਾਸ ਦੋਏ ਘਰ ਜੋੜ ਖੜੀ ਤੱਕੈ, ਸੱਚ ਕਹੇ ਅਰਦਾਸ ਲਾ ਰੱਤੀ ਸੱਚ ਭੈ ਵਸੀ ਭਾਈ ਰੱਤੀ ਰੰਗ ਰਾਸ, ਪ੍ਰਿਗ ਜੇਰੀ ਕਾਂਢੀਏ ਲਾਲੀ ਮਾਨੇ ਨਾਉ, ਸਾਚੀ ਪ੍ਰੀਤ ਨਾ ਟੁੱਟੀ ਸਾਚੀ ਮੇਲ ਮਿਲਾਓ, ਸ਼ਬਦ ਰੱਤੀ ਮਨ ਵੇਚਦੀ ਆਓ ਸਗਲਾ ਰਹਿ ਜਾਓ, ਸਾਧਨ ਰੰਡ ਨਾ ਵੈਸੀ ਜੇ ਸਤਿਗੁਰਮਾ ਸਮਾਏ, ਫਿਰ ਸਾਲੂ ਨਾ ਤਨੋ ਮਰ ਸਾਚੋ ਮਰੇ ਨਾ ਜਾਏ, ਨੇਤਰ ਸੁਹਾਗਣੀ ਸਾਚੀ ਨਰ ਜਾਏ, ਸਾਜ ਧੜੀ ਧਨ ਮਾਂਡੀ ਏ ਕਪਟ ਪ੍ਰੇਮ ਸ਼ਿਕਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਖਾ ਸਿਆ ਰਾਮ ਨਾ ਉਹ ਹਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ।

ਕਹਿ ਚਲੋ ਤਨ ਜਾਰੀ ਹੋ ਤਾਂ ਮਨ ਧਨ ਜਲ ਬਲ ਜਾਏ ਜਾ ਤਨ ਕੰਤ ਨਾ ਰਾਵੀਆ ਤਵੇ ਤਾਂ ਜੋਬਨ ਜਾਏ ਸੇ ਜੈ ਕੰਤ ਮੇਰੀ ਸੂਚੀ ਸੂਤੀ ਬੂਝ ਨਾ ਪਾਏ ਉਹ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸੀ ਰਾਗ ਮਹਿਲਾ ਪਹਿਲਾ ਆਪੇ ਗੁਣ ਆਪੇ ਕਥੀ ਆਪੇ ਸੁਣ ਵਿਚਾਰ ਆਪੇ ਰਤਨ ਪਰਖਤੂ ਆਪੇ ਮੋਲ ਪਾਰ ਸਾਚੋ ਮਨ ਮਾਥੂ ਆਪੇ ਦੇਵਨ ਹਾਰ ਹਰ ਜੀਓ ਤੂੰ ਕਰਤਾ ਕਰਤਾਰ ਜਿਉ ਭਾਵੇ ਤੂੰ ਰਾਖ ਤੂੰ ਹਰ ਨਾਮ ਮਿਲੇ ਆਚਾਰ ਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮੀਠ ਆਪੇ ਮੋਤੀ ਉਜਲ ਹੋ ਆਪੇ ਭਗਤ ਸ਼ੀਰ ਗੁਰ ਕੇ ਸਭ ਸਲਾਹਣ ਅਕੜ ਗੱਡੀ

ਉਪਰੇ ਸਾਚੇ ਸਿਉ ਲਿਵਲਾਏ ਹਰ ਜੀਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ ਤੇ ਤਨ ਮੈ ਨਾ ਲੱਗੀ ਸੱਚ ਕਰਜ ਸੋ ਤਾਕ ਨਦਰ ਕਰੇ ਸੱਚ ਪਾਈਏ ਬਿਨਾਵੇ ਕਿਆ ਸਾਕ ਜਿਨੀ ਸੱਚ ਪਛਾਣਿਆ ਸੇ ਸੁਗੀਏ ਜੁਗ ਚਾਰ ਹਮੇ ਤਿਸਨਾ ਮਾਰ ਕੇ ਸੱਚ ਰੱਖਿਆ ਉਦਾ ਜਗ ਮੈਂ ਲਾ ਏਕ ਨਾਮ ਪਾਈਏ ਗੁਰ ਬੀਜਾਤ ਸਾਚੋ ਵਖ ਲਾ ਦੀ ਲਾਭ ਸਦਾ ਸਜਰਾਸ ਸਾਚੀ ਦਰਗਹਿ ਵੈਸੇ ਹੀ ਪਤ ਸੱਚੀ ਅਰਦਾਸ ਪਤ ਸੁਣ ਲਿਖਾ ਨਿਬੜੇ ਰਾਮ ਨਾਮ ਪ੍ਰਕਾਸ਼ ਉੱਚਾ ਉੱਚੋ ਆਖੀਏ ਕਰੋ ਦੇਖਿਆ ਜਾਏ ਜੇ ਦੇਖਾਂ ਤਾਂ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤਨਾ ਤਰ ਜਾਣੀਏ ਨਾਨਕ ਸਹਿ ਸੋ ਭਾਈ ਸੀ ਰਾਗ ਮਹਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾਹੂ ਅਤ ਸਿਆਣੀ ਸੋਹਣੀ ਕਿਉਂਕਿ ਧੋ ਵਿਸਾਓ ਕੀਤੇ ਕੰਨ ਪਾਖੜੀ ਕਾਲ ਅਟਲੇ ਸਿਰਾ ਭਾਈ ਰੇ ਉਸਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਣ ਸਾ ਪਵੇ ਚਿੰਤਾ ਜਾ ਰਹਾ ਆ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਫਾਰ ਸੱਚ ਰਤੇ ਸਿ ਉਭਰੇ ਦੁਬਦਾ ਛੋੜ ਵਿਕਾਰ ਹੋ ਤਿਨ ਕਹਿ ਬਲਹਾਨੇ ਦਰ ਸੱਚੇ ਸਚਿਆ ਸੀ ਚੰਨ ਜਿਉ ਪੰਖੀ ਆ ਜਾਲੀ ਬਦ ਹਾਥ ਗੁਰ ਰੱਖ ਸਿ ਉਭਰੇ ਹੋਰ ਫਾਤੇ ਜੋਗੇ ਸਾਥ ਬਿਨਾ ਝੁਣ ਸੁੱਟੀਏ ਗੁਣ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਧਾਨ ਜਿਨੀ ਸੱਚਾ ਮੰਨਿਆ ਤਿਨ ਮਨ ਧਾਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਆਗੇ ਅਰਦਾਸ ਕਰ ਸਾਜਨ ਦੇ ਮਲਾਏ ਸਾਜਨ ਮਲੈ ਸੁਖ ਪਾਇਆ ਜੁਮਦ ਤੂੰ ਬਿਖਾਏ ਨਾਮੇ ਅੰਦਰ ਵਸਾ ਨਾ ਵਸੇ ਮਨ ਆਏ ਵਾਹਿਗੁਰੂ ਗੁਵਾਰ ਸ਼ਬਦ ਦੇ ਪੂਜਨਾ ਪਾਏ ਗੁਰਮਤੀ ਪ੍ਰਕਾਸ਼ ਹੋਏ ਸੱਚ ਰਾਇ ਲਾਏ ਤਿੱਥੇ ਕਾਲ ਨਾ ਸਾਂਚਰੇ ਜੋਤੀ ਜੋ ਸਮਾਏ ਤੂੰ ਹੈ ਸਾਜਨ ਤੂੰ ਸੁਝਾਨ ਤੂੰ ਆਪੇ ਮਿਲਣਹਾਰ ਗੁਰ ਸ਼ਬਦ ਹਿਲਾਈਏ ਅੰਤ ਨਾ ਪਰਵਾ ਤਿੱਥੇ ਕਾਲ ਨਾ ਆਪਣੇ ਜਿੱਥੇ ਗੁਰ ਕਾ ਸ਼ਬਦ ਉਪਾਰ ਹੁਕਮੇ ਸਭੇ ਉਪਜੇ ਹੁਕਮੇ ਕਰ ਕਮਾਏ ਹੁਕਮੇ ਕਾਲੇ ਵਾਸ ਹੈ ਹੁਕਮੇ ਸਾਧ ਸਮਾਏ ਨਾਨਕ ਜੋਤ ਭਾਵੇ ਸੋਧੀ ਨਾ ਮਨ ਜਾਣਤਾ ਬਸ ਕਿਛ ਨਾ ਹੀ ਸੀ ਰਾਗ ਮਹਲਾ ਪਹਿਲਾ ਮਨ ਜੂਠੇ ਤਨ ਜੂਠਾ ਜੇਵਾ ਜੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਆਵ ਸ਼ਬਦ ਨਾ ਮਾਂਜੀ ਸੱਚੇ ਤੇ ਸੱਚ ਹੋਏ ਮੁੰਦੇ ਗੁਣ ਹੀਣੀ ਸੁਖ ਕਹੇ ਫਿਰ ਲੀਆ ਰਸ ਮਾਨ ਸੀ ਸੱਚ ਸ਼ਬਦ ਸੁਖ ਨੇਹੀ ਰਹਾ ਫਿਰ ਪਦੇਸ਼ੀ ਜੇ ਥੀਏ ਧਨਵਾੜੀ ਝੂਰੇ ਜਿਉਂ ਜਲ ਥੋੜੇ ਮਛਲੀ ਕਰਨ ਪਲਾਵ ਕਰੇ ਫਿਰ ਭਾਵੇ ਸੁਖ ਪਾਈਏ ਜਾ ਆਪੇ ਨਦਰ ਕਰੇ ਫਿਰ ਸਲਾਈ ਆਪਣਾ ਸਿੱਖ ਸਹੇਲੀ ਨਾਲ ਤਨ ਸੋਏ ਮਨ ਮੋਹਿਆ ਰਤੀ ਰੰਗ ਨਿਆਲ ਸ਼ਬਦ ਸਵਾਰੀ ਸੋਹਣੀ ਫਿਰ ਆਵੇ ਗੁਣ ਨਾਲ ਕਾਮਣ ਕਾਮਨਾ ਵੀ ਖੋਟੀ ਅਵਗਣਿਆਰ ਨਾ ਸੁਖ ਪਈਏ ਸਹੁਰੇ ਝੂਠ ਜਲੀ ਵਿਕਾਰ ਆਵਣ ਵੰਜੋ ਡਾਕੜੋ ਛੋਟੀ ਕੰਧ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁਤੀ ਕੋ ਸੋ ਕੇਤ ਸਾਧ ਫਿਰ ਕੀ ਕਾਮਨਾ ਵੀ ਬੋਲੇ ਫਾਤਲਵਾਦ ਦਰ ਘੱਟ ਹੋਈ ਨਾ ਲਏ ਛੁੱਟੀ ਦੂਜੇ ਸਾਧ ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰਨ ਕੋ ਮਤੀ ਦੇ ਚਲੇ ਮਾਇਆ ਕਬ ਪਾਰ ਕਥਨੀ ਝੂਠੀ ਜਗ ਪਵੇ ਰਹਿਣੀ

ਪ੍ਰਭ ਸੋਏ ਨਾਨਕ ਸ਼ਬਦ ਮਹਿਲਾ ਬੜਾ ਨਾ ਵਿਛੋੜਾ ਹੋਏ ਸੀ ਰਾਗ ਮਹਿਲਾ ਪਹਿਲਾ ਜਪ ਤਪ ਸਾਂਝ ਮਸਾਦੀਏ ਤੀਰਥ ਕੀਤੇ ਵਾਸ ਪੁੰਨਤਾਂ ਚ ਗਿਆਈਆਂ ਬਿਨ ਸੱਚ ਗਿਆ ਤਾਸ ਜੇ ਆਰਾਧੇ ਤਿਆ ਲੋਣੇ ਬਿਨ ਗੁਣ ਜਨਮ ਬਣਾ ਉਂਦੇ ਗੁਣਦਾਸੀ ਸਗੋਏ ਅਵਗੁਣ ਤਿਆਗ ਸਮਾਈਏ ਗੁਰੰਤ ਪੂਰਾ ਸੋਏ ਰਾਮ ਬਿਨ ਰਾਸੀ ਵਪਾਰੀਆ ਤੱਕੇ ਗੁਣਾ ਚਾਰ ਮੂਲ ਨਾ ਬੁੱਝੇ ਆਪਣਾ ਬਾਤਰਈ ਕਰਵਾਰ ਬੇੜ ਬਖਰ ਦੁਖ ਅਗਲਾ ਕੁੜ ਮੁੱਠੀ ਕੁੜਿਆਰ ਲਾਹਾ ਇਨ ਸੁਨੌਤਨਾ ਭਰਖ ਰਤਨ ਵਿਚਾਰ ਬਖਤ ਲਏ ਘਰ ਆਪਣੇ ਚੱਲੇ ਘਰ ਸਾਰ ਬਣ ਜਾ ਰਿਹਾ ਸੋ ਬਣਜਕਾਰ ਗੁਰਪੁਰਾਂ ਵਿਚਾਰ ਸੰਤਾਂ ਸੰਤ ਪਾਈਏ ਜੇ ਮੇਲੇ ਮਿਲਣਾਰ ਮਿਲਿਆ ਨਾ ਵਿਛੜੇ ਜਸੰਤਰ ਜੋਤ ਪਾਰ ਸੱਚੈ ਆਸਨ ਸੱਚ ਰਹਿ ਸੱਚੈ ਪ੍ਰੇਮ ਪਿਆਰ ਜਿਨੀ ਆ ਪਛਾਣਿਆ ਘਰ ਮੈਂ ਸੋ ਥਾਏ ਸੱਚੇ ਸੇਤੀ ਰਤਿਆ ਸੱਚੋ ਭਲੇ ਪਾਏ ਤਿਰ ਪਵਨ ਸੁਭਰਾਵ ਜਾਣੀਏ ਸਾਚੋ ਸਾਚੇ ਨਾਏ ਸਾਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਫਿਰ ਮੋਹੀ ਗੁਣ ਸੰਗ ਭੁਲੀ ਭੁਲੀ ਥਲ ਚੜਾ ਥਲ ਚੜ ਡੁਗਰ ਜਾਓ ਬਨ

ਦਿਨ ਪਵਨ ਜੋਤਾ ਪਾਰ ਆਠ ਪਟਨਗੜ ਕੋਠੜੀ ਸਾਸੋਦਾ ਵਪਾਰ ਗਿਆਨ ਅੰਜਨ ਪੈ ਭਜਨਾ ਦੇਖ ਰੰਜਨ ਪਾਏ ਗੁਰ ਪ੍ਰਗਟ ਸਾਹਿਬ ਜਾਣੀਏ ਜੇ ਮਨ ਰੱਖੇ ਠਾਈ ਐਸਾ ਸਤਿਗੁਰ ਜੇ ਮਿਲੇ ਤਾਸਾ ਜੇ ਲੈ ਮਿਲਾਏ ਕਸ ਕਸਵਟੀ ਲਾਈਏ ਪਰ ਖੇਤ ਚਿਤ ਲਾਏ ਗੋਟੇ ਠੋਰ ਨਾ ਪਾਏ ਨੀ ਖਰੇ ਖਜਾਨੇ ਪਾਏ ਅਸੰਦੇਸਾ ਦੂਰ ਕਰ ਇਉ ਮਲ ਜਾਏ ਸਮਾਏ ਸੁਖ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖ ਹੈ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਐ ਸ਼ਬਦ ਭੇ ਸੁਗੋਈ ਵੇਦ ਪਕਾਰੇ ਬਾਜੀਏ ਬਾਣੀ ਬ੍ਰਹਮ ਵਿਆਸ ਮੁੰਜਨ ਸੇਵ ਸਾਧਗਾ ਨਾਮਰਤੇ ਗੁਣਤਾਸ ਸੱਚ ਦੱਸੇ ਜਿਣ ਗਏ ਹੋ ਸਾਧ ਬਲਾ ਰਹਿ ਜਾਸ ਕਿਉਂ ਜੁਗ ਮੈਲੇ ਮਲ ਭਰੇ ਜਨਮ ਗਨਾਮ ਨਾ ਹੋਏ ਭਗਤੀ ਭਾਈ ਵਿਹੋਣਿਆ ਮੁਕਾਲਾ ਪਦ ਖੋਏ ਨਾ ਜਿਨੀ ਗੁਰ ਨਾਮ ਵਿਸਾਰੇ ਆਪ ਗੁਣ ਮੁੱਠੀ ਰੋਏ ਖੁਦ ਖੁਦ ਪਾਇਆ ਆਧਾਰ ਕਰ ਮਿਲੇ ਮਿਲਾਏ ਆਪ ਪਛਾਣੇ ਘਰ ਵਸੇ ਉਹ ਮੇਦ ਨਾ ਜਾਏ ਨਾਨਕ ਨਿਰਭੂਲੇ ਜੁਰਾਤਿਆ ਨਾ ਸ਼੍ਰੀ ਰਾਗ ਮਲਾ ਪਹਿਲਾ ਸੁਣ ਮਨ ਭੁੱਲੇ ਬਾਬਰੇ ਗੁਰ ਕੀ ਜਾਣੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਤੂੰ ਪਾ ਤੂੰ ਕਿਉਂ ਦੁਆਗਣੀ ਕਿਉਂ ਤੇਰਾ ਰਹੇ ਸੁਹਾਗ ਭਾਈ ਰੇ ਬਨਾਏ ਮੈਂ ਤਾਂ ਮੈਂ ਤਾਂ ਨਾਮ ਧਾਨ ਹੈ ਗੁਰ ਦੀ ਆਵਲ ਜਾਓ ਰਾਹ ਗੁਰਮਨ ਸਵਾਤੇ ਸਤ ਕਸੰਗ ਮਿਲਾਓ ਤੇ ਘੜੀ ਨਾ ਜੀਵ ਮੈਨੂੰ ਨਾਮ ਮਰ ਜਾਓ ਮੈਂ ਅੰਦਰੇ ਨਾਮ ਨਾ ਵਿਸਰੇ ਟੇਕ ਟਿਕੀ ਘਰ ਜਾਓ ਗੁਰੂ ਜੀ ਨਾ ਕੰਧ ਲਾ ਚਿਲੇ ਨਾ ਹੀ ਠਾਓ ਮੈਨੂੰ ਸਤਿਗੁਰ ਨਾਮ ਨਾ ਪਾਈਏ ਬਿਨਾਂ ਕਿਆ ਸੁਆਓ ਆ ਗਿਆ ਜਿਤਾਵਣਾ ਜੋ ਸੁਣੇ ਘਰ

ਗੁਰ ਸੇਵਾ ਸੁਖ ਪਾਈਆ ਹਰ ਮਨ ਸਤਿ ਸ਼ਗਾ ਸਚਮਾਣੇ ਪਸੇੜੀ ਗੁੜਾ ਪਿਆਰ ਗੁਰੂ ਜਾਣ ਸਿਆਣੀ ਨਾ ਗੁਰ ਮੇਲੀ ਗੁਣ ਤਾਰ ਗੁਰਮੁਖ ਜਾਣ ਸਿਆਣੀਆਂ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰਗਾਵਣੀ ਫਿਰ ਮੋਈ ਰੰਗ ਲਾਏ ਮੰਤ ਬਿਗਸਿਆ ਕਿਉਂ ਕਹਿਣ ਜਾਏ ਹਰ ਮਨ ਘਰ ਸੁਹਾਗਣੀ ਨਿਰਮਲ ਸਾਜੇ ਨਾਏ ਮਨ ਮੈਂ ਮਨ ਮਾਜੇ ਮਰੇ ਤਾਂ ਮੈਂ ਰਾਵੇ ਨਾਰੇ।

ਕਾਲ ਸੰਧਾਏ ਸਾਹਿਬ ਤੁਲ ਨਾ ਤੋਲੀਏ ਕਦ ਨਾ ਪੈ ਜਾਏ ਵਪਾਰੀ ਬਣ ਜਾ ਰਿਹਾ ਹੈ ਉਹ ਲਗਾਏ ਕਾਰ ਕਮਾਵੇ ਸੱਚ ਕੀ ਲਾ ਮਿਲ ਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤਿਲ ਤਿਲ ਨਾ ਤਿਲ ਤਿਲ ਨਾ ਤਮਾਏ ਗੁਰਮਖ ਤੋਲ ਤੁਲ ਆਏ ਸੀ ਸਤਰਾ ਜੀ ਤੋਲ ਅਸਮ ਸੰਭੋਣੀ ਗੋਠਾ ਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣਾ ਛੁੱਟੀਏ ਨਾ ਪੜਵਸਤਕ ਪਾਰ ਕਾਇਆ ਸੋਚਣਾ ਪਾਈਐ ਬਿਨਾਰ ਭਗਤ ਪਿਆਰ ਨਾਨਕ ਨਾਮ ਨੰਬੀ ਸਰੈ ਮੇਰੇ ਗੁਰਦਾਸ ਜੀ ਰਾਗ ਮਨਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰ ਆਪਣੇ ਪਾਈਏ ਸਰਾ ਪਿਆਰ ਮਗਤ ਪਦਾਰਥ ਪਾਈਏ ਆਪਣ ਮੇਟਣ ਹਾਰ ਪਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛ ਹੋ ਬ੍ਰਹਮੇ ਨਾਰਦੈ ਵੇਦ ਵਿਆਸੇ ਕੋਈ ਰਾਉ ਗਿਆਨ ਧਿਆਨ ਤੁਨ ਜਾਣੀਏ ਕਥਕਾਵੇ ਸੋਏ ਸਿਮਰ ਖਰਿਆਵਲਾ ਸਾਹਿਬ ਹਨੇਰੀ ਹੋਏ ਲਾਲ ਜਬੇਰ ਮਾਨ ਕੀ ਗੁਰ ਭੰਡਾਰੇ ਹੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸਾਚੋ ਬਖਲ ਸਾਂਚੀਏ ਪੂਰੇ ਸ਼ਬਦ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸ ਸੰਗਾਰ ਭਵ ਜਲ ਵੇਖ ਮੁੰਡਰ ਆਵਣੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹਾ ਨਾ ਤਸਬੰਜ ਮਲਾਰ ਸਤਿਗੁਰ ਭੈ ਕਾ ਬੋਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਬਿਸਰੈ ਦੁੱਖ ਲਾਗੇ ਸੁਖ ਜਾਏ ਦੇਵਾ ਚਲੋ ਜਲਾਵਣੀ ਨਾਮ ਜਪਿਨ ਸਾਏ ਘੱਟ ਬਿਨਸੇ ਦੁੱਖ ਅਗਲੋ ਜਮ ਪਛੜੇ ਪਛਤਾਏ ਘੱਟ ਬਿਨਸੇ ਦੁੱਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨਾ ਸਾਥ ਪਿੰਡਾਵੇ ਨਾ ਧਨਵਾਦ ਹੈ ਭੁੱਲੇ ਮਰ ਗਿਆਥ ਸਾਚੋ ਸਭ ਸੇਵੀਏ ਗੁਰਮੁਖ ਕਥੋ ਕਾ ਸਾਹਿਬ ਜੈ ਪਵਾਈਏ ਪੈ ਕਤ ਕਮਾਏ ਪੁਰਬ ਲਿਖਿਆ ਕਿਉਂ ਮੇਟੀਏ ਲਿਖਿਆ ਲਿਖ ਜਾਏ ਬਿਨਾ ਨਾਮ ਨਾ ਛੁੱਟੀਐ ਗੁਰੂ ਮਿਲੇ ਮਿਲਾਏ ਤਿਸ ਬਰ ਮੇਰਾ ਕੋ ਨਹੀਂ ਜਿਸਕਾ ਜੀਉ ਪ੍ਰਾਣ ਹੋਵੇ ਮਮਤਾ ਜਲ ਵਲੋ ਲੋਭ ਚਲੋ ਅਭਿਮਾਨ ਨਾਨਕ ਸ਼ਬਦ ਪਈਏ ਵਿਚਾਰੀਏ ਭਾਈ ਗੁਣ ਦਾਸੀ ਰਾਗ ਮਲਾ ਪੈ ਲਓ ਰੇ ਮਨੈ ਸਿਆ ਸੋ ਪ੍ਰੀਤ ਕਾ ਜੈ ਸ੍ਰੀ ਜਲ ਕਮਲ ਇਹ ਲਹਿਰੀ ਨਾਲ ਪਛਾੜੀਏ ਪੀ ਵਿਕਸੇ ਅਸਨੇ ਜਲ ਮੈਂ ਜੀ ਉਹ ਪਾਏ ਕੈ ਬਿਨ ਜਲ ਮਨ ਤਨ ਇਹ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖੰਤ ਰਾਵ ਰਿਹਾ ਬਖਸ਼ੇ ਭਰਮ ਦਾ ਰਾਉ ਰੇ ਮਨੈ ਸਿਆ ਸੋ ਪ੍ਰੀਤ ਕਾ ਜੈ ਸੀ ਮਸਲੀ ਨੀਰ ਜਿਵ ਅਦਗੋ ਤਿਨ ਸੁਖ ਧਨੋ ਘਣੋ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੇ ਆ ਵੀਰ ਰੇ ਮਨ ਐਸੀ ਆ ਸੁਪ੍ਰੀਤ ਕਰ ਜੈਸੀ ਚਾਤਰ ਮੇਹੇ ਸਰ ਭਰ ਦਲ ਹਰਿਆ ਵਲੀਏਕ ਬੂੰਦ ਨਾ ਪਵੀ ਕੇ ਕਰਮ ਲੈ ਸੁਭਾਈ ਪੈਸੇ ਦੇ ਰੇ ਮਨ ਐਸੀ ਆ ਸੁਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਅਵਟਣਾ ਪੇ ਖਵੇ ਦੁੱਧ

ਨੇ ਦੂਰ ਹਜੂਰ ਮਨਮੁਖ ਸੋ ਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਅੰਤ ਕਢਾਵਣੀ ਕਰਤਾ ਕਰੇ ਸੋ ਹੇ ਤਾਂ ਕਿ ਗੁੰਦ ਨਾ ਪਵੇ ਜੇ ਲੋ ਜੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸਚ ਮਿਲੈ ਸੁਖ ਹੋਏ ਸੱਚਾ ਨਿਉ ਨਾ ਤੁਟੀ ਜੇ ਸਤਿਗੁਰ ਭੇਟ ਹੈ ਸੋ ਹੇ ਗਿਆਨ ਪਦਾਰਥ ਪਾਈਐ ਤਿਰ ਭਵਨ ਸੋ ਜੀ ਹੋਏ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਕਾ ਗਾਕ ਹੋਏ ਖੇਲ ਗਏ ਸੇ ਪੰਖਣੂ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਾਲ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲ ਖੇਲਣਾ ਅੱਜ ਕੇ ਕੱਲ ਜਗ ਤੂੰ ਮੇਲੇ ਸੋ ਮਿਲੇ ਜਾਏ ਸੱਚਾ ਪਿੜਮਲ ਬਿਨ ਗੁਰ ਪ੍ਰੀਤ ਨਾ ਉਪਜੈ ਹੋਵੇ ਮੇਲ ਨਾ ਜਾਏ ਸੋ ਹੰਗਾ ਪਛਾਣੀਏ ਸਭ ਭੇਦ ਪਧਿਆਏ ਗੁਰਮੁਖਿਆ ਪਛਾਣੀਏ ਅਵਰ ਕੇ ਘਰੇ ਕਰਾਏ ਮਿਲਿਆ ਕਾਕਾ ਮੇਲੀਏ ਸਭ ਮਿਲੈ ਪਤਿਆਏ ਮਨੁ

0: ਜਾਏ ਭੁੱਲੀ ਨੂੰ ਗੰਸਾਲ ਚੜ੍ਹੈ ਭਰਮੇ ਮਨ ਬੁਲਾਈ ਤੁਹਾਨੂੰ ਵਿਛੁਨੀ ਕਿਉਂ ਮਿਲੈ ਗਰਬੇ ਮੁੱਠੀ ਬਲ ਰਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸੋਭਾ ਘਣੀ ਹਰ ਗੁਣ ਨਾਮ ਧਾਰ ਜਿਉਂ ਭਗਤ ਤੂੰ ਰੱਖ ਤੂੰ ਮੈਂ ਤੋ ਜਿਵੇਂ ਨ ਕਵਨ ਪਥਾਰ ਅੱਖਰ ਪੜ ਪੜ ਭੁੱਲੀਏ ਭਿੱਖੀ ਬਦੋ ਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਲ ਗੁਮਾਨ ਗੁਰ ਬਿਨ ਕਿਨ ਸਮਝ ਆਈ ਹੈ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾਧਨ ਕਾ ਆਪ ਪਛਾਣਿਆ ਗੁਰ ਕੈ ਸ਼ਬਦ ਸ਼ਿਕਾਰ ਘੜੀ ਸ਼ਿਕਾਰੀ ਸੋ ਪ੍ਰਪਾਇਆ ਗੁਰ ਕੈ ਤਾ ਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਵਿੱਚੋਂ ਹੋ ਮੈਂ ਖੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੇ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰ ਮਿਲੇ ਤਾਂ ਪਾਈਏ ਆਪਣਾ ਲਿਆ ਜਾਏ ਗੁਰ ਕੀ ਜਾਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੀ ਸਿੱਧੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤੁਸੀਂ ਪਿਆਰ ਨਾਨਕ ਸਾਚ ਨੇ ਵੀ ਸਰੈ ਮੇਲੇ ਸ਼ਬਦ ਪਾਰ ਸ੍ਰੀ ਰਾਮ ਪਹਿਲਾ ਤ੍ਰਿਸ਼ਨਾ ਮਾਇਆ ਮੋਹ ਸੁੱਤ ਬੰਦ ਪੁਕਾਰ ਨਾਰ ਧਨ ਜੋਗ ਜਗ ਠੱਗਿਆ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝਨੇ ਵਰਨਾ ਕੋਏ ਮੈਂ ਤੁਝਨੇ ਵਰਨਾ ਭਾਵ ਸੀ ਭਾਵੇ ਤੂੰ ਭਾਵੇਂ ਸੋਏ ਰਹੋ ਨਾਮ ਸਦਾਹੀ ਰੰਗ ਸੰ ਗੁਰ ਕਾ ਸ਼ਬਦ ਸੰਤੋਖ ਜੋ ਤੂੰ ਸਸੁ ਜੋ ਦੀ ਸਸੁ ਚੱਲ ਸੀ ਪੂਰਾ ਮੋਨਾ ਵੇਖ ਵਟ ਪਟਾਊ ਆਇਆ ਨੇ ਚੱਲਦਾ ਸਾਥ ਦੇਖ ਆਖਣੇ ਅੱਖਾਂ ਕੇਤੜੇ ਗੁਰਬਨ ਪੂਜਣਾ ਹੋਏ ਨਾਮ ਵਡਾਈ ਜੇ ਮਿਲੇ ਸੱਚ ਰੁਪਏ ਪੁੱਤ ਹੋਏ ਜੋ ਤੂੰ ਭਾਵੇਂ ਸੇ ਭਲੇ ਖੋਟਾ ਖਰਾ ਨਾ ਕੋਏ ਗੁਰ ਸ਼ਰਨਾਈ ਛੁੱਟੀ ਹੈ ਮਨ ਖੋਟੀ ਰਾਸ ਅਸ਼ਟਾ ਪਾਸ਼ਾ ਕੀ ਕੜੇ ਸ਼ਬਦ ਵਿਕਾਸ ਆਪੇ ਪਰ ਕੇ ਪਾਰ ਕੂ ਪਵੈ ਖਜਾਨ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਜਾਏ ਕਹਿਣਾ ਹੱਥ ਨ ਲੱਭੀ ਸੱਚ ਕੇ ਪਤ ਪਾਏ ਗੁਰਮੁਖ ਸਲਾਣ ਹੋਰ ਕੀਮਤ ਕਹਿਣਾ ਜਾਏ ਜੇ ਤਨ ਨਾਮ ਨਾ ਪਾਵੀ ਤੇ ਤਨ ਹੋ ਮੈਂ ਬਾਦ ਜੇ ਤਨ ਨਾਮ ਨਾ ਪਾਵੀ ਤੇ ਤਨ ਹੋ ਮੈਂ ਵਾਦ ਗੁਰਮਨ ਗਿਆਨ ਨਾ ਪਾਈਏ ਬਿਖਿਆ ਦੂਜਾ ਸਾਧ ਬਿਨੂ ਕਾਮਨਾ ਆਵੀ ਮਾਇਆ ਫੀਕਾ ਸਾਧ ਆਸਾ ਅੰਦਰ ਜਮਿਆ ਸਰ ਸੁਖਾਇਆ ਸਬੰਧ ਚਲਾਇਆ ਮੋਹ ਮੂੰਹ ਝੂਟਾਂ ਖਾਇਆ ਗੁਣ ਬਦਾਂ ਮਾਰੀਆ ਝੂਟਾ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜੋ ਪਾਵੈ ਤਿਉ ਰਾਖ ਗੁਰਮਤਿ ਸੱਚ ਮਨ ਸਾ ਨਾਮ ਭਲੋ ਪਤ ਸਾਖ ਹੋ ਮਾਰੋ ਗੁਆਈਆ ਸ਼ਬਦ ਸੱਚੈ ਸੱਚ ਪਾਖ ਆਕਾਸ਼ੀ ਪਤਾਲ ਤੂੰ ਤ੍ਰਿਪੁਣਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਵਿਸਰੈ ਜੋ ਪਾਵੈ ਤਿਵੈ ਰਜਾਏ ਸ੍ਰੀ ਰਾਗ ਮਹਲਾ ਪਹਿਲਾ ਰਾਮ ਨਾਮ ਅਨਬੀਤਿਆ ਗੁਰ ਕੇ ਕਰੀ ਵਿਚਾਰ ਸਰ ਸੁਖੂਬ ਜੈ ਪ੍ਰਭਰਾ ਤੋ ਸੁਖਸਾਰ ਜੋ ਪਾਵੈ ਤੋ ਰਾਗ ਤੂੰ ਮੈਂ ਹਰ ਨਾਮ ਆਧਾਰ ਮਾਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾ ਸ਼ਿੰਗਾਰਿਆ ਤੇ ਸੇਤੀ ਲੇਵ ਲਾਈ ਰਹੋ ਤਨ ਮੈਂ ਸੰਤਰ ਹੋ ਮੀਆਂ ਕ੍ਰਿਤੀ ਤੋਰ ਘਟਾਈ ਤਨ ਮਨ ਸਮਧਾਂ ਜੇ ਕਰੀ ਅੰਧਨੇ ਅਗਨ ਜਲਾਈ ਹਰ ਨਾਮੈ ਤਨ ਪੁਜਈ ਜਿਲਾ ਕੋਟੀ ਕਰੂੰ ਕਮਾਏ ਹਰ ਸਰੀਰ ਕਟਾਈਐ ਸਿਰ ਕਰ ਪੁੱਤਰ ਆਏ ਤਨ ਹਿਮਾਚਲ ਵਾਲੀ ਹੈ ਭੀਮਾ ਤੇ ਰੋਗ ਨਾ ਜਾਏ ਹਰ ਨਾਮੈ ਤੁਲਨਾ ਪੋਜੀ ਸਭ ਡਿਠੀ ਠੋਕ ਵਜਾਏ ਕਾਂਚਨ ਕੇ ਕੋਟ ਦਤ ਕਰੀ ਬੋਹੈ ਵਰਗੈ ਵਰਦਾਨ ਪੂਤਨ ਗੁਆ ਕਣੀ ਪੀ ਅੰਤਰ ਕਰ ਗੁਮਾਨ ਰਾਮ ਨਾਮ ਨੂੰ ਭੇਦਿਆ ਗੁਰਦੀਆ ਸੱਚਦਾਨ ਮਾਨਣ ਬੁੱਧੀ ਕੇ ਤੀਆਂ ਕਿਤੇ ਵੇਦ ਵਿਚਾਰ ਕਿਤੇ ਬੰਦਨ ਜੀ ਕੇ ਗੁਰਮੁਖ ਮੁਖ ਦੁਆਰ ਸੱਚੋ ਰਹਿ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਆ ਨੀਚਨਾ ਦੀ ਸਭ ਕੋ ਇੱਕ ਨਾ ਭਾਂਡਾ ਸਾਜਿਆ ਇੱਕ ਨਾ ਭਾਂਡੇ ਸਾਜਿਆ ਇੱਕ ਚਾਨਣ ਤੇ ਲੋਹੇ ਕਰਮ ਮਿਲਿਆ ਸਿਖਾਈਏ ਤੁਰਬਖਸ਼ਣਾ ਮੇਟਾ ਕੋਏ ਸਾਧ ਮਿਲਿਆ ਸਾਧੂ ਜਨਾ ਸੰਤੋਖ ਸਹਿ ਗੁਰੂ ਪਾਏ ਕਥ ਕਥਾ ਵਿਚਾਰੇ ਸਤਗੁਰ ਮਾਏ ਸਮਾਏ ਪੀ ਅਮਰ ਸੰਤੋਖਿਆ ਦਰਗਾਹ ਪੈਦਾ ਜਾਏ ਘਟ ਘਟ ਵਾਜਾ ਕਿੰਗੂਰੀ ਅੰਧਨ ਸ਼ਬਦ ਸੁਭਾਏ ਵਿਹਲੇ ਕੋ ਸੂਜੀ ਪਈ ਗੁਰੂ ਹਮਰ ਸਮਝਾਏ ਨਾ ਨਾਨ ਵਿਸਰੇ ਛੂਟੇ ਸ਼ਬਦ ਕਮਾਏ ਸ੍ਰੀ ਰਾਗ ਮਹਲਾ ਪਹਿਲਾ ਚਿਤੇ ਦਿਸੈ ਧੌਲ ਹਰ ਬੱਗੇ ਪੰਕ ਦੁਆਰ ਕਰਮ ਖੁਸ਼ੀ ਉਸਾਰਿਆ ਦੂਜਾ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ ਭਾਈ ਰੇ ਧਨ ਧਨ ਸਾਧ ਨਾ ਹੋਏ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੀ ਪ੍ਰਭ ਸੋਹੀ ਰਹੋ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ ਆਗੈ ਪੂਛਣਾ ਹੋਈ ਜਸਬੇਲੀ ਕੁਰਕਰਤਾਰ ਆਪ ਚੜਾਏ ਛੁੱਟੀ ਆਪੇ ਬਖਸ਼ਣਹਾਰ ਮਨ ਖਜਾਣਾ ਆਪਣੇ ਧੀਆਂ ਪੂ ਸੰਜੋਗ ਨਾਰੀ ਦੇਵ ਵਾਸੀ ਨਾਲੇ ਹਰ ਸੁਸੋਗ ਗੁਰੂ ਸ਼ਬਦ ਰੰਗਾਵਲੇ ਐਨ ਸਾਰਸ ਭੋਗ ਚਿਤ ਚਲੈ ਵਿਤਵਾ ਜਾਵਣੋ ਸਖਤ ਡੁਲ ਡੁਲਾਏ ਮਾਂ ਟੁੰਡ ਗੁੱਚੀਐ ਕਰਮ ਵਸਦਾਏ ਹਮ ਮਨ ਖੋਮੈ ਕਰਮ ਸੀ ਗੁਰੂ ਪੱਲੈ ਪਾਏ ਸਾਕਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ ਰਕਤ ਪਿੰਦ ਕਾਈ ਤਨੋ ਅਗਨੀ ਪਾਸ ਪੁਰਾਣ ਪੌਣਾ ਕਵਸ ਦੇਵਰੀ ਮਸ ਸੱਚ ਨਿਸ਼ਾਨ ਬਹੁਤਾ ਜੀਵਨ ਮੰਗਿਆ ਮੋਨਾ ਲੋੜਾ ਕੋਏ ਸੁਜੀਵਨ ਤੁਸੀਂ ਆਖਿਆ ਜਿਸ ਕੋਸਿਆ ਸੋਏ ਨਾ ਵਿਹੁਣੇ ਕਿਆ ਗਣੀ ਜਿਸ ਗੁਰ ਦਰਸ਼ਨਾ ਹੋਏ ज्यों सुपन निस भुलिय जगल निद्रा होए सरपन कवस जीड़ा यंत्र होमे दोहे गुरु दोहे विचारिय सुनाए जग लोए अगुन मरा जल पाई है जो बरक दूत माए बिन जल कमल सुनाथी है बिन जल मीन मराए नानक गुण हर मिले जीव हर गुण गाए श्री राग महला पहला डूंगर देव डरावणो पीड़ डरियास उचो पर्वत गाखड़ो ना पौड़ी तास गुरु खंत्र जाण्या गुरु मिली त्रियास पाई रे भगत खुंड राम पूरा रस मिला गुरु तारे हर नाम राव चला चला जे करी जाना चलन हार जो है सो चल सी अमर सुगुर करतार भी सचा सलाना सच थान प्यार दर कर मैला सोने पके कोड़ हजार हस्ती कोड़े पाखरे लश्कर लख पार किसी ना चले खप खमोए सार सोना रूपा सची है माल जाल जंजाल सा जो मैं दुई फेरी है बिना वे सरकाल पिंड पड़ा जी खेल सी बद फैली क्याल पुतां दे खुशी है नारी सेज पतार चुआ चंदन लाई है कपट रूप शिंगार क्यों के रलाई है छूट चले घर बार मैर मलूक आई है राजा राव के खान चौधरी राव सदाई है जल बलिया है विमान मन को नाम सार है जान डावत दा कान हम कर कर जाए सी जो आया जगमाए सब काज सब जो काजल कोठड़ी तन मन दे सो आए गुरा की श्री ने शब्द निवारी पाए नानक तरिया सच नाम श्री शाह पाशाह मैं हर नाम ना विसरा नाम रतन वेसा मन को पौजल पचमुए गुरमुतरे था श्री राग महला पहला कर दूजा मुकाम कर कर वैसना ने चरणा की तो मुकाम ता कर जानिया जरा नीच लोक दुनिया कैस मुकामे कर सिद्ध करनी खर्च बंद लाग रो नामे राव जोगी तासन कर वह मुला वह मुकाम पंडित खाने बोधियां पोथियां सिद्ध बंदे स्थान सुर सिद्ध कणक धर्म शेख पीर सलार दर कूच कूचा कर गए अवरे पी चलन हार सुल्तान खाम लोग उमरे गए कर कर कूच कड़ी मौत के चलना दिल समझ तू पे पहुंच शब्द माए बखाणिया बिरलाता पूजा कोई नानक खाना बेनती जल थल मील सोए अल्लाह लख अगम कादर करण करीम सब दुनिया आवण जावणी मुकाम एक रहीम मुकाम तिसनो आखी है जिस इसनो वीले आसमान धरती चल सी मुकाम ओही एक ते रब चलै निसा चलै तारका लख पलोय मुकाम ओही एक नानक सच भगोय भले पैर सतारा राष्ट्रपतियां श्री राग महला तीजा घर पहला राष्ट्रपतियां एक ओंकार सतगुर प्रसाद गुरम कृपा करे भक्त की जाय बिन गुर भक्त ना होए आप मिलाए बूझा तन मिल हो कोई हर जी सच सची बाणी शब्द मिलावा होए भाई रे भक्त हिण काय जग आया पूरे गुरु की सेव न कीनी बिरथा जन्म गवाया रहा आपे हर जग जीवन दाता आपे बख्श मिलाए जी जाते क्या विचारे क्या को आख सुनाए गुरु आपे देवड़े आई आपे सेव कराए देव कुटा मोल बाणा चल दिया नाल न जाई सतगुर सेव गुणदान पाया तुसी कीम न पाई प्रभ सकार जीव मेरा अंत उसकाई जग जीवन दाता मन उपात गवाई बिन सतगुरु मुख न जाना बिन सतगुरु को माग न जाना अंधे ठोर न कहाई हर सुखदाता मन उसे अंत गया पछताई पीड़ा जग जीवन दाता गुरमत मन वसाया आनंद भक्त करें राती हो मैं मोह चुकाया जिस राता तय सो वह सचे सा समाया आपे नदर करे भाव लाए गुरु शब्दी विचार सतगुरु सेवा सहज उजै हो मैं तृष्णा मार हर गुणदाता सतमन साहब सच रखा उतार मेरा सा निर्मला मन निर्मल पाया जाए नाम दान हर मन सह हो मन दुख सब जाए सब गुरु शब्द सुनाया सब बिलहारा जाओ अपना मन चित का कहाए बिन गुर आप न जाई हर जो भक्त सुखदाता कर कृपा मन साय नानक सुभा सुरदेव प्रव्यापे गुरमुख देव डेयाई श्री राग महला तीजा हम करम कुमाम दे जम डन लगाए तने आए जे सतगुरु सेव सेव बरे हर से तीले बुलाए मन रे गुरमुख नाम ते आए तुर पुरु करता लिखिया तना गुरु नाम सुमाए रहो बिन सतगुरु प्रतीत ना आवे नाम न लागो पाओ सुने सुख न पावे दुख में सो समाए जे हर हर कीच बहुत लोची है कृतना मिटिया जाए हर का पाणा भक्ति मनिया से भगत पे धार थाए कुर शब्द डावे रंग सो बिन कृपा लै न जाए जी सौमृत नीरिया की विखुण लागा ताए से जन सच्चे निर्मले जिन सतगुरु नाल प्यार सतगुरु का पाणा कमाम दे विखो मैं ताज विकार मन वड़कद पाए न छूटिया सिमरत सातर सो दो जाए मिल संग साधु उभरे गुर का शुद कुमाए हर का नाम निदान आया जिस अंतरा पारा वार गुरु से ही सौ दे जिन कृपा करे करतार नानक दाता एक दूजा न कोय गुर प्रसादी पाई है कर्म प्राप्त होए श्री राग महला तीजा पंखी बिरख सुहावड़ा सा चुका गुर पाए हरस पीवे सजर उड़न आवा जाए निज करवासा पाया हर नाम समाए मन रे गुर की कार कुमाए गुर कै पाणा जे चले तन रच हर नाय रहो
1: ਪੰਖੀ ਬਿਰਖ ਸੁਹਾਵੜੇ ਉਡੇ ਚੌਥ ਸਜਾਏ ਜੀਤਾ ਉਡੇ ਦੁਖਣੇ ਤੇ ਨਜਾਂ ਤੇ ਬਿਲਾਏ ਬਿਨ ਗੁਰਮੁਖ ਨਾ ਜਾਪੀ ਤਾਂ ਨਾ ਮਰਤ ਫਲ ਪਾਏ ਗੁਰਮੁਖ ਬ੍ਰਹਮ ਹਰੀ ਅਵਲਾ ਸੱਚ ਸਵਾਏ ਸ਼ਖਾ ਤੀਨ ਵਾਰੀ ਆਏ ਸ਼ਬਦ ਲਾਏ ਅਮਰਤ ਫਲ ਏਕ ਆਪੇ ਦੇਖਵਾਏ ਮਨ ਮਖੂਬੇ ਸੁੱਕ ਗਏ ਨਾ ਫਲ ਤਿੰਨਾ ਜਾਉ ਤਿੰਨਾ ਪਾਸ ਨਾ ਬੈਸੀ ਉਹਨਾਂ ਘਰ ਨਾ ਗਰਾਉ ਕੱਟੀਆਂ ਤਿੰਨ ਤਜਾਲੀਆਂ ਉਹਨਾਂ ਸ਼ਬਦ ਨਾ ਹੁਕਮੇ ਘਰੋਂ ਕਵਾਉਣੇ ਪੈ ਕਿਰਤ ਭਰਾ ਹੁਕਮੇ ਦਰਸ਼ਨ ਦੇਖਣਾ ਜਾ ਭੇਜੇ ਤੈ ਜਾਉ ਹੁਕਮੇ ਹਰ ਮਨੁਸਾ ਹੁਕਮੇ ਸੱਸ ਮਾ ਹੁਕਮ ਨਾ ਜਾਣੇ ਬੱਪੜੇ ਭੂਲੇ ਫਿਰ ਗਵਾਰ ਮਨ ਹਟ ਕਰ ਕਮਾਉਣ ਦੇ ਨਿਤ ਨਿਤ ਹੋਏ ਖੁਆਰ ਅੰਤ ਸ਼ਾਂਤ ਨਾ ਹੋਈ ਨਾ ਸੱਚ ਲੱਗਾ ਪਿਆਰ ਗੁਰਮੁਖੀਆਂ ਮੋਹ ਸੋਹਣੇ ਗੁਰ ਕਹਿ ਪਿਆਰ ਸੱਚੀ ਭਗਤੀ ਸੱਚ ਰਤੇ ਨਰ ਸੱਚ ਸਿਆਰ ਆਏ ਸੀ ਪ੍ਰਵਾਣਾ ਸਭ ਕੁਲ ਕਾ ਕਰੇ ਉਦਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਰ ਕੋਇ ਜੈਸੀ ਨਦ ਕਰ ਦੇਖਾ ਸੱਚਾ ਤੈ ਸੋਈ ਕੋਇ ਨਾਨਕ ਨਾ ਬਣਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਨਾਮ ਤੇ ਆਈ ਹੈ ਮਨ ਬੂਜ ਨ ਪਾਏ ਗੁਰੂ ਸਦਾ ਮੁਖੂਜਲੇ ਹਰੋਸਿਆ ਮਨ ਆਏ ਸਹਿਜੇ ਸੁਖ ਪਾਏ ਸਹਿਜੇ ਰਾ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰੂ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚਲਨ ਸਤਿਗੁਰੂ ਪਾਏ ਸਦਾ ਪਰਨੇਚਲ ਪਾਏ ਨਾ ਉਮਰ ਨਾ ਜਾਏ ਸ਼ਬਦ ਮਿਲੀ ਨਾ ਵੀ ਛੁੜਾ ਜੇ ਫਿਰ ਕਹਿ ਅੰਕ ਸਮਾਏ ਸ਼ਬਦ ਮਿਲੀ ਨਾ ਵੀ ਛੁੜਾ ਫਿਰ ਕਹਿ ਅੰਕ ਸਮਾਏ ਹਰ ਨਿਮਿਤ ਅਤੂਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜਿਆ ਨਾ ਬੂਝਾਏ ਭੇਖੀ ਭਰਮ ਭੁਲਾਏ ਗੁਰਮਤੀ ਅਰਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਮਾਏ ਬਿਨ ਸ਼ਬਦਾਂ ਜਗ ਦੁਖੀਆ ਫਿਰਾਇਆ ਮਨ ਮੁੱਖਾ ਨੂੰ ਗਈ ਖਾਏ ਸ਼ਬਦੇ ਨਾਮ ਤੇ ਆਇਆ ਸ਼ਬਦੇ ਸੱਚ ਸਮਾਏ ਮਾਇਆ ਪੂਲੇ ਸਿਧ ਫਿਰੈ ਸਮਾਧ ਨਾ ਲਗਾ ਸਵਾਏ ਤੀਨੇ ਲੋਭ ਆਪਤ ਅਤਕ੍ਰਈ ਲਪਟਾਏ ਬਿਨ ਗੁਰਮੁਖ ਨਾ ਪਾਏ ਨਾ ਦੁਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿ ਮਾਇਆ ਕਰਮ ਕਮਾਏ ਦੁਖ ਸੋਈ ਜੀਵ ਵੱਧ ਹੈ ਹਉਮੈ ਕਰਮ ਕਾਏ ਬਿਨ ਸ਼ਬਦ ਭਰਮ ਨਾ ਚੂਕੇ ਨਾ ਵਿੱਚੋ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਈ ਬਿਨ ਸ਼ਬਦ ਥਾਇ ਨਾ ਪਾਏ ਸ਼ਬਦੇ ਹਉਮੈ ਮਾਰੀਐ ਮਾਇਆ ਕਾ ਭਰਮ ਜਾਏ ਨਾ ਪਦਾਰਥ ਪਾਏ ਗੁਰਮੁਖ ਸਹਿ ਸਵਾਏ ਬਿਨ ਗੁਰ ਗੁਣ ਨਾ ਜਾਪਨੀ ਬਿਨ ਗੁਣ ਭਗਤ ਨਾ ਹੋਏ ਭਗਤ ਪੁੱਛਣ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦ ਅਰਸਲ ਆਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਪਰਮ ਭੁਲਾਏ ਮਨ ਕਰਮ ਕਰੇ ਨੇ ਬੂਝੇ ਬਿਰਥਾ ਜਨਮ ਗੁਆਏ ਗੁਰਬਾਣੀ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਲ ਆਈਐ ਸਹਿਜ ਮਿਲਿਆ ਪ੍ਰਭ ਸੋਏ ਰਹੋ ਭਰਮ ਗਿਆ ਪੋ ਪਾ ਗਿਆ ਹਰ ਚਰਣੀ ਚਿਤਲਾਏ ਗੁਰਮੁਖ ਸ਼ਬਦ ਕਮਾਈਆ ਹਰ ਵਸੈ ਮਨ ਆਏ ਘਰ ਮੈਲ ਸਾ ਸਮਾਈਆ ਜਮਕਾਲ ਨਾ ਸਕੈ ਖਾਏ ਨਾਮਾ ਛੀਂਬਾ ਕਬੀਰ ਜੁਲਾਹਾ ਪੂਰੇ ਗੁਰਤੇ ਕਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣਾ ਹੋਮੈ ਜਾਤ ਗਵਾਈ ਸੋ ਨਤਨ ਕੀ ਬਾਣੀ ਗਾਵੈ ਕੋਈ ਨਾ ਮੇਟਾ ਪਾਈ ਦੈਤ ਪੋਤ ਕਰਮ ਧਰਮ ਕੀ ਸੰਜਮ ਨਾ ਪੜਾ ਦੂਜਾ ਪਾਉ ਨਾ ਜਾਣਾ ਸਤਿਗੁਰ ਭੇਟਾ ਨਿਰਮਲ ਹੋਆ ਅੰਧ ਨਾਮ ਖਾਣਾ ਏਕੋ ਪੜਾਏ ਕੋ ਨਾ ਬੂਝਾ ਦੂਜਾ ਆਵ ਨਾ ਜਾਣਾ ਖੜ ਦਰਸ਼ਨ ਜੋਗੀ ਸੁਨਿਆਸੀ ਬਿਨ ਗੁਰ ਪਰਮ ਭੁਲਾਏ ਸੁਖਰ ਸੇਵਾ ਤਾਂ ਕਦਮਿਤ ਪਾਵੈ ਹਰ ਜੀਵ ਮਨ ਵਸਾਏ ਸੱਚੀ ਬਾਣੀ ਸੋਚ ਤਲਾ ਗਾਇਆ ਵਣ ਜਾਣ ਰਹਾਏ ਪੰਡਿਤ ਪਟਪਟਵਾਦ ਉਖਾਣਾ ਬਿਨ ਗੁਰ ਪਰਮ ਭੁਲਾਏ ਲਖ ਚੁਰਾਸੀ ਫੇਰ ਪਾਇਆ ਮੇਰ ਮੁ ਸ਼ਬਦ ਹੈ ਮੁਕਤਨਾ ਪਾਇਆ ਜਾਂ ਨਾ ਉਚੇਤਾ ਤਾਂਗਤ ਪਾਇਆ ਜਾਂ ਸੁਖਰ ਮੇਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜੈ ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸੁਖਰ ਮਿਲਿਆ ਸਵਾਏ ਮੰਤਰੇ ਅਰਪੀਆਂ ਉਗਵਾਈ ਚੱਲਾਂ ਸੁਖਰ ਪਾਏ ਸਤ ਬਿਲਾਰੀ ਗੁਰ ਆਪਣੇ ਬਿਠੋਂ ਜੀ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸਿਧੀ ਰੰਗ ਰਾਤਾ ਪ੍ਰਭ ਨਿਕਟ ਮਸੇ ਸੁਣਾ ਕੰਡੇ ਅੰਤਰ ਗੁਰਮੁਖ ਵਿਰਲੇ ਜਾਤਾ ਰਾਮ ਨਾਮ ਮਿਲੇ ਵੜੇ ਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹਲਾ ਤੀਜਾ ਸਹਿਜਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੰਡਿਤ ਜੋਤ ਕੀ ਤੱਕੇ ਭੇਖੀ ਭਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿਜ ਨਾ ਹੋਏ

ਮਹੱਲਾ ਤੀਜਾ। ਸਤਿਗੁਰੂ ਮਿਲਿਆ ਵੀਰ ਨਾ ਪਵੈ ਜਨਮ ਅਣਦ ਗੁਜਾਏ ਪੂਰਾ ਸ਼ਬਦ ਸੋਜੀ ਹੋਈ ਹਰ ਨਾਮ ਹੈ ਰਸ ਮਾਏ ਮਨ ਮੇਰੇ ਸਤਿਗੁਰ ਸਿਉ ਚਿਤਲਾਏ ਨਿਰਮਲ ਨਾਮ ਸਦਨ ਅਵਤਨ ਆਵ ਸਿਮਰਿ ਆਏ ਰਹਾਉ ਹਰ ਜੀਵ ਰੱਖ ਆਪਣੀ ਸ਼ਰਣਾਈ ਜਿਨ ਰੱਖੇ ਤੋ ਰਹਿਣਾ ਗੁਰੂ ਕਾ ਸ਼ਬਦ ਜੀਤ ਪਰੈ ਗੁਰੂ ਭਵ ਜਲ ਤਰਣਾ ਵੱਡਾ ਭਾਗ ਨਾ ਪਾਈਆ ਗੁਰਮ ਸ਼ਬਦ ਸਹਾਈ ਆਪੇ ਮਨੁਸ਼ ਪ੍ਰਭ ਕਰਤਾ ਸਹਿ ਜਿਰਿਆ ਸਮਾਈ ਇੱਕ ਨਾ ਮਨ ਗੁਰ ਸ਼ਬਦ ਨਾ ਭਾਵੈ ਪੰਦਰਾਂ ਬੰਦ ਪਵਾਇਆ ਲੱਖ ਚੁਰਾਸੀ ਫਿਰ ਫਿਰ ਆਵੈ ਬਿਰਤਾ ਜਨਮ ਗੁਵਾਇਆ ਭਗਤਾ ਮਨ ਆਨੰਦ ਸੱਚੇ ਸ਼ਬਦ ਰੰਗ ਰਾਤੇ ਅਣਦਿਨ ਗੁਣ ਗਾਵੈ ਸਨਿਰਮਲ ਸਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਾ ਸਵਾਤ ਰਾਮ ਪਛਾਣੀ ਏਕੋ ਸਿਮਨ ਏਕ ਰਾਧਾ ਗੁਰਮੁਖ ਹੱਥ ਕਹਾਣੀ ਸੱਚਾ ਸਾਹਿਬ ਸੇਵੀਆ ਗੁਰਮੁਖ ਸਾਹਮਣੇ ਆਏ ਸਦਾ ਰੰਗ ਰਾਤੇ ਸੱਚ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਕਰਾਂ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮੱਲਾ ਤੀਜਾ ਸਤਿਗੁਰੂ ਸਿਵਿਆ।

ਰਹਿ ਜਾਉ। ਮਨ ਕੋ ਸੱਚ ਨ ਜਾਣੀ ਤਿਨ ਠੋਰ ਨ ਕਥੂ ਤਾਉ। ਸੱਚ ਖਾਣਾ ਸੱਚ ਪਹਿਣਾ ਸੱਚੇ ਵਿਚਵਾਸ ਸੱਚਾ ਸਲਾਣਾ ਸੱਚ ਸ਼ਬਦ ਨਿਵਾਸ ਸੱਚ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ। ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੇ ਸੱਚ ਵਿਸਾਰਿਆ ਸਿਦਕੀ ਚੱਲੇ ਰੋਏ। ਸਤਿਗੁਰ ਜੀ ਨਾ ਸੇਵਿਓ ਸਿੱਖੇ ਤਾਏ ਸੰਸਾਰ ਜਮ ਦੁਰਪਦੇ ਮਾਰੀਆਂ ਕੂਕਰਾਂ ਸੁਣੇ ਪੁਕਾਰ ਬਿਰਤਾ ਜਨਮ ਗਾਇਆ ਅਮਰ ਜਮੈ ਵਾਰੋ ਵਾਰ। ਇਹ ਜਗ ਜਲਤਾ ਦੇਖ ਭਾਈ ਭਾਈ ਸਤਿਗੁਰ ਛਣਾ ਸੁਖ ਸਜਣਾਇਆ ਸਦਾ ਸਤ ਸੰਜਮ ਰਹਿਣਾ ਸੁਖਰ ਸਚਾ ਬੋਝ ਤਾਂ ਭਾਸ਼ਾ ਉਹਦੇ ਭਾਵ ਜਲ ਤਰਣਾ। ਲੱਖ ਚੁਰਾਸੀ ਫਿਰਦੇ ਰਹੇ ਮੇਰੇ ਸੁਖਰ ਮੁਕਤ ਨਾ ਹੋਈ ਪੜ ਪੜ ਮੋਨੀ ਥੱਕੇ ਦੂਜਾ ਭਾਏ ਪਦ ਖੋਈ ਸਤਿਗੁਰ ਸ਼ਾਹ ਸੁਣਾਇਆ ਮੇਰੇ ਸੱਚੇ ਵਰਨਾ ਕੋਈ ਜੋ ਸੱਚਾ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨਾਂ ਨਿਜ ਕਰਵਾਸਾ ਪਾਇਆ ਸੱਚਾ ਮਹਿਲ ਰਹਾਨਾ ਨ ਭਗ ਸੁਖੀ ਸਦਾ ਸੱਚਾ ਨਾਮ ਰਚਾਨਾ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸ਼ਕਿਲ ਉਤਪਣਾ ਟੋਈ ਕੋਈ ਨਾ ਦੇ ਲਾਗੂ ਹੋਈ ਦੁਸ਼ਮਣਾ ਸਾਗ ਵੀ ਭੱਜ ਕਰੇ ਸਭ ਭਜੇ ਆਸਰਾ ਚੁੱਕਾ ਸਭ ਸਰਾਵ ਚੇਤਾ ਵੋ ਪਾਰ ਨਗਨ ਤੱਤੀ ਵਾਉ। ਸਾਹਿਬ ਨਿਤਾਣਿਆ ਕਾ ਤਾਣ ਆਇਨਾ ਜਾਈ ਤ੍ਰਿਸੰਧਾ ਗੁਰ ਸ਼ਬਨੀ ਸਾਚ ਜਾਣ ਰਹਾਉ। ਜੀ ਕੋ ਹੋਆ ਦੁਬਲਾ ਨਾ ਭੋਕੀ ਪੀਰ ਦਮੜਾ ਭਲਾ ਨਾ ਪੋਇ ਨਾ ਕੋ ਦੇਵੈ ਧੀਰ ਸੁਹਾ ਸੁਹਾਉ ਨਾ ਕੋ ਕਰੈ ਨਾ ਕਿਛੁ ਹੋਵੇ ਕਾਜ ਚਿਤਾ ਵੈ ਪਾਰਮ ਤਾਂ ਨੇਚਰ ਹੋਵੇ ਰਾਜ। ਜਾ ਕੋ ਚਿੰਤਾ ਬਹੁਤ ਬਹੁਤ ਦੇਵੀ ਅਪਾਰ ਹੋਗਾ ਗ੍ਰਿਸ ਕੁਟੰਬ ਪਲੇਟਿਆ ਕਦੇ ਹਰ ਕਦੇ ਸੋਗ ਗੌਣ ਕਰੇ ਚੌਂਕੁੰਟ ਕਾਕੜੀ ਮੈਂ ਬੈਸਨੋ ਸੋਏ ਚੇਤਾ ਵੈ ਉਸ ਪਾਰਵਣ ਤਨੁ ਸੀਤਲ ਹੋਏ। ਕਾਮ ਕ੍ਰੋਧ ਮੋਹ ਵਸਕੀਆ ਕਿਰਪਨ ਲੋ ਪਿਆਰ ਚਾਰੇ ਕਿਲੋ ਹੋਣਾ ਕੀਏ ਹੋਆ ਸੁਰ ਸ਼ਿੰਗਾਰ ਪੋਥੀ ਗੀਤ ਕਵਿਤ ਕਾਸ਼ ਪੋਥੀ ਗੀਤ ਕਵਿਤ ਕੇਸ਼ ਕਦੇ ਨਾ ਕਰਨ ਤਰਿਆ ਚੇਤਾ ਵਾ ਉਸ ਪਾਰ ਬ੍ਰਹਮ ਧਨੇ ਮੁਖ ਸਿਮਰਤ ਤਰਿਆ। ਸ਼ਾਹ ਸਿਮਰਤ ਬੇਚਾਰ ਮੁਖਾ ਗੁਰ ਵਿਚਰੇ ਤਵਿਤ ਵੀਸਰ ਜੋਗੀਆਂ ਤੀਰਥ ਗਮਨ ਕਰੇ ਖਟਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਮਤ ਸਰ ਪਰ ਨਰਕੇ ਜਾਏ। ਰਾਜ ਮਿਲ ਸਿਖਧਾਰੀਆਂ ਰਸ ਭੋਗਣ ਵਿਸਤਾਰ ਬਾਗ ਸਾਵੇ ਸੋਹਣੇ ਚੱਲੇ ਹੁਕਮ ਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ ਚੇਤਨਾ ਆਇਓ ਪਾਰ ਹੁਣ ਸਰਬ ਕੀ ਜੂਨ ਗਿਆ। ਬਹੁਤ ਨਾੜ ਚਾਰ ਮੰਤ ਸੁਭਾ ਨਿਮਲ ਰੀਤ ਮਾਤ ਪਿਤਾ ਸੁਭਾਈਆ ਸਾਜਨ ਸੰਗ ਪ੍ਰੀਤ ਲਸ਼ਕਰ ਤਰਕ ਸੰਬੰਧ ਬੰਦ ਜੀਓ ਜੀ ਸਗਲੀ ਗੀਤ ਚੇਤਨਾ ਆਇਓ ਪਾਰ ਹੁਣ ਖੜ ਸਤ ਨਦੀਤ। ਕਾਇਆ ਰੋਗ ਨਾ ਛਿਦਰ ਕੇਸ ਨਾ ਕਿਛ ਕਾਣਾ ਸੋਗ ਮਿਰਤ ਨਾ ਵੀ ਚੇਤ ਤੇਸ ਹਿਰਸ ਭੋਗਾ ਭੋਗ ਸਭ ਕੁਛ ਕੀਤੋ ਨਾ ਆਪਣਾ ਜੀ ਨਾ ਸ਼ੰਕਤ ਰਿਹਾ ਚੇਤਨਾ ਆਇਓ ਪਾਰ ਵਜੋਂ ਕੰਕਰ ਵਸ ਪਰਿਆ। ਕਿਰਪਾ ਕਰੇ ਜਿਸ ਪਾਰ ਬਣੂ ਸਾਧੂ ਸੰਗ ਜਿਉਂ ਜਿਉਂ ਵਧਾਈ ਹੈ

ਜਿਸਕੀ ਵਤ ਜਿਤ ਪ੍ਰਾਣੀ ਘਰ ਹਿਰਦਾ ਗੁਰੂ ਵਿਚਾਰ ਕੋ ਨਾਨਕ ਪ੍ਰਾਣੀ ਪਹਿਲਾ ਪੈਰਾ ਹਰਜ ਵੀ ਕਿਰਪਾ ਤਾਰ ਦੂਜਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜਾ ਪਾਏ ਮੇਰਾ ਮੇਰਾ ਕਿਰਪਾਲੀਆ ਬਣ ਜਾ ਰਿਹਾ ਮਿੱਤਰਾ ਲਈ ਮਾਤ ਪਿਤਾ ਗਲ ਲਾਏ ਲਾਵਾ ਹੈ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣਾ ਖਟ ਖਵਾਏ ਜੋ ਦੀਵਤ ਸੰਜਾਣਾ ਮੂੜਾ ਦਿੱਤੇ ਨੋ ਲਿਪਟਾਏ ਕੋਈ ਗੁਰਮੁਖ ਹੋ ਸੁਕਰੈ ਵਿਚਾਰ ਹਰਤਿਆ ਵੈ ਮਨ ਲਿਵਲਾਏ ਕੋ ਨਾਨਕ ਦੂਜਾ ਪੈਰ ਪ੍ਰਾਣੀ ਤਸਕਾਲਣਾ ਕਬੂ ਖਾਏ ਤੀਜਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਆਲ ਜੰਜਾਲ ਧਨ ਚਿਤ ਵੈ ਧਨ ਸਿੰਚ ਵੈ ਧਨ ਚੇਤ ਵੈ ਧਨ ਸੰਚ ਵੈ ਬਣ ਜਾ ਰਿਹਾ ਮਿੱਤਰਾ ਹਰਨਾਮਾ ਹਰਨਾ ਸੰਭਾਲ ਹਰਨਾਮਾ ਹਰ ਕਦੇ ਨਾ ਸੰਭਾਲ ਜੇ ਉਹ ਅੰਤ ਸੁਖਾਈ ਤਨ ਸੰਪੈ ਮਾ ਝੂਠੀ ਅੰਤ ਛੂਟ ਚਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰਨਾ ਸੰਭਾਲ ਕੋ ਨਾਨਕ ਤੀਜਾ ਪੈਰਾ ਪ੍ਰਾਣੀ ਸੇ ਜਾਏ ਮਿਲੇ ਹਾਰ ਨਾਲ ਚੌਥਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਉਂਦੀ ਕਰ ਸੇਵਾ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵੋ ਖਿਨ ਖਿਨ ਢਿਲ ਮੂਲ ਨਾ ਕਰਿਓ ਜਿਤ ਆਸਰ ਜੁਗ ਜੁਗ ਹੋਵੋ ਹਰ ਸੀਤੀ ਸਦਰਾਣੋ ਮਾਣੋ ਰਲੀਆਂ ਜਨਮ ਮਰਨ ਦੁਖ ਹੋਵੋ ਕਰ ਗੁਰ ਸਤਿਗੁਰੂ ਸਵਾਮੀ ਭੇਦ ਨਾ ਜਾਣੋ ਜਿਤ ਮਿਲਿਆ ਭਗਤ ਸੁਖਾਂ ਦੀ ਕਨੋਨ ਪਾਣੀ ਚੌਥਾ ਪੈਰਾ ਸਭ ਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਰ ਪਾਇਆ ਤਾਂ ਉਦਨਾ ਮਾਏ ਦਸੀ ਮਾਸੀ ਮਾਨਸ ਕੀ ਬਣ ਜਾ ਰਿਹਾ ਮਿੱਤਰਾ ਕਰਮ ਕਰਮ ਕਮਾਏ ਮੁਲ ਕਰ ਦੇਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਪਾਈ ਸੰਬੰਧਾ ਭਿਤਨ ਭੀਤਰ ਪ੍ਰਭੂ ਸੰਜੋਇਆ ਕਰਮ ਸਕਰਮ ਕਰਾਏ ਆਪੇ ਜਨਤਾ ਬਸ ਕਿਸ਼ਨਾ ਕੋ ਨਾਨਕ ਪ੍ਰਾਣੀ ਪਹਿਲਾ ਪੈਰਾ ਧਰ ਪਾਇਆ ਤਾਂ ਉਦਰਾ ਮਾਏ ਦੂਜਾ ਪੈਰਾ ਰਹਿਣ ਕੇ ਬਣ

ਦੂਜੇ ਪੈਰੇ ਪ੍ਰਾਣੀ ਭਰ ਜੋ ਮਲੈਰੀ ਦੇ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾਂ, ਭਿਕ ਸੱਚ ਅੰਧ ਗਿਆਨ ਪੁੱਤਰ ਕਲਤਰ ਮੋਹ ਲਾਉਟਿਆ ਬਣ ਜਾ ਰਿਹਾ ਮਿੱਤਰਾਂ, ਅੰਤਰ ਲੈ ਲੁਬਾਨ ਅੰਤਰ ਲੈ ਲੁਬਾਨ ਪ੍ਰਾਣੀ ਸੁਭਰਵ ਚਿਤਨਾ ਵੈਸਾ ਸੰਗਤ ਸੰਗਨ ਕੀਆ ਮੋਹ ਜੁਨੀ ਦੁਖ ਪਾਵੇ, ਸਿਰਜਣਾ ਵਿਸਾਰਿਆ ਸਵਾਮੀ ਇਕਲੇ ਉਹਨਾਂ ਲਗੋ ਧਿਆਨ, ਕਨਾਨ ਪ੍ਰਾਣੀ ਤੀਜਾ ਪੈਰ ਭਿਕ ਸੱਚ ਅੰਧ ਗਿਆਨ, ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾਂ ਦੇ ਨੇੜੇ ਆਇਆ ਸੋਏ ਗੁਰੂ ਨਾਮ ਸਮਾਲ ਤੂੰ ਬਣ ਜਾਣਾ ਮਿੱਤਰ ਤੇਰਾ ਦਾਰਕਾਂ ਵੇਲੀ ਹੋਏ, ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤਿਓ ਸਖਾਈ, ਇਹ ਮਾਇਤਰ ਸੰਗਨ ਚਾਲਾ ਝੂਠੀ ਪ੍ਰੀਤ ਲਗਾਈ, ਸਗਰੀ ਰਹਿਣ ਗੁਜਰੀ ਨਿਆਰੀ ਸੇ ਸਗਰ ਚਾਨਣ ਹੋਏ, ਕਨਾਨ ਪ੍ਰਾਣੀ ਚੌਥੇ ਪੈਰਾਂ ਦੇ ਨੇੜੇ ਆਇਆ ਸੋਏ, ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚਲੇ ਕਮਾਣਾ ਸਾਥ, ਕ੍ਰਿਤੀ ਬ੍ਰਹਮਣਾ ਦੇਵ ਨੀ ਬਣ ਜਾ ਰਿਹਾ ਮਿੱਤਰਾ, ਉਹਨੇ ਤਕੜੇ ਪਾਏ ਹੱਥ, ਲਿਖਿਆ ਆਇਆ ਪਕੜ ਚਲਾਇਆ ਮਨਮੁਸਾ ਦੋਹੇਲੇ, ਜਿਨੀ ਪੂਰਾ ਸੁਖ ਸੇਵਿਆ ਸੀ ਦਰਗਾਹ ਪਏ ਸੋਹੇਲੇ, ਕਰਮ ਧਰਤੀ ਸ੍ਰੀ

ਸਤਿ ਗੁਰ ਪ੍ਰਸਾਦ। ਮੋਹਦੇ ਆਣੀ ਪੀੜੀ ਹੈ ਕਿਉਂ ਮੋਹਦ ਆਣੀ ਪੀ ਜੜਾ ਕਿਉਂ ਕਰ ਹਰ ਦਰਸ਼ਨ ਪਿਖੈ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਰੜਾ ਕੰਮ ਸਿੱਖੈ ਸਰੜਾ ਕੰਮ ਸਿੱਖੈ ਗੁਰਮੁਖ ਹਰ ਸਤਿ ਆਏ ਸੰਜਾਂ ਵਿੱਚ ਫਿਰ ਸੁਹਿਲੀ ਹਰ ਦਰਗਾਹ ਬਾਂ ਰੁਣਾਏ ਲੇਖਾ ਧਰਮਾਏ ਕੀ ਬਾਕੀ ਜਬ ਹਰ ਨਾਮ ਕਿਰਖੈ ਮੋਹਦੇ ਆਣੀ ਪੀ ਜੜਾ ਗੁਰਮੁਖ ਹਰ ਦਰਸ਼ਨ ਦਿਖੈ ਪਿਆ ਮੇਰੇ ਬਾਬਲਾ ਗੁਰਮੁਖੇ ਹਰ ਪਾ ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਣਾਇਆ ਬਣਿਆ ਗੁਰ ਗਿਆਨ ਅੰਧੇਰਾ ਬਿਰਸਿਆ ਰਤਨ ਪਦਾਰਥ ਲਾਦਾ ਮਾਰੋ ਗਿਆ ਦੁਲਾਤਾ ਵਾਪੈ ਗੁਰਮੁਖ ਖਾਦਾ ਅਕਾਲ ਮੂਰਤ ਪਰ ਪਾਇਆ ਵਿਨਾਸ਼ੀ ਨਾ ਕਦੇ ਮੇਰਾ ਨਜਾਇਆ ਵਿਆਹ ਅਮਰੇ ਬਾਬੂ ਲਾ ਗੁਰਮੁਖੇ ਅਰ ਪਾਇਆ।

ਸਤਿਗੁਰੂ ਸਤ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚਲੇ ਸਤਿਗੁਰੂ ਕੀ ਜਿਨੀ ਗੁਰੂ ਨਾਮ ਤੇ ਆਇਆ ਹਰ ਪੁਰਖਣਾ ਕਵੀ ਬਿਨ ਸਹਿ ਜਾਵਾ ਨਹੀਂ ਤੇ ਵਚਨ ਸਵਾਇਆ ਨਾਨਕ ਸੰਸੰਤ ਹਰੇ ਕੋ ਜਵਰਨਾ ਸੁਹੰਦੀ ਹਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਤਨ ਵੀਰ ਬਦੰਦੀ ਸ੍ਰੀ ਰਾਮ ਮੱਲਾ ਪੰਜਵਾਂ ਛਾਂਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਾ ਜੀ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਾ ਜੀ ਮਿੱਤਰਾ ਨਵੈ ਤੇਰੇ ਨਾਲੇ ਸੰਗ ਸਹਾਈ ਨਾਮ ਤੇ ਆਈ ਵਿਰਤਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੈ ਚਰਨ ਕਮ ਚਿਤਲਾਏ ਚਲ ਥਲ ਪੂਰਿਆ ਬਰਮਾਰੀ ਕੜਕਣਾ ਦਨਿਆਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਸਾਰੇ ਮਨ ਪਿਆਰਾ ਜੀ ਮਿੱਤਰਾ ਵਿਕਸਾ ਕ੍ਰਿਸ਼ਨ ਤਾਰੇ ਚਲਣ ਕਰਨ ਕਰ ਬੋਧ ਕਰਤੇ ਸਹਿ ਸਾਧੂ ਨ ਵਿਆਪੈ ਗੁਰਪੁਰਾ ਭੇਟਾ ਵਿਟ ਪਾਗੀ ਆੜ ਪੈਰ ਪ੍ਰਭ ਜਾਪੈ ਆਜ ਆਦੀ ਦੇਵ ਸਵਾਮੀ ਪਾਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨਾ ਝੂਠ ਸਾਰੇ ਮਨ ਪਿਆਰਾ ਜੀ ਮਿੱਤਰਾ ਲਦੇ ਖੇ ਸਵਾਲੀ ਮਨ ਪਿਆਰਾ ਜੀ ਮਿੱਤਰਾ ਹਰਦਰ ਨੇ ਚਮਲੀ ਹਰਦਰ ਸੇਵੇ ਲਾਖੋ ਬੇਵੇ ਨੇ ਚਲੇ ਆਸਣ ਪਾਇਆ ਤਾ ਜਨਮ ਮਰਨਾ ਆਵਣ ਜਾਣਾ ਸੰਤ ਦੁਖ ਮਟਾਇਆ ਚਿਤਰਗੁਪਤ ਕਾ ਕਾਗਜ਼ ਭਰਿਆ ਜਮਦੂਤਾਂ ਕਜੂ ਨੇ ਚਲੇ ਨਾਨਕ ਸਿੱਖ ਦੇ ਮਨ ਪ੍ਰੀਤ ਮਨ ਅਦੇ ਖੇ ਸਵਲੀ ਮਨ ਪਿਆਰਿਆ ਜੀ ਮਿੱਤਰਾ ਕਰ ਸੰਤ ਸੰਗ ਨਿਵਾਸੋ ਮਨ ਪਿਆਰਾ ਜੀ ਮਿੱਤਰਾ ਨਾਮ ਜੋਤ ਪ੍ਰਗਾਸੋ ਸਿਮਰ ਸਵਾਮੀ ਸੁਖੈ ਗੰਗਮੀ ਈਸ਼ਰ ਇੱਛ ਸਗਲੀ ਪੁੰਨੀਆ ਪੁਰਵੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ ਅੰਤਰਵਾਰ ਸਰਵਤ੍ਰਵਿਆ ਮਨ ਵਿਚਾ ਵਿਸ਼ਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਨ ਸੰਗ ਨਿਵਾਸੋ ਮਨ ਪਿਆਰਾ ਜੀਵ ਮਿੱਤਰਾ ਹਰ ਪ੍ਰੇਮ ਭਗਤ ਮਨ ਨੀਨਾ ਮਨ ਪਿਆਰਾ ਜੀਵ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀਆ ਗਾਨੇ ਅੰਮ੍ਰਿਤ ਪਾਣੇ ਸਰਬ ਸੁਖਾ ਮਨ ਪੁੱਠੇ ਸ੍ਰੀ ਤ੍ਰਿਪਾਏ ਮੰਗਲ ਗਾਏ ਚੁਨੀ ਸਤਿਗੁਰੂ ਤੁੱਠੇ ਲੜਦੀਨੇ ਲਾਏ ਨਾਮ ਪਾਏ ਨਾਮ ਸਰਬ ਸਾਗੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਾਨ ਲੀਨਾ ਸ੍ਰੀ ਰਾਗ ਕੇ ਛੰਤ ਮੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੱਖਣ ਹੱਠ ਪੰਜਾ ਹੂਮਾ ਪਿਰੀ ਪਸੇ ਕਿਉਂ ਦੀਦਾਰ ਸੰਸਰਣਾਈ ਲੱਭਣੇ ਨਾਨਕ ਪੁਰਾਣੇ ਦਾਰ ਛੰਤ ਚਰਨ ਕਮਲ ਪ੍ਰੀਤ ਰੀਤ ਸੰਤ ਮਨ ਆਵੇ ਜੀਓ ਦੁਤੀਆ ਭਾਵ ਵਿਪਰੀਤ ਅਨੀਤ ਦਾਸਾਂ ਨੇ ਭਾਵੇ ਜੀਓ ਦਾਸਾਂ ਨੇ ਭਾਵੇ ਬਿਨ ਦਰਸ਼ਾਵੇ ਖਿਣ ਤੀਰਜ ਕਿਉਂ ਕਰੈ ਨਾ ਵੀ ਉਹਨਾਂ ਤਨਮੀ ਨਾ ਜਲ ਮਿਲ ਮਛਲੀ ਜਿਉਂ ਮਰਾਏ ਮਿਣ ਮੇਰੇ ਪਿਆਰੇ ਪੁਰਾਣੇ ਦਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਸਵਾਮੀ ਤਾਰਾ ਅੰਗਰੋ ਮੰਤਰ ਅੰਕ ਸਮਾਵੇ ਡੱਖਣ ਸੋਂਦ ਲੋ ਹਵਟਾਏ ਕੋਈ ਨਾ ਦਿਸਾ ਡੂਜਲੋ ਖੁਲੜੇ ਕਪਾੜ ਨਾਨਕ ਸਤਿਗੁਰੂ ਭੇਟ ਤੇ ਛਾਂ ਤੋਂ ਤੇਰੇ ਬਚਨਾਂ ਨੂੰ ਉਪਾਰ ਸੰਤਰੇ ਆਧਾਰ ਬਾਣੀ ਵਿਚਾਰੀ ਹੈ ਜੀਓ ਸਿਮਰ ਸਤਿਗ੍ਰਾਸ ਪੂਰਨ ਵਿਸ਼ਵਾਸ ਕਿਉਂ ਮਨੋਂ ਵਿਸਾਰੀ ਹੈ ਜੀਓ ਕਿਉਂ ਮਨੋਂ ਵਿਸਾਰੀ ਹੈ ਨਿਮ ਗੁਣਟਾਰੀ ਹੈ ਗੁਣਵੰਤ ਪ੍ਰਾਣ ਹਮਾਰੇ ਮਨ ਮਨ ਫਲ ਦੇ ਤੇ ਸਵਾਮੀ ਜੀ ਕੀ ਬਿਰਤਾ ਸਾਰੇ ਅਨਾਥ ਕੇ ਨਾਥੇ ਸਰਬ ਕਾ ਸਾਥੇ ਜਪ ਜੂਹੈ ਜਨਮ ਨਾ ਹਾਰੀ ਹੈ ਨਾਨਕੀ ਬੇਨਤੀ ਪ੍ਰਾਪੈ ਕਿਰਪਾ ਕਰ ਭਵ ਜਲ ਤਾਰੀ ਹੈ ਨੱਖਣਾ ਧੂੜੀ ਸਮਝਣ ਸਾਧ ਕੇ ਸੇ ਛਾਈ ਥੀਏ ਕਿਰਪਾ।

ਜਿਨੀ ਹਰਨਾਮ ਨਾ ਚੇਤੇ ਉਸੇ ਅੰਤ ਗਏ ਪਛਤਾਏ, ਧੁਰਮ ਮਸਤਕ ਹਰ ਪ੍ਰਭ ਲਿਖਿਆ ਜਾਂ ਨਾਨਕ ਨਾਮ ਤੇ ਆਏ, ਮਨ ਹਰ ਪ੍ਰੀਤ ਲਗਾਏ, ਵਟਭਾਗੀ ਗੁਰ ਪਾਇਆ, ਗੁਰ ਸ਼ਬਨੀ ਪਾ ਲੰਘਾਏ, ਰਾਉ ਹਰ ਆਪੇ ਪਾਪ ਪਾਇਦਾ, ਹਰ ਆਪੇ ਆਪ ਪਾਇਦਾ, ਹਰ ਪੇ ਦੇਵਿਆ ਲੇ, ਹਰ ਆਪੇ ਭਰਮ ਭੁਲਾਇਦਾ, ਹਰ ਆਪੇ ਮਾਦੇ, ਗੁਰਮੁਖਾ ਮਨ ਪ੍ਰਕਾਸ਼ ਹੈ, ਸਿਵਿਰ ਲੇਖੀ ਕੇ ਹੋਮਰ ਹਰੀ ਤਿੰਨ ਕੋ ਜਿਨ ਹਰ ਪਾਇਆ ਗੁਰਮਤੇ, ਜਨ ਨਾਨਕ ਕਮਲ ਪ੍ਰਕਾਸ਼ਿਆ, ਮਨ ਹਰ ਹਰ ਉਠਣਾ ਹੈ, ਮਨ ਹਰ ਹਰ ਜਪਨ ਕਰੇ, ਹਰ ਗੁਰ ਸੁਣਾਈ ਭਜ ਪਉ ਜੀ ਤੂੰ ਸਭ ਕਿਲੇ ਤੋਂ ਪਰ ਹਰੇ ਰਾਉ, ਘਟ ਕਰ ਮਹੀਆ ਮਨ ਵਸੈ ਕਿਉਂ ਭਈਆ ਕਿਤ ਪਤ, ਗੁਰਪੁਰਾ ਸੁਭਰ ਪੇਟੀਆ, ਹਰ ਅਵਸਰ ਮਨ ਚਿਤ, ਮੈਂ ਧਰ ਨਾਮ ਧਾਰਾ, ਹਰ ਨਾਮ ਤੇ ਗਾਤ ਮਤ, ਮੈਂ ਹਰ ਨਾਮ ਸਾਹਿ ਨਮ ਇਜਤ ਪਾਤ, ਜਨਾਨ ਨਾਮ ਤਿਆ ਰੰਗ ਰਤਨਾ, ਹਰ ਰੰਗ ਰਤ ਹਰ ਤਿਆਗੋ ਹਰ ਪ੍ਰਭ ਸਤ, ਗੁਰਬਚਨੀ ਹਰ ਪ੍ਰਭ ਜਾਣਿਆ, ਸਭ ਹਰ ਪ੍ਰਭ ਤੇ ਉਤਪਾਤ, ਰਾਉ ਜਿਨ ਕੋ ਪੂਰ ਲਿਖਿਆ ਸਿਆਈ ਮਿਲੇ ਗੁਰਪਾਸ, ਭਾਈ ਬਣ ਜਾ ਰਿਹਾ ਮਿੱਤਰਾਂ, ਗੁਰ ਹਰ ਨਾਮ ਪ੍ਰਗਾਸ, ਤਨ ਤਨ ਮਨ ਜਵਾਬ ਪਾਰੀਆ, ਜਿਨ ਵੱਖਰ ਲਦੇਣਾ ਹਰਾਸ, ਗੁਰਮੁਖਾਂ ਧਰਮ ਖੁਜਲੇ ਸਿਆਏ ਮਿਲੇ ਹਰ ਪਾਸ, ਜਾਂ ਨਾਨਕ ਗੁਰ ਤਿਨ ਪਾਇਆ ਜਿਨ ਆਪ ਝੂਠਾ ਗੁਣ ਤਾਸ।

ਸਤਿਮਨ ਸਾਹ ਨੇਚਰ ਮਤ ਪਾਰ ਰਤਨ ਮੂਰਖ ਪਾਇਆ ਗੁਰੂ ਕਾ ਸ਼ਬਦ ਵਿਚਾਰ ਜੇ ਵਾ ਸੱਚੀ ਮਨ ਸੱਚਾ ਸੱਚਾ ਸਰੀਰ ਕਾਰ ਨਾਨਕ ਚਾਚਾ ਸਤਿਗੁਰੂ ਸੇਵਿਆ ਸਦਾ ਸੱਚ ਵਪਾਰ ਮੱਲਾ ਤੀਜਾ ਹੋਰ ਬਿਰਾ ਸਭਤਾ ਦਾ ਜਬ ਲਗ ਸਾਹ ਪ੍ਰੀਤ ਨਾ ਹੋਏ ਇਹ ਮਨਮਾਮ ਹੋਇਆ ਵੇਖਣ ਸੁਣਨਾ ਹੋਏ ਸ਼ਾਇਦ ਦੇਖੇ ਬਿਨ ਪ੍ਰੀਤ ਨਾ ਉਜੈ ਅੰਧਾ ਕਿਆ ਕਰੇ ਨਾਨਕ ਜਿਨੇ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕੋ ਇੱਕੋ ਦੀਵਾਨ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚੇਤਾ ਹਰ ਤਿਸਨ ਕੋਈ ਨਾ ਡਰ ਭਰਮ।

ਧੀ ਸਾਹਿਬ ਸੁਣੀਆਂ ਕਹਿ ਚੱਲੇ ਤੁਸ ਨਾਲ ਇੱਕ ਜਾਗਣ ਦੇ ਨਾਲ ਹਨ ਇੱਕ ਸੁੱਤਿਆਂ ਦੇ ਉਠਾਉਣ ਮੱਲਾ ਪਹਿਲਾਂ ਸਿਸ਼ਕਪੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਏ ਸੰਤਾਉਣਾ ਏ ਖਾਏ ਕਾ ਪੌੜੀ

ਜੀਵਣਾ ਪੌੜੀ ਤੁਧਿਆਪੇ ਧਰਤੀ ਸਾਜੀਐ ਚੰਦ ਸੀਰਜ ਤੇ ਦੀਵੇ ਦਸ ਚਾਰ ਹੱਟ ਤੂੰ ਸਾਜਿਆ ਵਾ ਪਰ ਕਰੀਵੇ ਇਕਰਾਂ ਨੂੰ ਹਰ ਲਾਭ ਦੇ ਜੋ ਗੁਰਮੁਖੀ ਵੇ ਇਕਰਾਂ ਨੂੰ ਹਰ ਲਾਭ ਦੇ ਜੋ ਗੁਰਮੁਖੀ ਵੇ ਤੇ ਜਉ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤੀ ਵੇ ਆਪ ਜੁਟੇ ਪਰਿਵਾਰ ਸਿਉ ਤਿੰਨ ਪਿੱਛੇ ਸਭ ਜਗਤ ਛੁੱਟੀ ਵੇ ਸਰੂਪ ਮਹੱਲਾ ਪਹਿਲਾਂ ਕੁਦਰਤ ਕਰਕੇ ਵਿਸਿਆਸ ਹੋਏ ਬਹੁਤ ਵਿਚਾਰੇ ਸੰਬੰਧਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰਾ ਸ਼ਰੀਰ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾ ਸਿਦ ਕਰ ਸਜਦਾ ਸਿਦ ਕਰ ਸਜਦਾ ਮਨ ਕਰ ਮਕਸੂਦ ਜੇ ਤਿਰ ਦੇਖਾਂ ਤੈ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਭਾਇ ਨਾ ਪਾਈਆ ਨਾ ਨੇੜਾ ਨਾ ਦੂਰ ਨਾ ਸਹੂਲਤਾਂ ਮਿਲਿਆ ਜਾਨ ਮਾਨ ਰਹਿ ਹਜ਼ੂਰ ਪੌੜੀ ਸਭ ਦੀਪ ਸਭ ਸਾਗਰਾ ਨਵਖੰਡ ਚਾਰ ਵੇਦ ਸਚ ਪੁਰਾਣਾ ਹਰ ਸਭਨਾ ਵਿੱਚ

ਤੈਨੂੰ ਕੁਰਬਾਣਾ ਤੂੰ ਆਪੇ ਆ ਵਰਦਾ ਕਰ ਚੋਜ ਬਰਾਣਾ ਸਰੂਪ ਮੱਲਾ ਤੀਜਾ ਕਲੋ ਮਸਾਜ ਨੀ ਜਾਏ ਕਿਆ ਕਲੋ ਮਸਾਜ ਨੀ ਕਿਆ ਸਦਾਈ ਹੈ ਹਿਰਦਾਈ ਲਿਖ ਲਿਓ ਸਦਾ ਸਾਹਿਬ ਕਾ ਰੰਗ ਰਹਿ ਕਮਲੋਂ ਤੂਟ ਸੁਨੇ ਕਲੋ ਮਸਾਜ ਨੀ ਜਾਏ ਸੀ ਲਿਖਿਆ ਵੀ ਨਾਲੇ ਜਾਏ ਨਾਨਕ ਸ਼ਾਹ ਪ੍ਰੀਤ ਨਾ ਜਾਏ ਸੀ ਜੋ ਤੁਰਦੜੀ ਸੱਚਾ ਪਾਏ ਮੱਲਾ ਤੀਜਾ ਨਜ਼ਰੀ ਆਉਂਦਾ ਨਾਲ ਨਾ ਚਾਲੀ ਵੇਖੋ ਕੋ ਮੈਂ ਪਾਏ ਸੁਖ ਸਜਣਾਇਆ ਸਚਰੋ ਲਿਵਲਾਏ ਨਾਨਕ ਸ਼ਬਦੀ ਸਾਚਾ ਕਰਮੀ ਪੱਲੇ ਪਾਏ ਪੌੜੀ ਹਰੇ ਅੰਦਰ ਬਾਰ ਇੱਕ ਤੂੰ ਤੂੰ ਜਾਣੇ ਭੇਤ ਜੋ ਕੀ ਚਾਹ ਸੁਰ ਜਾਣਦਾ ਮੇਰੇ ਮਨ ਹਰ ਚੇਤ ਸੁਡਰ ਜੇ ਭਾਵ ਕੌਮ ਦਾ ਧਰਮੀ ਵਿਖੇਦ ਤੂੰ ਸੱਚਾ ਆਪ ਨਿਉ ਸਾਚ ਤੰਡਰੀਆ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸਿੱਧਾ ਚਰਲੇ ਤਾਂ ਸੁਰੁਖ ਮਹੱਲਾ ਤੀਜਾ ਕਲਮ ਜਲੋ ਸਣਮ ਸਵਾਣੀਆ ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੁਰੂ ਲਿਖਿਆ ਕਮਾਵਣਾ ਆਪਣਾ ਕਰਨਾ ਜਾਏ ਮੱਲਾ ਤੀਜਾ ਹੋਰ ਕੂੜ ਹੋਰ ਕੂੜ ਪੜਾਂ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਗੁਣਨਾ ਵਾ ਕੋਤਰ ਨਹੀਂ ਪੜਪੜੋ ਵੇਖੋ ਹਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮਕਾਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਰੁਕ ਮੱਲਾ ਤੀਜਾ ਹਾਂ ਕਰਦੀ ਸਮੋਹੀ ਸੰਭੋ ਕਿਸੇ ਨਾਲ ਦੂਜਾ ਭਾਈ ਦੁੱਖ ਪਾਇਆ ਸੰਭੋ ਜੋਹੀ ਜਮਕਾਲ ਨਾਨਕ ਗੁਰੂ ਉਭਰੇ ਸੱਚਾ ਸਾਚਾ ਨਾਮ ਸੰਭਾਲ ਮੱਲਾ ਪਹਿਲਾਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸੁਦੀਆਂ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੇ ਤਨਾੜੀਆਂ ਸਿਵੇਂ ਦਰਖੜੀਆਂ ਨਾਲ ਖਸਮੇ ਰੱਤੀਆਂ ਮਾਣੇ ਸੁੱਖ ਰਲੀਆਂ ਹੁੰਦਾ ਤਣ ਤਾਣੀਆਂ ਰਹਿਣ ਮਾਨਣੀਆਂ ਨਾਨਕ ਜਨਮ ਸਕਾਰ ਥਾ ਜੇ ਤਿੰਨ ਕੈ ਸੰਗ ਮਿਲਾਂ ਪੌੜੀ

ਗੁਰੂ ਸ਼ਬਦ ਦੀ ਵੇਖ ਨਿਹਾਲ ਸਲੂਕ ਮੱਲਾ ਤੀਜਾ ਹੁਕਮ ਨਾ ਜਾਣਾ ਬਹੁਤਾ ਰੋਗ ਅੰਦਰ ਧੋਖਾ ਨੀਂਦ ਨਾ ਸੋਵੇ ਜੇ ਤਨ ਖਤਮ ਚਲੈ ਰਜਾਈ ਦਰਕਰ ਸੁਭਾ ਮਹਿਲ ਬੁਲਾਈ ਨਾਨਕ ਕਰਮੀ ਮਤ ਪਾਈ ਗੁਰ ਪ੍ਰਸਾਦੀ ਸਤ ਸਮਾਈ ਮੱਲਾ ਦੂਜਾ ਮਨ ਗੁਨਾਮ ਵੀ ਹੁਣਿਆ ਰੰਗ ਸੁੰਬਾ ਦੇਖਣਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੇ ਉਛਾ ਇਸਦਾ ਮੁੱਲ ਦੂਜਾ ਲੱਗੇ ਪਛਮੇ ਮੂਰਖ ਅੰਧ ਗਵਾਰ ਵਿਸ਼ਟਾ ਅੰਦਰ ਕੀ ਸੇ ਪੈ ਬੱਚਿਆਂ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕਾ ਸਾਹਿਬ ਸਵਾਏ ਭਗਤੀ ਰੰਗ ਨਾ ਉਤਰ ਸਹਿਜੇ ਰਹਿ ਸਮਾਏ ਪੌੜੀ ਸਿਟ ਪਾਈ ਸਭ ਤੋਂ ਤਾਪੇ ਰਿ ਸੰਭਾਇਆ ਜਲ ਕਰਕੇ ਖਾਉਂਦੇ ਮੂੰਹ ਕੂਟ ਸਤਿ ਨੀ ਟਾਇਆ ਤੂੰ ਆਪੇ ਭਾਵੇਂ ਸੋ ਕਰੇ ਉਤਾ ਕੰਮ ਹੋਏ ਲਾਇਆ ਇਕ ਸੱਚ ਬਜਾਇਆ ਤਿਨਾ ਤੁੱਟ ਭੰਡਾਰ ਦਵਾਇਆ ਹਰ ਚੇਤ ਖਾਏ ਤਿਨਾ ਸਭ ਲੈ ਚੇਤਾ ਹੱਥ ਤੜਾਇਆ ਸਰੂਪ ਮਹਲਾ ਤੀਜਾ ਪੜ ਪੜ ਪੰਡ ਵੇ ਦੁਖਾਣਾ ਮਾਇਆ ਮੋਹ ਸੁਹਾਏ ਦੂਜਾ ਭਰਨਾ ਵਸਾਰੇ ਆ ਮਨ ਮੂਰਖ ਮਿਲਿਆ ਸਜਾਏ ਜਿਨ ਜੀਓ ਪਿੰਡ ਦੇ ਤਤਿਸ ਕਬੂ ਨੂੰ ਚੇਤਾ ਦੇ ਸੋ ਦੇ ਜੋ ਦੇਂਦਾ ਰਹੀ ਸੰਭਾਏ ਜਿਨ ਜੀਓ ਪਿੰਡ ਦੇ ਤਤਿਸ ਕਬੂ ਨਾ ਚੇਤਾ ਜੋ ਦੇਂਦਾ ਰਹੀ ਸੰਭਾਏ ਜਮਕ ਵਾਲਾ ਕੋਲ ਨਾ ਕੱਟੀਆ ਫਿਰ ਵਰਿਆ ਵਾ ਜਾਏ

ਸੁਖ ਪਾਇਆ ਸਚਨਾਮ ਗੁਣਤਾਸ ਗੁਰਮਤੀਆਂ ਪਛਾਣਿਆ ਰਾਮ ਪ੍ਰਕਾਸ ਸਚੁ ਸਚ ਕਮਾਣੋ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾਸ ਕਰੇ ਅਰਦਾਸ ਸਭ ਸਲਾਣਾ ਸੁਖੇ ਸੁਖ ਨਿਵਾਜ ਸੰਜ ਮਨ ਤ੍ਰੇਗ ਜੀ ਵਾਸ ਗੁਰਮਤੀ ਨਾ ਪਾਈ ਐ ਮਨ ਮੋਹ ਬਿਨਾਸ ਜੋ ਪਵੈ ਤਾਂ ਰਾਗ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੁ ਤੇਰਾ ਤੂੰ ਸਬਦਾ ਤੂੰ ਸਮਨਾ ਰਾਸ ਸਭ ਤੋਂ ਤੈ ਪਾਸੋ ਮੰਗਦੇ ਨਿਤ ਕਰੇ ਦਾਸ ਜਿਸ ਦੇਵ ਤੇ ਸਭ ਕਿਸੇ ਵਾਲੇ ਵਿਘਨਾ ਦੂਰ ਹੈ ਪਾਸ ਤੁਧ ਬਾਜੋ ਥਾਉ ਕੋ ਨਾਹੀ ਜਿਸ ਪਾਸੋ ਮੰਗੀ ਐ ਮਨ ਵੇਖੋ ਕੋ ਨਿਜਾ ਸਭ ਤੋਂ ਤੈਨੂੰ ਸਲਾਂ ਦੇ ਦਰ ਗੁਰਮੁਖਾਂ ਨੂੰ ਪ੍ਰਕਾਸ਼ ਰੂਪ ਮੱਲਾ ਤੀਜਾ ਪੰਡਿਤ ਪੜ ਪੜੇ ਉੱਚਾ ਕੁਕਤਾ ਮਾਇਆ ਮੋਹ ਪਿਆਰ ਅੰਤ ਬ੍ਰਹਮਣਾ ਚੀਨੇ ਮਨ ਮੁਰਗਾ ਵਾਰ ਦੂਜਾ ਭਾਈ ਜਗਤ ਪ੍ਰਭੋ ਦਾ ਨਾਮ ਪੂਜਾ ਵਿਚਾਰ ਬਿਰਦਾ ਜਨਮ ਗੁਆਇਆ ਮਰ ਜੰਮਿਆ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿਨੀ ਨਾਮ ਪਾਇਆ ਬੂਜੋ ਕਰ ਵਿਚਾਰ ਸਦਾ ਸਾਂ ਸੁਖ ਮਨ ਸਹਿ ਚੁੱਕਾ ਕੁਪਕਾਰ ਆਪੇ ਨਾ ਆਪ ਖਾਏ ਮਨ ਮੋਹਾ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਸੇ ਸੇ ਮੁਕਤ ਹੈ ਹਰ ਜੀ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਭਲਾ ਗੁਰੂ ਪਾਵੈ ਥਾਏ ਜੀ ਸਰ ਪਾਵੈ ਤੂੰ ਗੁਰੂ ਮਿਲਿਆ ਸੂਰ ਨਾਮ ਤੇ ਆਏ ਗੁਰੂ ਸ਼ਬਦੀ ਹਰ ਪਾਈ ਹਰ ਪਾ ਲੰਘਾਏ ਮਨ ਕਿਰਨਾ ਪਾਇਓ ਪੁੱਛੋ ਵੀ ਇੱਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਈ ਹਰ ਲਾਈ ਸਰੁਕ ਮਲਾਤੀ ਜਾਊ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅੰਕਰਣ ਮਾਰਿਆ ਗੁਰੂ ਨਾਮ ਸਲਾਹ ਜਿਨ ਸੁਵਾਰਿਆ ਆਪ ਉਸਦਾ ਮੋਗ ਸਭ ਕਾਲ ਨਿਸਤਾਰੇ ਆ ਆਪ ਉਸਦਾ ਮੋਗ ਸਭ ਕੁੱਲ

ਸਭਨੀ ਦੀ ਬਾਣੀ ਮਿਲਿਆ, ਜਿੱਥਾ ਉਹ ਜਾਏ ਤਿਥਾ ਉਹ ਸੁਰਖਰੂ, ਉਸ ਕਹਿ ਮੂੰਹ ਡਿੱਠਾ ਤੇ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਧਾਨਾ, ਨਾਮ ਪਰਵਰਿਆ, ਨਾਮ ਪੂਜਿਆ, ਨਾਮ ਮੰਨਿਆ, ਨਾ ਇੱਕ ਲਿਖਸਾ ਫਿਰਿਆ, ਜਿਨੀ ਨਾਮ ਤੇ ਆਇਆ ਕੁਮਾਨ ਇੱਕ ਚੇਤ, ਸੇ ਅਸਰ ਜਾਗ ਰਿਹਾ, ਸਲੋਕ ਮੱਲਾ ਤੀਜਾ, ਆਤਮਾ ਦੇਵ ਪੂਜਿਆ, ਗੁਰ ਕੈ ਸਹਿ ਸਮਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ, ਆਤਮਾ ਡੋਲਾ ਡੋਲੀ, ਗੁਰ ਕੈ ਭਾਈ ਸਵਾਏ, ਗੁਰਬਣ ਸਹਿਜਨਾ ਆਵਈ, ਲੋਭ ਪ੍ਰਾਣਾ ਵਿੱਚੋਂ ਜਾਏ, ਖੇਨ ਪਲ ਹਰ ਨਾਮ ਅਨੁਸਾਰ ਸਬਟ ਤੀਰਥ ਨਾਏ, ਸੱਚੇ ਮਿਲਣ ਲੱਗਈ, ਮਨ ਲੱਗਾ ਦੂਜੇ ਭਾਏ, ਧੋਤੀ ਮੂਲਾ ਉਤਰੈ, ਜੇ ਅਠਸਰ ਤੀਰਥ ਨਾਏ, ਮਨ ਮੋਹ ਕਰਮ ਕਰੇ ਓਂਕਾਰੀ, ਸਭ ਦੁੱਖੋ ਦੁੱਖ ਮਾਏ, ਨਾਨਕ ਮੇਲਾ ਉਜਲਤਾਂ ਦੀ, ਅਜੇ ਸੁਖ ਮਾਏ ਸਮਾਏ, ਮੱਲਾ ਤੀਜਾ, ਮਨ ਮੁਖ ਲੋਕ ਸਮਝਾਈਐ, ਕਦੋਂ ਸਮਝਾਇਆ ਜਾਏ, ਮਨ ਮੁਖ ਰਲਾਇ ਨਾ ਰਲਾਇ, ਪਿਆ ਕਿਰਤ ਫਿਰ ਆਏ, ਲਿਵਤਾ ਦੋਈ ਰਾਹ, ਕੋਈ ਕਾਰ ਕਮਾਏ, ਗੁਰੂ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਤ, ਮਨ ਹੀ ਮਨ ਸਮਾਏ, ਮਨ ਜੋ ਇੱਛੇ ਸੋ ਲੈ, ਸੱਚਾ ਸਭ ਸਵਾਏ, ਅੰਮ੍ਰਿਤ ਨਾਮ ਸਤ ਪੁੰਜੀ ਆਏ, ਗੁਰੂ ਕਾਰ ਕਮਾਏ, ਵਿਣ ਮਨ ਜੇ ਹੋਰੀ ਨਾਲ ਲੁਜਣਾ, ਜਾਸੀ ਜਨਮ ਗਵਾਏ, ਮਨ ਮੁਕਤੀ ਮਨ ਹਟਾਰਿਆ, ਕੂਟ ਸਤ ਕਮਾਏ, ਗੁਰਪ੍ਰਸਾਦੀ ਮਨ ਜਣਿਆ, ਹਰ ਸੇ ਤੀ ਲਿਵ ਲਾਏ, ਨਾਨਕ ਗੁਰੂ ਸਾਚ ਸਮਾਵੈ, ਨਾਨਕ ਗੁਰੂ ਸਾਚ ਕਮਾਵੈ, ਮਨ ਖਿਆਵੈ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਏ ਮੁਖ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰ ਭਜਨੀ ਸਹਿਜੇ ਚਾਖੀ, ਤਾ ਭਇਆ ਪ੍ਰਗਾਸ ਮਿਟਿਆ ਦਿਆਰਾ, ਜੋ ਸੂਝ ਰਹਿਣ ਕਰਾਖੀ, ਦਿਸ਼ਟ ਗੋਚਰ ਲੱਖ ਨੰਜ, ਸੋ ਦੇਖਿਆ ਗੁਰਮੁਖਾਖੀ, ਸਲੋਕ ਮਹੱਲਾ ਤੀਜਾ, ਸਭ ਕੁ ਸੇਵੇ ਆਪਣਾ, ਸੋ ਸਿਰਲੇਖਾ ਲਾਏ, ਵਿੱਚੋਂ ਆਗੁਆ ਕਰਨ ਸਚ ਲਿਵ ਲਾਏ, ਸਤਿਗੁਰੂ ਜੀ ਨੇ ਸੇਵੇ ਉਤਨਾ ਬਿਰਥਾ ਜਨਮ ਗੁਆਏ, ਨਾ ਜੋ ਪਾਵਾ ਸੋ ਕਰੇ ਕਹਿਣਾ ਕਿਸੇ ਨਾ ਜਾਏ, ਮਹੱਲਾ ਤੀਜਾ, ਮਨ ਬੇਕਾਰੀ ਵੇੜਿਆ, ਵਿਕਾਲਾ ਕਰਮ ਘੁਮਾਏ, ਦੂਜਾ ਪੈ ਗਿਆ ਨੀ ਪੂਜਦੇ, ਦਰਗਾਹ ਮਿਲ ਸਜਾਏ, ਆਤਮ ਦੇਵ ਪੂਜੀਏ, ਬਿਨ ਸੋ ਬੂਝ ਨਾ ਪਾਏ, ਜਾਪ ਤਪ ਸੰਜਮ ਭਾਣਾ, ਸਤਿਗੁਰੂ ਕਾ ਕਰਮੀ ਪੱਲਾ ਪਾਏ, ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵਾ ਸੁੱਥਾ ਪਾਏ ਪੌੜੀ, ਹਰ ਹਰ ਨਾਮ ਜਪੂ ਮਨ ਮੇਰੇ, ਜਿਤ ਸਦਾ ਸੁਖ ਹੋਇਆ ਦਿਨ ਰਾਤੀ, ਹਰ ਹਰ ਨਾਮ ਜਪੂ ਮਨ ਮੇਰੇ, ਜਿਤ ਸਿਮਰਤ ਸਭ ਕਿਲੁਖ ਪਾਪ ਲਹਾਤੀ, ਹਰ ਹਰ ਨਾਮ ਜਪੂ ਮਨ ਮੇਰੇ, ਜਿਤ ਦਾਲ ਦੁੱਖ ਭੋਗ ਸਭ ਲੈ ਜਾਤੀ, ਹਰ ਹਰ ਨਾਮ ਜਪੂ ਮਨ ਮੇਰੇ, ਮਗਰੋਂ ਪੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ, ਸ਼ਲੋਕ ਮਨ ਲਾਤੀ ਜਾਂ, ਸਤਿਗੁਰੂ ਜੀ ਨੇ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ, ਲੱਖ 84 ਫੇਰ ਪਿਆ, ਅਮਰ ਜਮੈ ਹੋਏ ਖੁਆਰ, ਸਤਿਗੁਰੂ ਹੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ, ਸੋ ਏ ਸਤਿਗੁਰੂ ਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ, ਸਾਚਰ ਅਤੇ ਗੁਰੂ ਸ਼ਬਦ ਸਿਓ, ਤਿਰ ਸੱਚੀ ਸਦਾ ਲਿਵ ਰਹੋਏ, ਨਾਨਕ ਜਿਸ ਨੂੰ ਮਿਲੇ ਨਾ ਵਿਛੜੈ, ਸਹਿ ਸਮਾਵੈ ਸੋਏ, ਮਲਾ ਤੀਜਾ, ਸੋ ਭਗਵਤੀ ਜੋ ਭਗਵੰਤ ਹੈ ਜਾਣਾ, ਗੁਰੂ ਸਾਹਿਬ ਦੀ ਆਪ ਪਛਾਣਾ, ਧਵਤ ਰਾਖਾ ਇਕ ਕਰ ਜਾਣਾ, ਜੀਤ ਮੇਰਾ ਨਾਮ ਵਿਖਾਣਾ, ਐਸਾ ਭਗਵਤੀ ਉਤਮ ਹੋਏ, ਨਾਨਕ ਸਤ ਸਮਾਵੈ ਸੋਏ, ਮਲਾ ਤੀਜਾ, ਅੰਤਰ ਗਣ ਭਗਵਤੀ ਕਾਏ, ਪਾਗਣ ਪਰਮ ਕਦਰ ਪਾਏ, ਪਰ ਨਿੰਦਾ ਕਰੇ ਅੰਤਰ ਮਨ ਲਾਏ, ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ, ਸਤਸੰਗ ਸਿਉ ਬਾਦਰ ਚਾਏ, ਅੰਦਰ ਦੁਖਿਆ ਦੂਜਾ ਭਾਇਰ ਚਾਏ, ਨਾਮ ਨਾ ਚੇਤਾ ਵੋ ਕਰਮ ਕਮਾਏ, ਪੁਰੂ ਲਿਖਿਆ ਸੋ ਮੇਠਣਾ ਨਾ ਜਾਏ, ਨਾਨਕ ਮੋਗ ਨਾ ਪਾਏ ਪੌੜੀ, ਸਤਿਗੁਰੂ ਜੀ ਨੀ ਧਿਆਇਆ ਸੇ ਕਣ ਨਾ ਸੁਹਾਈ, ਸਤਿਗੁਰੂ ਜੀ ਨੀ ਸਿਆਇਆ ਸੇ ਤ੍ਰਿਪਤ ਗਾਏ, ਸਤਿਗੁਰੂ ਜੀ ਨੀ ਧਿਆਇਆ ਧਨ ਜਮ ਡਰ ਨਾਏ, ਜਿਨ ਕੋ ਕਿਰਪਾ ਲੈ ਸੇ ਸਤਿਗੁਰ ਪੈਰੀ ਪਾਏ, ਤਿੰਨ ਇੱਥਾ ਉੱਥਾ ਮੁੱਖ ਉਜਲੇ, ਦੁਰਗਾ ਪੈਦੇ ਜਾਈ, ਸਰੁਕ ਮੱਲਾ ਦੂਜਾ, ਜੋ ਸਿਰ ਸਾਈ ਨਾਨ ਵੈ ਸੋ ਸ੍ਰੀ ਜੀਜਾ ਡਾਰ, ਨਾਨਕ ਜਿਸ ਪਿੰਜਰ ਮੈਂ ਫਿਰ ਨਹੀਂ ਸੋ ਪਿੰਜਰ ਲੈ ਜਾਰ, ਭੱਲਾ ਪੰਜਵਾਂ ਉਹਨੋਂ ਭੁਲੀ ਨਾਨਕਾ, ਫਿਰ ਫਿਰ ਜਨਮ ਆਸ, ਕਸੂਰੀ ਕਾ ਭੋਰੜ ਗੰਦੇ ਡੋਮ ਪਿਆਸ ਪੌੜੀ, ਸੋ ਐਸਾ ਹਰ ਨਾਮ ਧਿਆਈ ਅਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਨਾਮ ਜੋ ਵੀ ਅਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ, ਸੋ ਐਸਾ ਨਾਮ ਜੋ ਵੀ ਅਮਨ ਮੇਰੇ, ਜੋ ਮਨ ਕੀ ਤ੍ਰਿਸ਼ਨ ਸਭ ਭੁੱਖ ਆਏ, ਸੋ ਗੁਰਮੁਖ ਨਾਮ ਜੋ ਭਾਗੀ ਤਿੰਨੇ ਦੋ ਦੁੱਠ ਸਭ ਪੈਰੀ ਪਾਏ, ਨਾਨਕ ਨਾਮ ਰਾਸ ਸੋਨਾ ਤੇ ਵੱਡਾ, ਸਭਨਾ ਵੈ ਗਿਆਨ ਨਿਵਾਏ, ਸਰੁਕ ਮੱਲਾ ਤੀਜਾ, ਵੇਸ ਕਰੇ ਕਰੂਪ ਲੱਖਣੀ, ਮਨ ਖੋਟੈ ਕੁੜਿਆਰ, ਪ੍ਰਿਕਾ ਭਾਣੇ ਨਾ ਚੱਲੈ ਕਰੇਗਾ ਵਾਰ, ਗੁਰੂ ਕੇ ਭਾਣਾ ਜੋ ਚਲੈ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟਣ ਸਕੀਐ ਜੋ ਤੁਰ ਲਿਖਿਆ ਕਰਤਾਰ, ਮੰਤਨ ਸੌਪੇ ਕੰਤ ਕੋ ਸ਼ਬਦੇ ਤਰੇ ਪਿਆਰ, ਬਿਨਾਂ ਵੈਕਰੇ ਨਾ ਪਾਇਆ ਦੇਖੋ ਰਿਹਾ ਵਿਚਾਰ, ਨਾਨਕ ਸਾ ਸਵਾਲਿ ਉਸ ਲੱਖਣੀ, ਜੇ ਰਾਵੀ ਸਿਰਜਣਹਾਰ, ਮੱਲਾ ਤੀਜਾ, ਮਾਇਆ ਮੋਹ ਗੁਬਾਰਾ ਤਿਸਦਾ ਨਾਂ ਦੇ ਸਰਵਾਰ ਨਾ ਪਾਰ, ਮਨ ਮੁਖ ਗਿਆਨੀ, ਮਾਂ ਦੁੱਖ ਪਾਏ ਦੇ ਡੁੱਬੇ ਹਰ ਨਾਮ ਸਾਰ, ਭਲ ਕੇ ਉਠੋ ਕਰਮ ਕਮਾਵੈ ਦੂਜਾ ਭਾਏ ਪਿਆਰ, ਸਤਿਗੁਰੂ ਸੇਵੈ ਆਪਣਾ ਭੋਜਨ ਉਤਰੇ ਪਾਰ, ਨਾਨਕ ਗੁਰੂ ਸੱਚ ਸਮਾਵੈ ਸਚਨਾਮ ਉਰਤਾਰ ਪੌੜੀ, ਹਰ ਜਲ ਸਲਮਈਅਰ ਭਰਪੂਰ ਦੂਜਾ ਕੁਨਾਏ ਕੋ, ਹਰ ਆਬੈ ਕਰੇ ਨਿਆਉ ਕੂੜਿਆ ਸਮਰ ਕਡੋਏ, ਕੁਸਤਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ, ਸਭ ਹਰ ਕੀ ਕਰੋ ਉਸਤ ਜਿਨ ਗਰੀਬ ਨਾਥ ਰਾਗ ਲਿਓ, ਜੈ ਕਰ ਕੀ ਹੋ ਧਰਮੀਆਂ ਕਾ ਪਾਪੀ ਕੋ ਡਾਂਡਦੀ ਹੋਏ, ਸਰੁਕ ਮਹੱਲਾ ਤੀਜਾ, ਮਨਮੁਖ ਮੇਲੇ ਕਾਮਣੀ ਕੁਲੱਖਣੀ, ਕੁਨਾਰ ਫਿਰ ਛੁੱਟਿਆ ਕਰੇ ਆਪਣਾ, ਪਰ ਪੁਰਖਾ ਨਾਲ ਪਿਆਰ, ਤ੍ਰਿਸ਼ਨਾ ਕਦੇ ਚੁੱਕੀ ਜਲਦੀ ਕਰੇ ਪੁਕਾਰ, ਤ੍ਰਿਸ਼ਨਾ ਕਦੇ ਚੁੱਕੀ ਜਲਦੀ ਕਰੇ ਪੁਕਾਰ, ਨਾਨਕ ਬਿਨਾ ਵਾਕਰੂਪ ਕਸੋਣੀ, ਪਰ ਛੋਡੀ ਪਤਾਰ, ਮੱਲਾ ਤੀਜਾ, ਸ਼ਬਦ ਰਤੀ ਸੋ ਆਗਣੀ, ਸਤਿਗੁਰੂ ਕਹਿ ਪਾਏ ਪਿਆਰ, ਸਦਾ ਰਾਵੇ ਫਿਰੇ ਆਪਣਾ ਸੱਚਾ ਪ੍ਰੇਮ ਪਿਆਰ, ਅਸਵਾਲਿਓ ਸੁੰਦਰੀ ਸੋ ਬਾਵੰਤੀ ਨਾਰ, ਨਾਮ ਨਾਮ ਸੁਹਾਗਣੀ, ਮੇਲੀ ਸੇਲਣ ਹਾਰ ਪੌੜੀ,
ਹਰ ਤੇਰੀ ਸਭ ਕਰੈ ਸੁਤ ਜਿਨ ਫਾਤੇ ਕਾਢਿਆ ਹਰ ਤੂੰ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਨਿਮਾਣਿਆ ਤੂੰ ਮਾਣ ਡਾਢੀ ਹੂੰ ਤੂੰ ਡਾਢਿਆ ਹਰ ਅੰਕਾਰੀਆਂ ਮਾਰਨਵਾ ਮਨਮੁਖੂਟ ਸਾਧਿਆ ਭਗਤਾਂ ਦੇ ਵਡਿਆਈ ਗਰੀਬ ਨਾਥਿਆ ਸ਼ਲੋਕ ਮੱਲਾ ਤੀਜਾ ਸਤਿਗੁਰ ਕਾ ਭਾਣਾ ਜੋ ਚਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉਤੋਂ ਮਨ ਵਸਾ ਮੇਟਣ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਾਸਾ ਗੁਰੂ ਪੂਜਾ ਕੋਈ ਮਹਲਾ ਤੀਜਾ ਨਾਨਕ ਹਰ ਨਾਮ ਜੀ ਨੇ ਰਾਹ ਦਿਆ ਅੰਦਰ ਹਾਲੇ ਉਤਾਰ ਮਾਇਆ ਬੰਦੀ ਖਸਮ ਕੀਤ ਨਾ ਕਮਾਵਾ ਕਾਰ ਪੂਰਾ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਤਵਾਰ ਮਨਮੁਖ ਨਾ ਜਾਣਨੀ ਤਿਨ ਮਾਰੇ ਜਾਮ ਜਿੰਦਾਰ ਗੁਰੂ ਜੀ ਨੇ ਰਾਹ ਦਿਆ ਤਿਨ ਤਰਿਆ ਭੋਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੇ ਜਾਣਦਾ ਹਰ ਜੀਵਨ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾਂ ਦੇ ਸਕਿਓ ਕੀ ਜਾ ਨਾਹੀ ਧਰਮ ਮਾਰਦਾ ਸੱਚਾ ਸਾਹਿਬ ਸੱਚ ਨੇ ਆਉ ਪਾਪੀ ਨਰ ਹਾਰਦਾ ਸਲਾਇਓ ਭਗਤੋ ਕਰ ਜੋੜ ਹਰ ਭਗਤ ਜਾਨ ਉਤਾਰਦਾ ਸਰੂਪ ਮੱਲਾ ਤੀਜਾ ਆਪਣੇ ਪ੍ਰੀਤ ਮਿਲਣਾ ਅੰਤਰ ਕੌਰ ਤਾਰ ਸਾਲਾਈ ਸੋ ਪ੍ਰਭ ਸਦਾ ਸਦਾ ਗੁਰ ਕਾ ਇਤ ਪਿਆਰ ਨਾਨਕ ਜਿਸਨਤ ਕਰੇ ਤੁਸੀਂ ਮੇਲ ਲਏ ਸਾਈ ਸੁਹਾਗਣਨਾਰ ਮੱਲਾ ਤੀਜਾ ਗੁਰਸੇਵਾ ਦੇ ਹਰ ਪਾਈਐ ਜਾ ਕੋ ਨੰਦ ਕਰੇ ਮਨਸੇ ਦੇਵ ਤੇ ਭਏ ਧਿਆ ਨਾਮ ਹਰੇ ਹਮੇ ਮਾਰ ਮਿਲਾਇਨ ਗੁਰ ਕਾ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਵੇਖਾ ਲਈ ਉਹਨੂੰ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾ ਲਈ ਉਹਨਾਂ ਭਗਤਾਂ ਨੂੰ ਦੇ ਆਨੰਦ ਕਰੀ ਬਹਾ ਲਿਆ ਨੂੰ ਪਾਪੀਆਂ ਨੂੰ ਉਹਨਾਂ ਦੇ ਇੱਥੇ ਰਹਿਣ ਚੁਣ ਨਰਕ ਘੋਰ ਚਾ ਲਿਆ ਭਗਤਾਂ ਨੂੰ ਦੇ ਪਿਆਰ ਕਰਾਂਗ ਨਿਸਤਾਰਿਆਂ ਸ਼ਲੋਕ ਮਹੱਲਾ ਪਹਿਲਾਂ ਕਬੋਧ ਡੂਮਣੀ ਕੁਦਿਆ ਕੁਸੈਣ ਪਰਨੇ ਦਾ ਗੜ ਝੂੜੀ ਮੁੱਠੀ ਕਰੋਚ ਨਾਲ ਕਾਰੀ ਕੱਢੀ ਕਿਆ ਦੀ ਹੈ ਜਾਂ ਚਾਰੇ ਬੇਟੀਆਂ ਨਾਲ ਸੱਚ ਸੰਜਮ ਕਰਨੀ ਕਰਾਂ ਨਹਾਵਣ ਨਾ ਜਪੇਹੀ ਨਾਨਕ ਅੱਗੇ ਤੂੰ ਸਹੀ ਜੀ ਪਾਪਾਂ ਪਾਂਦਨਾ ਦੇਈ ਮਹੱਲਾ ਪਹਿਲਾਂ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੁਤ ਭਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਰੁੜੀਆ ਕੰਮ ਸਵਾਰ ਪੈ ਆਖੀਆ ਹੈ ਕਾਰਜ ਦੇ ਸਵਾਸ ਗੁਰ ਸੱਚ ਸਾਖੀਆ ਸੰਤ ਸੰਗ ਨਿਧਾਨ ਅੰਮ੍ਰਿਤ ਸਾਖੀਆ ਭੈ ਭੰਜਨ ਮੇਰਵਾਨ ਦਾਸ ਕੀ ਰਾਖੀਆ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਆ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਕਾਂ ਸਭ ਸਦੇ ਆਧਾਰ ਨਾਨਕ ਗੁਰਮੁਖ ਸੇਵੀਆਂ ਸਦਾ ਸਦਾ ਤਾਰ ਹੋਂ ਬਲਹਾਰੀ ਤਿਨ ਕਹੋ ਜੇ ਧਿਆਇ ਹਰ ਨਿਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਾਗ ਕਰੇ ਨਮਸਕਾਰ ਮੱਲਾ ਤੀਜਾ ਸਤਿਗੁਰ ਮਿਆਣ ਟ ਪਈ ਨਮਨਿਤ ਖਰਚੋ ਗਾਂ 18 ਸਿੱਧੀ ਪਿੱਛੇ ਲੱਗੀਆਂ ਫਿਰ ਨਿਜ ਘਰ ਵਸਾ ਨਿਜ ਥਾਏ ਅਨਹਸ ਧੁਨੀ ਸਦ ਵੱਜਦੇ ਉਹਨ ਮਨ ਹਰਲੇ ਬੁਲਾਏ ਨਾਨਕ ਭਗਤ ਤਿੰਨਾ ਕਹਿ ਮਨ ਵਸੈ ਜਿਨ ਮਸਤਕ ਲਿਆ ਤੁਰ ਪਾਏ ਪੌੜੀ ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਗਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਹਰ ਤੂੰ ਆਇਆ ਨਾ ਦੇਵੋ ਦੇਨ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸ਼ੁੱਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਕਬੀਰ ਜੀ ਕਾ ਏਕ ਸਵਾਨ ਕੈ ਘਰ ਗਾਵਣਾ ਜਰਨੀ ਜਾਣਤ ਸੁਤ ਬੜਾ ਹੋਤ ਹੈ ਇਤਨਾ ਕਰ ਜਾਣਾ ਜੇ ਦਿਨ ਦਿਨ ਅਵਧ ਕਟਤ ਹੈ ਮੋਰ ਮੋਰ ਕਰ ਅਧ ਕਲਾਟ ਧਰ ਪੇਗਤੀ ਜਮਰਾਓ ਹੱਸੈ ਐਸਾ ਤੈ ਜਗ ਭਰਮ ਲਾਇਆ ਕੈਸਾ ਬੂਝਾ ਕੈਸੇ ਬੂਝਾ ਜਮ ਹੋਇਆ ਹੈ ਮਾਇਆ ਰਾਓ ਕੈਤ ਪੀ ਛੋੜ ਬਿਖਿਆ ਰਸ ਇਤਨੀ ਸੰਗਤ ਨੇਚੋ ਮਰਨਾ ਰਮਈਆ ਜਬੋ ਪ੍ਰਾਣੀ ਅੰਤ ਜੀਵਨ ਬਾਣੀ ਇਨ ਵੇਦ ਭਾਵ ਸਾਗਰ ਤਰਨਾ ਜਾਂ ਤਿਸ ਭਾਵੇ ਤਾਂ ਲਾਗਾ ਭਾਓ ਭਰਮ ਭੁਲਾਓ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗਾ ਗੁਰੂ ਸਾਹਿਬ ਅੰਤਰ ਲਿਵ ਲਾਗੈ ਇਹ ਸੰਗਤ ਨਾ ਹੀ ਮਰਨਾ ਹੁਕਮ ਛੰਡ ਤੱਕ ਖਸਮੈ ਮਿਲਣਾ ਰਹਾਓ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੂਮਨ ਆਗ ਲੜਾ ਪ੍ਰਾਣੀ ਜਰਾ ਮਨ ਪਵੇ ਸਰਗਾਇਆ ਕੁਟੰਬ ਦੇਖ ਬਿਕਸੈ ਕਮਲਾ ਜਿਉਂ ਪ੍ਰਕਟ ਜੋ ਹੈ ਕਪਟ ਨਰਾ ਦੂੜਾ ਆਇਓ ਹੈ ਜਮੈ ਤਣਾ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣੇ ਆਏ ਕਹਿ ਮਿਲ ਮੇਰੇ ਬੀਠ ਲਾ ਲੈ ਬਾੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੇ ਛਡਾਏ ਰਹਾਉ ਅਨਕ ਅਨਕ ਭੋਗ ਰਾਜ ਸਰੇ ਪ੍ਰਾਣੀ ਸੰਸਾਰ ਸਾਗਰ ਭੈ ਅਮਰ ਭੈਆ ਮਾਇਆ ਮੂਠਾ ਚੇ ਸੁਨਾਈ ਜਨਮ ਗਾਇਓ ਆਲਸੀਆ ਬੇਖਮ ਘੋਰ ਪੰਥ ਚਾਰਣਾ ਪ੍ਰਾਣੀ ਰਵ ਸਸਤਾ ਨਾ ਪ੍ਰਵੇਸ਼ ਮਾਇਆ ਮੋਹ ਤਾਂ ਵਿਸ ਗਿਆ ਜਾਂ ਤਜੀਰੇ ਸੰਸਾਰੰ ਆਜ

चौतंग हर गुरु ज्ञान हर हर पाया मन हर अंगराता हर पियाया हर हर नाम हर हर बोली मन हर हर टुल टुल पौंदा जियो। आवो संत मैं गल मेल आई है मेरे प्रीतम की मैं कथा सुनाई है हर कई संत मिलो मन देवा जो गुरबाणी मुख चौंदा जियो। वडभागी हर संत मिलाया गुरपुरा हर समुख पाया भागी सतगुर नहीं पाया मन करब जूनी नित पौंदा जियो। आप दयाल दया प्रवतारी मन मिले मल हो मैं बिखया सब नवारी नानक हटपुट विच काया हर लेंदे गुरमुख सौदा जियो। माज महला चौथा ਹਉ ਗੁਣ ਗੋਬਿੰਦ ਹਰਿ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰਿ ਪ੍ਰਭ ਗੋਚਰ ਸੁਆਮੀ ਮਿਲ ਸਤਿਗੁਰ ਹਰਿ ਸਕੀਚਾ ਜੀਉ। ਧੰਨ ਧੰਨ ਹਰਿ ਜਨ ਜਿਨ ਹਰਿ ਪ੍ਰਭ ਜਾਤਾ ਜਾਏ ਪੁਛਾ ਜਨ ਹਰਿ ਕੀ ਪਾਤਾ ਪਾ ਮਿਲੋ ਅਮਲ ਮਲ ਧੋਵਾ ਮਿਲ ਹਰਿ ਜਨ ਹਰਿ ਸਕੀਚਾ ਮਿਲ ਹਰਿ ਜਨ ਹਰਿ ਸਕੀਚਾ ਜੀਉ। ਸਗਨੋ ਦਾਤਾ ਨਾਮ ਦੜਾਇਆ ਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰਪੂਰਾ ਅੰਮ੍ਰਿਤ ਲੀਚਾ ਜੀਉ। ਹਰਿ ਸਤਸੰਗਤ ਸਤਪੁਰਖ ਮਿਲਾਈਆ ਮਿਲ ਸਤਸੰਗਤ ਹਰਿ ਨਾਮ ਤੇ ਆਈਆ ਨਾਨਕ ਹਰਿ ਕਥਾ ਸੁਣੀ ਮੁਖ ਬੋਲੀ ਗੁਰਮੁਖ ਹਰਿ ਨਾਮ ਪਰੀਚਾ ਜੀਉ। ਮਾਝ ਮਹੱਲਾ ਚੌਥਾ ਆਵੋ ਭਾਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆਂ ਮਿਲ ਸਤਸੰਗ ਸਲਦਾ ਹਰ ਸੱਜਣਾ ਹਰ ਸਤਿਗੁਰੂ ਟੋਂ ਘੁਮਾਈਆ ਜੀਉ। ਤੈ ਜਾ ਦੇਖਾਂ ਤੈ ਦੇ ਸਵਾਮੀ ਤੂੰ ਘੜ ਘੜ ਰਵਿਆ ਅੰਤਰ ਜਾਮੀ ਗੁਰਪੂਰਾ ਨਾਂ ਦਿਖਾਲਿਆ ਸਤਿਗੁਰ ਵਿੱਟੂ ਸਤਵਾਰਿਆ ਜੀਉ। ਏਕੋ ਪੌਣ ਮਾਟੀ ਸਭ ਏਕਾ ਜੋ ਸਭਾਈਆ ਸਭ ਏਕਾ ਜੋ ਕੁਮਾਰਤਾ ਭਿੰਨ ਭਿੰਨ ਰਲੀ ਕਿਸੇ ਦੀ ਰਲਾਇਆ ਗੁਰਪ੍ਰਸਾਦੀ ਕਨਦਰੀ ਆਇਆ ਸਤਿਗੁਰ ਵਿੱਟੂ ਬਤਾਇਆ ਜੀਉ। ਚੰਨ ਨਾਨਕ ਬੋਲੇ ਅੰਮ੍ਰਿਤ ਪਾਣੀ ਗੁਰਸਿੰਘਾਂ ਕਹਿ ਮਨ ਮਾਰੀ ਭਾਣੀ ਜੋ ਨਾਨਕ ਬੋਲੇ ਅੰਮ੍ਰਿਤ ਪਾਣੀ ਗੁਰਸਿੱਖਾਂ ਕਹਿ ਮਨ ਪਿਆਰੀ ਪਾਣੀ ਉਦੇਸ਼ ਕਰੇ ਗੁਰਸਤਿਗੁਰ ਪੂਰਾ ਗੁਰਸਤਿਗੁਰ ਪਰ ਉਪਕਾਰੀਆ ਜੀਉ। ਸੱਤ ਚੌਂਕ ਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਂਕ ਦੇ ਘਰ ਪਹਿਲਾਂ ਮੇਰਾ ਮੰਨ ਲਓ ਚਾ ਗੁਰਦਰਸ਼ਨ ਤਾਂ ਆਈ ਬਿਲ ਘਰੇ ਚਾ ਤ੍ਰਿਕੀ ਨਾਈ ਤ੍ਰਿਕਾਣ ਉਤਰਾ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ। ਹਾਂ ਕੋਹਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ। ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿ ਤੁਨ ਬਾਣੀ ਚਿਰੋਹਾ ਦੇਖੇ ਸਰੰਗ ਪਾਣੀ ਧਨ ਸੁਦੇ ਜਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ। ਹਾਂ ਘੋਲੀ ਹਾਂ ਘੋਲ ਕੁਮਾਈ ਗੁਰੂ ਸੱਜਣ ਮੀਤ ਮਰਾਰੇ ਜੀਓ। ਰਾਓ ਇਹ ਘੜੀ ਨਾ ਮਿਲਤੇ ਤਾਂ ਕਲਜ ਗੋਤਾ ਹੁਣ ਕਦ ਮਿਲੀਏ ਪ੍ਰੇਤ ਭਗਵੰਤਾ ਮੋਈ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਹਾਂ ਘੋਲੀ ਜੋ ਘੋਲ ਕੁਮਾਈ ਤੇ ਸੱਚੇ ਗੁਰਦਰਬਾਰੇ ਜੀਓ। ਰਾਓ ਆਗੋ ਆ ਗੁਰਸੰਤ ਮਿਲਾਇਆ ਪ੍ਰਭੂ ਨਾਸ਼ੀ ਕਰੋ ਪਾਇਆ ਸੇਵ ਕਰੀ ਪਰ ਚਸਾ ਨਾ ਵਿਛੜਾ ਜਾਂ ਨਾਨਕ ਦਾਸ ਤੁਮਾਰੇ ਜੀਓ। ਹਾਂ ਘੋਲੀ ਜੀਓ ਘੋਲ ਕੁਮਾਈ ਜਾਂ ਨਾਨਕ ਦਾਸ ਤੁਮਾਰੇ ਜੀਓ। ਰਾਓ ਰਾਗ ਮਾਜ ਮਹੱਲਾ ਪੰਜਵਾਂ ਸਰ ਉਤ ਸੁਆਵੀ ਜੇ ਤੂੰ ਸੁਮਾਲੀ ਸੋ ਕੰਮ ਸੋਇਲਾ ਜੋ ਤੇਰੀ ਕਾਲੀ ਸੋਹਰੇ ਦਾ ਸੋਇਲਾ ਜਿਸਰੇ ਦਾ ਤੂੰ ਬੁੱਢਾ ਸਭਨਾ ਕਹੇ ਦਾ ਤਾਰਾ ਜੀਓ। ਤੂੰ ਸਾਂਝਾ ਸਾਹਿਬ ਬਾਪ ਮਾਰਾ ਨਾ ਤੇਰਾ ਗੁੱਟ ਭੰਡਾਰਾ ਜੀ ਤੂੰ ਨੇ ਸੁਤਰੇ ਪਗਾਵਾ ਸੋਈ ਭਗਤ ਮਾਰਾ ਜੀਓ। ਸਭ ਕੋ ਆਸਾ ਤੇਰੀ ਬੈਠਾ ਘੜਕੜਿਆ ਅੰਦਰ ਤੂੰ ਐਂ ਬੈਠਾ ਸਭੇ ਸਾਜੀ ਸਾਂਝੀ ਵਾਲ ਸਦਾ ਤੂੰ ਤੁਖ ਸਿਹਰਾਂ ਦਿਸਾਂ ਮਾਰਾ ਜੀਓ। ਤੂੰ ਆਪੇ ਗੁਰਮੁਖ ਕਰਾਏ ਤੂੰ ਆਪੇ ਮਨ ਨੂੰ ਜਨਮ ਪਵਾਏ ਨਾ ਦਾਸ ਤੇਰਾ ਬੁਲਾਰੇ ਸਭ ਤੇਰਾ ਖੇਲ ਦਸਾਰਾ ਜੀਓ। ਮਾਝ ਮਹੱਲਾ ਪੰਜਵਾਂ ਆਨੰਦ ਵਾਜਾ ਸਹਿਜ ਸੁਹੇਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਣੂ ਸਵਾਰਿਆ ਜੀਓ। ਫਿਰ ਕਰ ਆਪਣੇ ਗ੍ਰਹਿ ਮੈਂ ਆਇਆ ਜੋ ਰੋੜੀ ਦਾ ਸੋਈ ਪਾਇਆ ਤਿਪਤ ਰਘਾਏ ਰਾਇਆ ਸੰਤੋ ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ। ਆਪੇ ਰਾਜ ਨੇ ਆਪੇ ਲੋਕ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਮੈਂ ਸਚਨਾ ਸਭ ਚੁੱਕੀ ਗੂ ਪੁਕਾਰਿਆ ਜੀਓ। ਜਿਹਾ ਡਿਠਾ ਮੈਂ ਤੇ ਉਹ ਕਾਇਆ ਤਿਸ ਰਾਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁ ਪਾਇਆ ਜਾਂ ਨਾਨਕ ਇੱਕ ਪਸਾਰਿਆ ਜੀਓ। ਮਾਝ ਮਹੱਲਾ ਪੰਜਵਾਂ ਜਿਤ ਘਰ ਫਿਰ ਸੁਹਾਗ ਬਣਾਇਆ ਤੇ ਘਰ ਸਗੀ ਮੰਗਲ ਗਾਇਆ ਹਨ ਬਿਨੋਦ ਤਾਂ ਘਰ ਸੁਹਾ ਜੋ ਤਨ ਕੰਤ ਸ਼ਿੰਗਾਰੀ ਜੀਓ। ਸਾਗੁਣਵੰਤੀ ਸਾਵੜ ਪਾਗਣ ਪੁੱਤਰਵੰਤੀ ਸੀਰਵੰਤ ਸੁਹਾਗਣ ਰੂਪਵੰਤ ਸਾਹ ਸੁਗਣ ਵਿਚੱਕਣ ਸੋ ਤਨ ਕੰਤ ਪਿਆਰੀ ਜੀਓ। ਰੂਪਵੰਤ ਸਾਹਿਬ ਵਿੱਚ ਰੂਪਵੰਤ ਸਾਹਿਬ ਸੁਗਣ ਵਿਚੱਕਣ ਜੋ ਤਨ ਕੰਤ ਪਿਆਰੀ ਜੀਓ। ਅਚਾਰਵੰਤ ਸਾਹੀ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਕਹਿਣੇ ਸਾਕੁਲਵੰਤੀ ਸਾਹ ਸੁਭਰਾਈ ਜੋ ਪਿਰਕੇ ਰੰਗ ਸੁਵਾਰੀ ਜੀਓ। ਮਹਿਮਾ ਤੁਸੀਂ ਕਹਿਣਾ ਜਾਏ ਜੋ ਪਰਮੇਲ ਲਈ ਅੰਗ ਲਾਏ ਤਿਰ ਸੁਹਾਗਵਰ ਅਗੋਂ ਗੋਚਰ ਦਾ ਨਾਨਕ ਪ੍ਰੇਮ ਸਧਾਰੀ ਜੀਓ। ਮਾਝ ਮਹੱਲਾ ਪੰਜਵਾਂ ਖੋਜ ਖੋਜ ਦਰਸ਼ਨ ਚਾਹੇ ਪਾਂਤ ਪਾਂਤ ਮਨ ਮਨ ਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੋ ਜਾਣ ਮਿਲਾਵੈ ਜੀਓ। ਖੜ ਸਾਜ ਬੀਤ ਮੋਗਿਆ ਨਾ ਪੂਜਾ ਤਿਲਕ ਤੀਰਥ ਜਨਾਨਾ ਨਿਵਲੀ ਕਰਮ ਅਸਨ ਚੌਰਾਸੀ ਇਨ ਮੈਂ ਸ਼ਾਂਤ ਨਾ ਆਵੈ ਜੀਓ। ਅਨਕ ਪਰਖ ਕੀ ਜਬ ਤਾ ਭਾਗ ਉਨ ਕਈ ਧਰਤੀ ਪ੍ਰਮਾਤਾ ਇਕਨ ਕਿਤੇ ਸ਼ਾਂਤ ਨਾ ਆਵਾ ਜੋਗੀ ਬਹੁੜ ਬਹੁੜ ਉਠਤਾਵੈ ਜੀਓ। ਕਰ ਕਿਰਪਾ ਮੋਹ ਸਾਹਿਬ ਮਿਲਾਇਆ ਮੰਤਨ ਸ਼ੀਤਲ ਧੀਰਜ ਪਾਇਆ ਪ੍ਰਭੂ ਨਾਸੀ ਵਧਿਆ ਘੱਟ ਪੀਤਰ ਹਰ ਮੰਗਲ ਨਾਨਾ ਗਾਵੈ ਜੀਓ। ਮਾਝ ਮਹੱਲਾ ਪੰਜਵਾਂ ਪਾਰ ਪਰਮ ਪਰੰਪਰ ਦੇਵਾ ਗੋਚਰ ਲਖ ਭੇਵਾ ਦੀਨ ਦਿਆਲ ਗੋਪਾਲ ਗੋਬਿੰਦਰ ਧਿਆਵੋ ਗੁਰਮੁਖ ਗਾਤੀ ਜੀਓ। ਗੁਰਮੁ ਮਾਸੂਦਨ ਨਿਸਤਾਰੇ ਗੁਰਮੁਖ ਅੰਗ ਸੰਗੀ ਕ੍ਰਿਸ਼ਨ ਨਾਰੇ ਦਿਆਲ ਦਮੋਦਰ ਗੁਰਮੁਖ ਪਾਈ ਹੈ ਹੋਰ ਕਿਤਨਾ ਭਾਤੀ ਜੀਓ। ਨਿਰਹਾਰੀ ਕੇ ਸੁ ਨਿਰਵੈਰਾ ਕੋਟ ਜਨਾ ਜਾ ਕੇ ਪੂਜਾ ਪਾਰਾ ਗੁਰਮੁਖ ਹਿਰਦਾ ਜਾ ਕੇ ਹਰ ਹਰ ਸੋਈ ਭਗਤ ਗਾਤੀ ਜੀਓ। ਅਮੋਹ ਦਰਸ਼ਨ ਬੇਅੰਤ ਪਾਰਾ ਵਟ ਸਮਰਾਟ ਸਦਾ ਦਾ ਤਾਰਾ ਗੁਰੂ ਨਾਚ ਵੀ ਤਿਤਰੀਆ ਗਤ ਨਾਨਕ ਵਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣ ਸਭ ਕੁਝ ਤੂੰ ਹਾਂ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲਜਾਈ ਜੀਓ। ਭਾਣੇ ਉਜੜ ਭਾਣੇ ਰਾਹ ਭਾਣੇ ਹਰ ਗੁਣ ਗੁਰੂ ਮੁਗਾਵਾ ਭਾਣੇ ਪਰਮ ਪਵਾ ਜੋ ਬਹੁ ਜੂਨੀ ਸਭ ਕੁਛ ਸਰ ਜਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ ਸਭ ਕੁਛ ਤੇਰਾ ਭਾਣਾ ਗੋਚਰ ਬੇਅੰਤ ਥਾਹ ਤੇਰੀ ਕੀਮਤ ਕਹਿਣਾ ਜਾਈ ਜੀਓ।
ਖਾਕ ਸੰਤਰੀ ਦੇ ਪਿਆਰੇ ਆਏ ਪਿਆਰ ਤੇਰਾ ਦੁਆਰਾ ਦਰਸ਼ਨ ਪੇਖਤ ਮਰਿਆ ਗਾਵੈ ਨਾਨਕ ਮਿਲ ਸਵਾਈ ਜੀ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਜਾ ਵਿਸਰ ਜਾਵੈ ਭਗਵੇ ਆਪੇ ਭਗਵਤਾਵੈ ਸਿਮਰਤ ਨਾਮ ਸਾਹ ਸੁਹਿਲਾ ਜੀ ਦੇਵਾ ਦੀਨ ਦਿਆਲਾ ਜੀ ਓਂ ਸਤਿਗੁਰ ਮੇਰਾ ਵੜ ਸਮਰਥਾ ਜੀ ਸੁਮਾਰੀ ਤਾਂ ਸਭ ਤੋਂ ਗਲਥਾ ਚਿੰਤਾ ਰੋ ਗਈ ਹੋਂ ਪੀੜਾ ਆਪ ਕਰੇ ਪ੍ਰਤਪਾਲਾ ਜੀ ਓਂ ਬਾਹਰ ਗਵਾਂਗੀ ਓਂ ਸਭ ਕੁਛ ਮੰਗਾਂ ਦੇ ਤੁਰਨਾ ਹੀ ਪ੍ਰਭਰੰਗਾ ਪੈਰੀ ਪੈਵੇ ਬਹੁ ਮਨਾਈ ਦੀਨ ਦਿਆਲ ਗੋਪਾਲਾ ਜੀ ਓਂ ਹਾਂ ਬਲਹਾਰੀ ਸਗੁਰ ਪੂਰੇ ਜੈ ਮੰਦਰ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀ ਨਾਨਕ ਰੰਗ ਰਸਾਲਾ ਜੀ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਕੈਰ ਕਬੀਰ ਬੇਅੰਤ ਗੋਵਿੰਦੇ ਉਚਿਤਾ ਬੇਅੰਤ ਸੁਆਮੀ ਸਿਮਰ ਸਿਮਰੋ ਜੀਵਾਂ ਜੀ ਓਮ ਦੁੱਖ ਭੰਜਨ ਨਿਧਾਨੋ ਮੋਲੇ ਨਿਰਭੁਨ ਵੈਰ ਥਾ ਤੋਲੇ ਕਾਰ ਮੂਰਤ ਜੁਨੀ ਸੰਪੂ ਮਨ ਸਿਮਰ ਠੰਡਾ ਦੀਵਾਂ ਜੀ ਓਮ ਸਦਾ ਸੰਗੀ ਅਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਣ ਮੰਤਰ ਪਤਾਣ ਗੁਰਮੁਖ ਅੰਮ੍ਰਿਤ ਪੀਵਾਂ ਜੀ ਓਮ ਦੁੱਖ ਸੁੱਖ ਪਿਆਰੇ ਤੋਤੀ ਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਗੀਤਾ ਤੂੰ ਅੰਟਾ ਕਰ ਹਰ ਪਾਰ ਪਰਿਵਾਂ ਜੀ ਓ ਮਾਜ ਮਹੱਲਾ ਪੰਜਵਾਂ ਧਨ ਸੁਗਲਾ ਜਿਤਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭੇਗਤ ਤਰਿਆ ਧਨ ਮੂਰਤ ਤਸੇ ਪ੍ਰਗੜੀਆਂ ਧਨ ਸੋਏ ਸੰਯੋਗਾ ਜੀ ਓ ਉਦਮ ਕਰਤਮਨ ਨਿਰਮਲ ਹੋਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟਕੇ ਸਗਲੇ ਰੋਗਾ ਜੀ ਓ ਅੰਤਰ ਬਾਹਰ ਤੇਰੀ ਬਾਣੀ ਤੂੰ ਆਪ ਕਦੀ ਤੈ ਆਪ ਖਾਣੀ ਗੁਰ ਕਹਿ ਸਭ ਏਕੋ ਏਕੋ ਅਮਰ ਕੋਈ ਹੋਏਗਾ ਜੀ ਓ ਅੰਮ੍ਰਿਤ ਰਸ ਗੁਰ ਤੇ ਪਿਆਰ ਪੈਨਣ ਨਾਮ ਭੋਜਨ ਤੀਆ ਨਾਮ ਰੰਗ ਨਾਮ ਚੋਹ ਤਮਾਸ਼ੇ ਨਾ ਨਾਨਕ ਕੀਨੇ ਭੋਗਾ ਜੀ ਓ ਮਾਜ ਮੱਲਾ ਪੰਜਵਾਂ ਸਗਲ ਸੰਤਰ ਮੈਂ ਬਸ ਤਿਕ ਮਾਂਗੋ ਕਰੋ ਬਿਨੰਤੀ ਮਾਂ ਤਿਆਗੋ ਵਾਰ ਵਾਰ ਜਾਓ ਜਾਈ ਲਖਬਰੀਆਂ ਦੇਵ ਸੰਤਨ ਕੀ ਧੁਰਾ ਜੀ ਓ ਤੁਮ ਦਾਤੇ ਤੁਮ ਪੁਰਖ ਵਧਾਤੇ ਤੁਮ ਸਮਰਾ ਸਦਾ ਤੁਮ ਦਾਤੇ ਤੁਮ ਕੋ ਤੁਮੀ ਤੇ ਵਸਾਵੈ ਅਵਸਰ ਕਰੋ ਹਮਾਰਾ ਪੂਰਾ ਜੀ ਓ ਦਰਸ਼ਨ ਤੇਰਾ ਭਵਨ ਪ੍ਰੀਤਾ ਤੁਮ ਗੜ ਬਿਗਮ ਤਿਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਧਾਤੇ ਤੋ ਜੇੜਿਓ ਰਸੂਰਾ ਜੀ ਓ ਰੇਣ ਸੰਤ ਕੀ ਮੇਰਾ ਮੁਖ ਲਾਗੀ ਤਰੋ ਮਿਲਸੀ ਕੋਦ ਭਾਗੀ ਸਚਕਰ ਮੈਦ ਰਹੇ ਗੁਣ ਗਾਏ ਨਾਨਕ ਮਿਨਸੇ ਕੂਰਾ ਜੀ ਓ ਮਾਜ ਮਹੱਲਾ ਪੰਜਵਾਂ ਵਿਸਰ ਨਾਈ ਏ ਵਰਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉਂ ਤੋਤੇ ਆਈ ਏ ਦਾਨ ਮੋਹ ਕਰਣਾ ਜੀ ਓ ਮਾਟੀ ਅੰਦੀ ਸੁਰ ਸਮਾਈ ਸਭ ਕੁਛ ਦੀਆ ਭਲਿਆ ਜਾਈ ਅੰਤ ਬਿਨੋ ਚੋਚ ਤਮਾਸ਼ੇ ਤੁਧ ਭਾਵੈ ਸੋ ਹੋਣਾ ਜੀ ਓ ਜਿਸ ਤਰ੍ਹਾਂ ਦਿੱਤਾ ਸਭ ਕੁਛ ਲੈਣਾ ਜੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸ਼ੀਤਲ ਪਾਉਣਾ ਸਹਿਜ ਕੇਲ ਰੰਗ ਕਰਨਾ ਜੀ ਓ ਸਭ ਬੋਧੀ ਜਾ ਜਿਤ ਵਿਸਰੇ ਨਾਏ ਸਭ ਮਾਧੀ ਜਾ ਜੇ ਤੋਤੇ ਆਈ ਸਾਹ ਸਾਹ ਤੇਰੇ ਗੁਣ ਗਾਵਾਂ ਉਠ ਨਾਨਕ ਗੁਰ ਚਰਣਾ ਜੀ ਓ ਮਾਜ ਮਹੱਲਾ ਪੰਜਵਾਂ ਸਿਵ ਸਨਾਨ ਤਰਾ ਹੁਕਮ ਰਜਾਈ ਜੋ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਜੋ ਪ੍ਰਭ ਜੀ ਪਾਵ ਪਾਣਾ ਪੂਰ ਗਿਆਨਾ ਜੀ ਓ ਅੰਮ੍ਰਿਤ ਨਾਮ ਤੇਰਾ ਸੋਈ ਗਾਵਾਂ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤ ਕਾ ਸੰਤ ਮਾਰੇ ਸੰਤ ਸਾਹ ਮਨ ਮਾਨਾ ਜੀ ਓ ਤੂੰ ਸੰਤ ਕੀ ਕਰੇ ਪੁਤਪਾਲਾ ਸੰਤ ਸਕੇਲਾ ਤੂੰ ਸੰਗ ਵਾਲਾ ਆਪਣੇ ਸੰਤ ਖਰੇ ਪਿਆਰੇ ਤੂੰ ਸੰਤ ਕੇ ਪ੍ਰਾਣਾ ਜੀ ਓ ਹੁਣ ਸੰਤਨ ਕਾ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਣੇ ਤਿਨ ਕਾ ਸੰਗ ਸਦਾ ਸੁਖ ਪਾਇਆ ਹਰ ਸਨਾਨ ਤ੍ਰਿਪਤ ਗਾਨਾ ਜੀ ਓ ਮਾਜ ਮਹੱਲਾ ਤੀਜਾ ਤੂੰ ਚੱਲੇ ਤਾਂ ਹਮੀ ਤੁਮਾਰੇ ਤੇਰਾ ਨਾਮ ਬੂਦ ਹਮ ਚਾਤਰ ਕਿਤੇ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮਰੀ ਸੰਗ ਮੰਨ ਲੀ ਨਾ ਜੀਓ ਜਿਉਂ ਬਾਰ ਪੀ ਹੀ ਰੰਗਾਵਾ ਜਿਉਂ ਨਿਰਤਨ ਧਨ ਦੇਖ ਸੁਪਾਵਾ ਤ੍ਰਿਖਾਵੰਤ ਜਲ ਜੀ ਤ੍ਰਿਖਾਵੰਤ ਜਲ ਪੀਤ ਠੰਡਾ ਤਿਉਹਾਰ ਸੰਗੇ ਮਨ ਪੀਣਾ ਜੀਓ ਜਿਉਂ ਦਿਹਾਰਾ ਦੀ ਪੁਰਗਾਸਾ ਭਰਤਾ ਜੀ ਤੁਧ ਪੂਰ ਨੇ ਆਸਾ ਮਿਲ ਪ੍ਰੀਤ ਜਿਉਂ ਹੋ ਤਿੰਨਾਂ ਦਾ ਤਿਉਹਾਰ ਰੰਗ ਮਨ ਰੰਗੀਨਾ ਜੀਓ ਸੰਤਨ ਮੁਖ ਹਰ ਮਾਰਗ ਪਾਇਆ ਸਤ ਕਿਰਪਾਲ ਹਰ ਸੰਗ ਜਾਇਆ ਹਰ ਹਮਰਾ ਹਮਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਾਹਿਬ ਜੀ ਨਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੂ ਪਿੜਾ ਨੜੀਆ ਅਮਰ ਸਾਹ ਚੱਕ ਸਗਲੇ ਦੇਖੇ ਮਨ ਹਰ ਸਭ ਤੇ ਮੀਠਾ ਜੀ ਓ ਜੋ ਜੋ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੈ ਸੋ ਜੋ ਨਾਮ ਰਸ ਪਾਵੈ ਨਾਮ ਨਿਧਾਨ ਤਿਸ ਪ੍ਰਾਪ ਜੀ ਸ਼ਬਦ ਗੁਰੂ ਮਨ ਬੂਠਾ ਜੀ ਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਾਨਾ ਜਿਨ ਹਰ ਸਾਥ ਪਾਇਆ ਸੋ ਨਾ ਡੁਲਾਨਾ ਤਿਸ ਪ੍ਰਾਪਤ ਹਰ ਨਾਮਾ ਜਿਸ ਮਤ ਪਾਗੀਠਾ ਜੀ ਓ ਹਰ ਇੱਕ ਸਾਥ ਆਇਆ ਵਸਾਣੇ ਬਹੁਤੇ ਰੇ ਤਿਸ ਲਗ ਮੁਤ ਪਏ ਕਨੇਰੇ ਨਾਮ ਨਿਧਾਨਾ ਗੁਰੂ ਪਾਏ ਕੋ ਨਾਨਕ ਬਿਰਲੀ ਡੀਠਾ ਜੀ ਓ ਮਾਜ ਮਹੱਲਾ ਪੰਜਵਾਂ ਨਿਧ ਸਿਧ ਰਿਧ ਹਰ ਹਰ ਹਰ ਮੀਰਾ ਜਨਮ ਪਧਾਰ ਗਰਗ ਮੀਰਾ ਲਾਖ ਲੋ ਕੋਟ ਗੁਜੀਆਂ ਰੰਗ ਰਾਵੈ ਜੋ ਗੁਰਲਾਗਾ ਪਾਈ ਜੀ ਓ ਦਰਸ਼ਨ ਭੇਗਤ ਪਏ ਪੁਨੀਤਾ ਸਗਲੋ ਤਾਰੇ ਪਾਈ ਮੀਤਾ ਗੋ ਚੁਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਜ ਤੇ ਆਈ ਜੀ ਓ ਜਾ ਕੋ ਗੋਜ ਸਰਬ ਪਾਏ ਉਡਭਾਗੀ ਦਰਸ਼ਨ ਕੋ ਵਿਰਲਾ ਪਾਏ ਉਚ ਪਾਰ ਗੋਚਰ ਥਾਨਾ ਮਹਿਲ ਗੁਰੂ ਦੇ ਖਾਈ ਜੀ ਓ ਗਰਗ ਮੀਰਾ ਬਤਨਾਮ ਤੇਰਾ ਮੁਕਤ ਪੈ ਜਿਸਰੀ ਤਬ ਸੇਰਾ ਗੁਰਬੰਧਨ ਤਨਕੇ ਸਗਲੇ ਕਾਟੇ ਜਨਾਨਕ ਸਹਿ ਸਮਾਈ ਜੀ ਓ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੁ ਦਿਆ ਤੇ ਮੰਗਲ ਗਾਓ ਊਠ ਬੈਠ ਸੋ ਜਗਤ ਹਰ ਧਿਆ ਸਗਲੇ ਵਰਦਾ ਜੀਓ ਨਾਮ ਔਕਤ ਮੌਕਤ ਸਾਧੂ ਦੀ ਆ ਕਿਲਬ ਕਾਟੇ ਨਿਮਲਤੀ ਆਨੰਦ ਪੈਨਿਕ ਸੀ ਸਭ ਪੀਰਾ ਸਗਲ ਬਿਨਾ ਸੇ ਦਰਦਾ ਜੀਓ ਜਿਸਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਾਥ ਕਰੇ ਜਿਨ ਗੁਰੂ ਪਿਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਥਾਂ ਗਈ ਬੁਲਾਏ ਸਾਧ ਸਾਧ ਸਗਾਵੇ ਨਾਨਕ ਸਾਧੂ ਢਾਗ ਲਿਆ ਮੇਰੇ ਪੜਦਾ ਜੀਓ ਮਾਜ ਮਹੱਲਾ ਪੰਜਵਾਂ ਓ ਤੋ ਸੇਵਕ ਸੰਗਰਾਤਾ ਪ੍ਰਭ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਠਾਕੁਰ ਹੀ ਕਾਇਆ ਹਰ ਜੀਓ ਕਾਠ ਸਿੰਘ ਪ੍ਰਭ ਸੇਵਾ ਲਾਇਆ ਕਾਠ ਸਿੰਘ ਪ੍ਰਭ ਸੇਵਾ ਲਾਇਆ ਹੁਣ ਸਾਹਿਬ ਕਾ ਸੇਵਕ ਮਨ ਪਾਇਆ ਸੋ ਹੀ ਕਮਾਵੈ ਜੋ ਸਾਹਿਬ ਪਾਵੈ ਸੇਵਕ ਅੰਤਰ ਬਾਰ ਮਾਰ ਜੀਓ ਤੂੰ ਦਾਨਾ ਠਾਕੁਰ ਸਭਿਤ ਜਾਣਾ ਠਾਕੁਰ ਕੇ ਸੇਵਕਾ ਰੰਗਮਾਣਾ ਜੋ ਕਿਸ਼ ਠਾਕੁਰ ਕਾ ਸੋ ਸੇਵਕਾਣ ਸੇਵਕ ਠਾਕੁਰ ਹੀ ਸੰਗਜਾਰ ਜੀਓ ਆਪਣਾ ਠਾਕੁਰ ਜੋ ਪੈਰਾਇਆ ਬੋਰਾਂ ਲੇਖਾ ਪੁਸ਼ਪ ਲਾਇਆ ਤੇ ਸੇਵਕਾ ਨਾਨ ਕੁਰਬਾਣੀ ਸੋ ਗੈਰ ਗੰਭੀਰਾ ਗੌਹਰ ਜੀਓ ਮਾਜ ਮਹੱਲਾ ਪੰਜਵਾਂ ਸਭ ਕੁਛ ਘਰ ਮੈਂ ਬਾਰ ਨਾ ਆਈ ਬਾ ਢੋਲੇ ਸੋ ਭਰਮ ਭੁਲਾਏ ਗੁਰਪ੍ਰਸਾਦ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਰ ਸੋ ਹੇਲਾ ਜੀਓ
ਚਿਮ ਚਿਮ ਵਰਸਾ ਅੰਮ੍ਰਿਤਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅੰਤ ਵਿਨੋਦ ਕਰੇ ਦਿਨ ਰਾਤੀ ਸਦਾ ਸੰਸਾਰ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਦੇ ਸੁਖਾ ਹਰਿਆ, ਸਮਤ ਭਾਏ ਨਾਮ ਤੇ ਆਇਆ, ਗੁਰਮੁਖ ਹੋਏ ਮੇਲਾ ਜੀਓ। ਜਲ ਤਰੰਗ ਜਲ ਸਮਾਇਆ ਤੋਂ ਜੋਤੀ ਸੰਗ ਜੋਤ ਮਿਲਾਇਆ, ਨਾ ਕੋ ਨਾਨਕ ਕਟੇ ਕੁਮਾੜਾ, ਬੋਣ ਹੋਈਏ ਜੋ ਲਾ ਜੀਓ। ਮਾਜ ਮੱਲਾ ਪੰਜਮੰਗ ਤਿਸ ਗੁਰਬਾਣੀ ਜਿਨ ਤੂੰ ਸੁਣਿਆ, ਤਿਨ ਬਿਰਹਾਰੀ ਤਿਸ ਬਿਰਹਾਰੀ ਜਿਨ ਸਰਾਂ ਬਣਿਆ, ਵਾਰ ਵਾਰ ਜਾਈ ਤਿਸ ਬਿੱਟੋਂ, ਜੋ ਮਨ ਤੋਂ ਤੂੰ ਤਰਾ ਦੇ ਜੀਓ। ਤੇ ਚਰਨ ਪਖਾਲੀ ਜੀ ਉਤਰੇ ਮਾਰਗ ਚਾਲ, ਨੈ ਨਿਹਾਲੀ ਤਿਸ ਪੁਰਖ ਦਿਆਲ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੂਪ ਪ੍ਰਭਲਾ ਦੇ ਜੀਓ। ਸੇਵਟ ਪਾਗੀ ਜਿਨ ਤੁਮ ਜਾਣੇ, ਸਭ ਕਾ ਮਦਾ ਲਿਪਤ ਨਿਰਵਾਣੇ, ਸਾਧਕ ਸੰਗ ਨੂੰ ਪਹੁੰਚ ਤਰਿਆ, ਸਗਲ ਦੂਤ ਨੂੰ ਸਾਦੇ ਜੀਓ। ਤਿਨਕੀ ਸ਼ਰਨ ਪਰਿਆ ਮਨ ਮੇਰਾ, ਮਾਣ ਤਾਣ ਤਜਮੋ ਅੰਧੇਰਾ, ਨਾਮ ਦਾਨ ਦੀ ਜਨਾਨ ਕਹੋ, ਤਿਸ ਪ੍ਰਭਾ ਗੁੰਗਾ ਦੇ ਜੀਓ। ਮਾਜ ਮੱਲਾ ਪੰਜ ਮਾਂ, ਤੂੰ ਪੇਟ ਸ਼ਾਸਤਰੀ ਫੁਲੀ, ਤੂੰ ਸੁਕੁਮਾਰ ਸਾਰੇ, ਤੂੰ ਚੱਲ ਤੂੰ ਚੱਲੇ ਤੂੰ ਫੇਰ ਵਧਾ, ਤੁਸ ਬਿਨੇ ਵਨ ਭਾਲਿਆ ਜੀਓ। ਤੂੰ ਸੂਤ ਬਣੀਏ ਪੀ ਤੂੰ ਆ, ਤੂੰ ਗਾਂਠੀ ਮੇਰ ਸਿਰ, ਤੂੰ ਆਇਆ ਆਤਮਾ ਅੰਤ ਪ੍ਰਸੋਈ, ਅਗਰ ਨਾ ਕੋਈ ਦਿਖਾ ਲਿਆ ਜੀਓ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਵਾਣ ਰਸੀ ਅਰੰਗਰਾਤਾ, ਆਪਣੇ ਕਰਤਵ ਆਪੇ ਜਾਣਿਆ, ਆਪੇ ਤੂੰ ਸੰਭਾਲ ਲਿਆ ਜੀਓ। ਤੂੰ ਠਾਕੁਰ ਸਾਹਿਬ ਸੇਵ ਖਨੋਇਆ, ਕੋਈ ਤੂੰ ਗੋਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਦਾ ਗੁਣ ਗਾਵੇ, ਕਪੂਰੀ ਨਦ ਨਿਹਾਲੀਆ ਜੀ। ਮਾਜ ਮਹੱਲਾ ਪੰਜਮਾ, ਸੁਰ ਸੁਬਾਣੀ ਜਿਤ ਨਾਮ ਖਾਣੀ, ਗੁਰਪ੍ਰਸਾਦ ਕਰ ਮਿਰਲਾ ਜਾਣੀ, ਤਨ ਸੁਬਲਾ ਜਿਤਨ ਗਾਵ ਸੁਣਨਾ ਆਏ ਤੇ ਪ੍ਰਵਾਨਾ ਜੀਓ। ਸੇ ਨੇਤਰ ਪਵਾਣ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਿਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹੋਂ ਬਲ ਤਿਨ ਸੰਗ ਪਛਾਣਾ ਜੀਓ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗਰ ਮੈਂ ਉਤਾਰੇ, ਸਾਧ ਸੰਖਿਨ ਮਾਹੇ ਉਤਾਰੇ, ਕਿਲਵ ਕਾਠ ਹੋ ਮਨ ਮਿਟ ਗਏ ਆਵਣ ਜਾਣਾ ਜੀਓ। ਦੋ ਕਰ ਜੋੜ ਕਪਰੋਂ ਕਰੀ ਜਾ, ਕਰ ਕਿਰਪਾ ਡੁੱਬਦਾ ਪੱਥਰ ਲਈ ਜਾ, ਨਾਨਕ ਪ੍ਰਭੇ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ। ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਇਆ ਪਰਮਗਤ ਮੇਰੀ, ਜਲਨ ਬੁਝੀ ਸੀਤਰ ਹੋਏ, ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੂਖ ਪਾਇ ਦੁਖ ਦੂਰ ਪਨਾਨਾ, ਸੰਤਰ ਸੁਨਾਰ ਨਾਮ ਖਾਨਾ, ਜਲ ਸਨੀਰ ਭਰੇ ਸਰ ਸੋਵਰ, ਬਿਰਤਾ ਕੋਈ ਨਾ ਜਾਏ ਜੀਓ। ਦਇਆ ਧਾਰੀ ਤਿਨ ਸਿਰਜਣ ਹਾਰੇ ਜੀ, ਜਨ ਸਗਲੇ ਪ੍ਰਤ ਪਾਰੇ, ਮਿਹਰਬਾਨ ਕਿਰਪਾਲ ਦੇ ਆਲਾ, ਸਗਲੇ ਤ੍ਰਿਪਤ ਗਾਏ ਜੀਓ। ਵਣ ਤਿਨ ਤ੍ਰਿਪਣ ਕੀਰਤਨ ਹਰਿਆ, ਕਰਨ ਹਰ ਗਿਨ ਪੀਤਰ ਕਰਿਆ, ਗੁਰੂ ਨਾਨਕ ਸਹਿਰਾ ਦੇ ਮਨ ਕੀ ਆਸ ਪਜਾਏ ਜੀਓ। ਮਾਜ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ ਤੂੰ ਆ ਮੇਰਾ ਮਾਤਾ, ਤੂੰ ਮੇਰਾ ਬੰਧੂ ਤੂੰ ਮੇਰਾ ਭਰਾਤਾ, ਤੂੰ ਮੇਰਾ ਖਸਮ ਨਹੀਂ ਤਾਂ ਤਾਂ ਪੋ ਕਿਹਾ ਕਾੜਾ ਜੀਓ। ਤੁਮਰੀ ਕਿਰਪਾ ਤੇ ਤੁਸ ਪਛਾਣਾ, ਤੂੰ ਮੇਰੇ ਉੜ ਤੂੰ ਆ ਮੇਰਾ ਬਾਣਾ, ਤੂੰ ਬਿੰਦੂ ਜਾਵਨ ਕੋਈ ਸਭ ਤੇਰਾ ਕੀ ਲਖਾੜਾ ਜੀਓ। ਜੀ ਜਾਂ ਸੋ ਤੋਂ ਪਾਏ ਜਿਸ ਭਾਣਾ ਤੇ ਤਿਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਸੇ ਸਾੜਾ ਜੀਓ। ਨਾ ਤੈ ਮਾਸਕ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ, ਗੁਰੂ ਪੂਰਾ ਵਜੀ ਵਧਾਈ ਨਾਨਕ ਜਿਦਾਂ ਵਿਖਾੜਾ ਜੀਓ। ਮਾਜ ਮਹੱਲਾ ਪੰਜਵਾਂ, ਜੀ ਪ੍ਰਾਣ ਪਰਮਰੇ ਦਾਰਾ, ਭਾਜੀ ਵੈ ਗੁਣ ਗਾਏ ਪਾਰਾ, ਗੁਣਦਾਨ ਅੰਮ੍ਰਿਤ ਰਾਮਾਰ ਧਿਆਏ ਤੈ ਸੁਖ ਪਾਇਆ ਜੀਓ। ਮਨਸਾ ਤਾਰ ਜੋ ਕਰਤੇ ਆਵੈ, ਸਾਧ ਸੰਗ ਜਨਮ ਔਰ ਮਿਟਾਵੈ, ਆਸ ਮਨੋਰ ਪੂਰਨ ਹੈ ਭੇਟ ਗੁਰ ਦਰਸਾਇਆ ਜੀਓ। ਆਗੂ ਗੋਚਰ ਕਸ਼ਮਿਤ ਨਹੀਂ ਜਾਣੀ, ਸਾਧਕ ਸਿੱਧ ਆਵੇ ਗਿਆਨੀ, ਖੁਦੀ ਮਿੱਟੀ ਚੂਕਾ ਬੋਲਾਵਾ, ਗੁਰਮਾਨੀ ਮਨ ਪ੍ਰਗਟਾਇਆ ਜੀਓ। ਅਨਮੰਗਲ ਕਲਿਆਣ ਨਿਦਾਨਾ, ਸੁਖ ਸਹਿਜ ਹਰ ਨਾਮ ਖਾਣਾ, ਹੋਏ ਕਿਰਪਾਲ ਸੁਆਮੀ ਆਪਣਾ ਨਾਮ, ਨਾਨਕ ਘਰ ਮੈਂ ਆ ਜੀਓ। ਮਾਜ ਮੱਲਾ ਪਾਜਵਾ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਭਾਰੀ, ਤੁਮਰੇ ਕਰ ਤੋਂ ਤੁਸੀਂ ਜਾਣੋ, ਤੁਮਰੀ ਓਟ ਕੁਪਾਲਾ ਜੀਓ। ਗੁਣ ਗਾਵਤ ਮਨੇ ਹਰਿਆ ਹੋਵੈ, ਕਦਾ ਸੁਣ ਮਨ ਸਲੀਖ ਹੋਵੈ, ਭੇੜ ਸੰਗ ਸਾਧ ਸੰਤ ਸਦਾ ਜਪਾਉਂਦੇ ਆਲਾ ਜੀਓ। ਪ੍ਰਭ ਨਾ ਸਾ ਸਾ ਸਮਾਰੋ, ਇਹ ਮਤ ਗੁਰ ਪ੍ਰਸਾਦ ਮਨ ਧਰੋ, ਤੁਮਰੀ ਕਿਰਪਾ ਤੇ ਪ੍ਰਗਾਸਾ ਸਰਵੈ ਅਪ੍ਰਿਤ ਪਾਲਾ ਜੀਓ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਾ ਪੇ ਹੋਈ, ਚਲ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨ ਭਾਈ ਨੇ ਹਾਲਾ ਜੀਓ। ਮਾਜ ਮਹੱਲਾ ਪੰਜਵਾਂ, ਹੁਕਮੀ ਵਰਸਣ ਲਾਗੇ ਮੇਹਾ, ਸਾਜ ਨੇ ਸੰਤ ਮਿਲ ਨਾਮ ਚ ਪਿਆ, ਸੀਤਲ ਸਾਂ ਸਹਿ ਸੁਖ ਪਾਇਆ, ਡਾਂਡ ਭਾਈ ਪ੍ਰਭ ਆਪੇ ਜੀਓ। ਸਭ ਕੁਛ ਮੈਂ ਤੋਂ ਬਹੁਤ ਪਾਇਆ, ਕਰ ਕਿਰਪਾ ਪ੍ਰਸੰਗ ਰਜਾਇਆ, ਦਾਤ ਕਰੋ ਮੇਰੇ ਦਾਤਾ ਰਾਜੀ, ਜਨ ਸੁਤਰਾ ਪੇ ਜੀਓ। ਸੱਚਾ ਸਾਹਿਬ ਸੱਚੀ ਰਾਹੀਂ, ਗੁਰਪ੍ਰਸਾਦ ਤੇ ਸਦਾ ਤਿਆਈ, ਜਨਮ ਭੈ ਕਾਟੇ ਮੋਆ, ਬਿਨ ਸੇ ਉਹ ਸੰਤਾ ਪੇ ਜੀਓ। ਸਾਧ ਸਾਧ ਨਾਨਕ ਸਾਹ ਲਾਏ, ਸਿਮਰਤ ਨਾਮ ਕਾਟੇ ਸਭ ਪਾਏ, ਪੂਰਨ ਆਸ ਕਰੀ ਖਿਨ ਪੀਤਰ ਹਰ ਹਰ ਗੁਰੂ ਨਾਨਕ ਜਪ, ਅਪੂਰਨ ਆਸ ਕਰੀ ਖਿਨ ਪੀਤਰ ਹਰ ਹਰ।

ਸੁਪਾਇਆ ਸਭ ਭਵਨ ਸਹਰ ਧਿਆਇਆ ਜਿਨ ਸੇਵਿਆ ਸੁਪਾਰ ਗ੍ਰਾਮੀ ਕਰ ਸਗਲੇ ਥੀਏ ਜੀਓ ਆਏ ਪੈ ਤੇਰੀ ਸ਼ਰਨਾਈ ਜੋ ਭਵੈ ਤੋ ਲੈ ਮਿਲਾਈ ਕਰ ਕਿਰਪਾ ਭਗਤੀ ਕਰ ਕਿਰਪਾ ਪ੍ਰਭ ਭਗਤੀ ਲਾਓ ਸਜਨਾਨ ਕਮਰਤ ਪੀਏ ਜੀਓ ਮਹਾਜ ਮਹੱਲਾ ਪੰਜਵਾਂ ਭਾਈ ਕਿਰਪਾਲ ਗੋਇੰਦ ਗੁਸਾਈ ਮੇਘ ਵਰਸ ਸਵਨੀ ਥਾਈ ਧੀਆਂ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਭਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤ ਪਾਰੇ ਜਿਉਂ ਮਾਰਕ ਪਾਤਾ ਸੰਭਾਰੇ ਜਿਉਂ ਬਾਰਕ ਮਾਤਾ ਸੰਭਾਰੇ ਤੂੰ ਭਜਨ ਸੁਖ ਸਾਗਰ ਸਵਾਮੀ ਦੇ ਸਗਲੇ ਹਾਰੇ ਜੀਓ ਜਲ ਥਲ ਪੂਰਿਆ ਮਿਹਰਬਾਨਾ ਸਤਿ ਬਲਹਾਰ ਜਾਈਏ ਗੁਰਬਾਨਾ ਰਹਿਣ ਤਿੰਨ ਸੇ ਸਤਿ ਆਈ ਜੋ ਕਿ ਮੈਂ ਸਗਲੇ ਉਤਾਰੇ ਜੀਓ

ਸਾਹਿਤ ਨਵ ਜੀ ਸਾਧੂ ਸੰਗ ਨਿਵਾਸਾ ਜੀ ਓ ਲਾਗੀ ਪ੍ਰੀਤਾਂ ਟੁੱਟਾ ਮੂਲੇ ਹਰ ਅੰਤਰ ਵਾਰ ਪਰ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਠੀ ਜਮਕੀ ਫਾਸਾ ਜੀ ਓ ਅੰਮ੍ਰਿਤ ਵਰਖਾ ਅਨੰਦ ਬਾਣੀ ਮੰਤਰਿਆਂ ਅੰਦਰ ਸ਼ਾਸ ਬਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਦੀ ਦਿਲਾਸਾ ਜੀ ਓ ਜਿਸਕਾ ਸਾਥ ਇਸਤੇ ਫਲ ਪਾਇਆ ਕਰਕੇ ਪਾਵਰ

ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਵਰਾਜ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਾਹ ਤੂੰ ਸੁਖਦਾਈ ਨਿਮਨ ਲਾਗਾ ਤੇਰੀ ਪਾਈ ਕਰ ਕਮਾਵਾਂ ਜੇ ਤੂੰ ਭਾਵਾਂ ਜਾਂ ਤੂੰ ਦੇ ਦਿਆਲਾ ਜੀਓ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਗਾਣਾ ਜੋ ਤੂੰ ਦੇ ਸੋਈ ਸੁਖਣਾ ਜਿੱਥੇ ਰੱਖਾਂ ਪਕੁੜ ਤਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹਲਾ ਪੰਜਵਾਂ ਪਾਰੋ ਪ੍ਰਮੇ ਪਠਾਇਆ ਜਲ ਧਨ ਮਈ ਅਲਦਾ ਤੇ ਸਵਰ ਸਾਹ ਸ਼ਾਂਤ ਭਈ ਬੁਜੀ ਸਭ ਤ੍ਰਿਸ਼ਾ ਅਨੰਤ ਭਇਆ ਤੁ ਪਠਾਈ ਜੀਓ ਸੁਖਦਾ ਦਾਦਕ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਰਤਨ ਆਪਰਤ ਪਾਲੇ ਪੈ ਪੈਰੀ ਤੁਸੇ ਮਨਾਈ ਜੀਓ ਚੰਗੀ ਚਰਨ ਬਿਆਗਤ ਪਾਈਆ ਸਾਹ ਸਾਹ ਸਰਨਾਮ ਤੇ ਆਏ ਤੁਸਿਨ ਹੋਰ ਨਾ ਦੂਜਾ ਠਾਕੁਰ ਸਭ ਤੇ ਸਹਿ ਕੀ ਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਂਗ ਦਾਸ ਕਹਿ ਬੇਨੰਤੀ ਆਠ ਪੈਰ ਤੋਂ ਤਿਆਈ ਜੀਓ ਮਾਜ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁੱਟੇ ਗੁਰ ਪੂਰੇ ਕੇ ਚਰਨ ਮਨ ਉੱਠੇ ਸਾਹ ਸਮਾਧ ਲਗੀ ਲਵੇ ਅੰਤਰ ਸੋਰਸ ਜਾਣ ਸੋਰਸ ਹੋਈ ਜਾਣਾ ਜੀਓ ਹਕਮ ਗਏ ਚਿਰ ਸਾਹਿਬ ਮੇਰਾ ਕੜਕੜੇ ਅੰਦਰ ਵਰਤਾ ਨੇਰਾ ਸਾਹ ਲੱਭ ਜੀ ਅੰਕਾਂ ਦਾ ਤਾਂ ਘੁਗਰ ਲਾਇਆ ਪਛਾਣਾ ਜੀਓ ਪ੍ਰਭ ਮਿਲਣਾ ਕੀ ਇਹ ਨਿਸ਼ਾਨੀ ਕੋ ਸੱਚਾ ਸੁਹਕਮ ਇੱਕੋ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਾਹ ਤ੍ਰਿਪਤਾ ਸੇ ਅਣਖ ਖਸਮ ਕਹਿ ਪਾਣੇ ਜੀਓ ਹੱਥੀ ਦਿੱਤੀ ਪ੍ਰਭ ਦੇਵ ਹਾਰ ਹੈ ਜਨਮ ਮਰਨ ਰੋਗ ਸਭ ਨਿਵਾਰੇ ਨਾਮ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਗਵਾਣੇ ਜੀਓ ਮਾਜ ਮਹੱਲਾ ਪੰਜਵਾਂ ਕੀ ਨੀ ਦਿਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨਮਾਈ ਅੰਗੀਕਾਰ ਕੀ ਯਤਨ ਕਰਤਾ ਦੋਖਾ ਡੇਰਾ ਢਾਇਆ ਜੀਓ ਮੰਤਰ ਵਸਿਆ ਸੱਚਾ ਸੋਈ ਵਿਗੜਾ ਤਾਂ ਨਾ ਦਿਸਾ ਕੋਈ ਦੂ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਇਆ ਜੀਓ ਜੋਸ਼ ਕਰੇ ਸੋ ਆਪੇ ਆਪੇ ਬੁੱਧ ਸਿਆਣ ਕਿਸੇ ਨੂੰ ਜਾਪੇ ਆਪਣੇ ਸੰਤਨ ਵਾਪਸ ਆਈ ਪ੍ਰਭ ਭਰਮ ਭਰਾਵਾ ਲਾਇਆ ਜੀਓ ਚਰਨ ਕਮਲ ਜਨ ਕਾਇਆ ਦਾਰੋ ਆੜ ਪੈਰ ਭਰਮ ਨਾਮ ਵਪਾਰੋ ਸਹਿਜ ਆਨੰਦ ਗਾਵਾਂ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜੇ ਸਾ ਧਿਆਈ ਹੈ ਸੋਹਰੇ ਦਾ ਸੁਹੇਲਾ ਜਿਤ ਹਰ ਗੁਣ ਗਾਇਆ ਸਾ ਧਰ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਟੋਂ ਕੁਰਬਾਣੋ ਜੀਓ ਸੱਚ ਵਡਾਈ ਕੀ ਉਹਨਾਂ ਪਾਈ ਕੁਝ ਕਰਮ ਕਹਿਣਾ ਜਾਈ ਧਿਆਏ ਤਿਆ ਜੀਵੇ ਜਨ ਤੇਰੇ ਸੱਚ ਮਨਮਾਣੋ ਜੀਓ ਸੱਚ ਰਾਣ ਵਡਭਾਗੀ ਪਾਈ

ਰਾਜ ਮਹੱਲਾ ਪੰਜਵਾਂ ਰਹਿਣ ਸੌੜੀ ਦਿਨ ਸੋਹਿਲਾ ਜਾ ਅਮਰਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਮੰਜਾ ਜੀਵਨ ਸਵਰਤ ਸਾਈ ਜੀਓ ਸਿਮਰਤ ਨਾਮ ਦੋ ਸਭਲਾ ਤੇ ਅੰਤਰ ਬਾਰ ਹਰ ਪ੍ਰਸਾਦ ਤੇ ਭੈ ਭਉ ਭਰਮ ਖੋਇਆ ਗੁਰੂ ਪੂਰਾ ਦੇਖਾ ਸਵਰੀ ਜਾਈ ਜੀਓ ਪ੍ਰਭ ਸਮਰੱਥ ਮੜੂ ਚ ਪਾਰਾ ਨੌਦ ਨਾਮ ਭਰੇ ਭੰਡਾਰਾ ਆਦਮ ਅੰਤ ਮਤ ਪ੍ਰਭ ਸੋਈ।

ਹਰ ਕਿਛ ਨਾ ਹੋਵੇ ਗੁਰੂ ਸੋ ਜੀ ਪਾਵਣਿਆ ਗੁਰੂ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਦੇ ਪਾਵਣਿਆ ਸਤਿਗੁਰ ਸੇਵਾ ਸੁਜਨ ਸੁਹਾਇ ਅੰਮ੍ਰਿਤ ਨਾਮ ਅੰਤਰ ਮਨ ਮੋਹਾਇ ਅੰਮ੍ਰਿਤ ਮੰਤਨ ਰਤਾ ਅੰਮ੍ਰਿਤ ਮੰਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਹਾਵਣਿਆ ਮਨ ਭੂਲਾ ਦੂਜਾ ਭਾਏ ਖੁਆਏ ਨਾਮ ਨਾ ਲਿਵੇ ਅਮਰਾ ਵੇਖਾਏ ਅੰਦਰ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗੁਆਵਣਿਆ ਅਮਰ ਪੀਵਾ ਜਿਸਨੂੰ ਆਪ ਹੀ ਆਏ ਗੁਰਪ੍ਰਸਾਦੀ ਸਾਹਿਲ ਬੁਲਾਏ ਪੂਰਨ ਪੂਰਿਆ ਸਭ ਆਪੇ ਗੁਰਮਤ ਨਦਰੀ ਆਪਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਰੀਤ ਨੇ ਆਪੇ ਕੋਈ ਨਾਨਕ ਨਾਮ ਸਮਾਰ ਸਦਾ ਤੂੰ ਸਜੇ ਸਹਿ ਸਮਾਵਣਿਆ ਮਾਜ ਮਹੱਲਾ ਤੀਜਾ ਸਿਸ ਚਲਾਗੇ ਜੋ ਤੁਤ ਪਾਏ ਸਦਾ ਸਹਿ ਸੇਵਨ ਸਹਿ ਸਮਾਏ ਸੱਚਾ ਸਭ ਸੱਚਾ ਸਲਾਈ ਸੱਚਾ ਮੇਲ ਮਿਲਾਵਣਿਆ ਓ ਵਾਰੀ ਜੀ ਓ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸਿਰ ਸਜਰਾਤੇ ਸੱਚੇ ਸਹਿ ਸਮਾਵਣਿਆ ਰਹਾਓ ਜਾ ਦੇਖਾਂ ਸਰ ਸਭਨੀ ਤਾਈ ਗੁਰਪ੍ਰਸਾਦੀ ਮਨ ਵਸਾਈ ਧਨ ਸਚਾ ਰਸਨਾ ਸੱਚ ਰਾਤੀ ਸੱਚ ਸੁਣੇ ਆਖ ਬਖਾਣੇ ਆ ਮਨਸ਼ਾ ਮਾਰ ਸੱਚ ਸਮਾਣੀ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਚ ਕਰਵਾਸਾ ਪਾਵਣੇ ਆ ਗੁਰ ਕਾ ਸ਼ਬਦ ਰਹਿਦਾ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਈ ਗੁਰ ਸਭ ਦੀ ਸੱਚ ਪਾਵਣੇ ਆ ਜੋ ਸੱਚ ਰਾਤੇ ਤਿਨ ਸੱਚੀ ਦੇਵ ਲਾਗੀ ਹਰ ਨਾਮ ਸੰਭਾਲਾ ਸਿਫਟ ਪਾਗੀ ਸੱਚਾ ਸ਼ਬਦ ਆਮ ਮਿਲਾਏ ਸਤ ਸੰਗਤ ਸੱਚ ਗੁਣ ਗਾਵਣੇ ਆ ਲੇਖਾ ਪੜੀਆਂ ਜੇ ਲੇਖੇ ਵਿੱਚ ਹੋਇਆ ਉਹ ਅੰਗ ਮੋਚਰ ਸ਼ਬਦ ਸੁਧ ਹੋਵੇ ਅੰਧ ਸੱਚ ਸ਼ਬਦ ਸਲਾਈ ਹੋਰ ਕੋਈ ਰੰਗੀ ਪਾਵਣੇ ਆ ਪੜ ਪਤਾ ਕੇ ਸ਼ਾਂਤ ਨੇ ਆਈ ਤ੍ਰਿਸ਼ਨ ਜਾਲੇ ਸੁਧਨ ਕਾਈ ਵੇਖ ਵਿਹਾਜਾਂ ਵਿਖਮੋ ਪਿਆਸੇ ਕੂੜ ਬੋਲ ਵੇਖਾਵਣੇ ਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਰਮਨ ਸੱਚ ਸੁਹਾਣਾ ਨਾਨਕ ਏਕੋ ਨਾਮ ਵਰਤਾ ਮਨੇ ਅੰਤਰ ਗੁਰਪ੍ਰਸਾਦੀ ਪਾਵਣੇ ਆ ਮਾਜ ਮਹੱਲਾ ਤੀਜਾ ਕਰਨ ਰੂਪ ਵਰਤਨ ਸਭ ਤੇਰੇ ਮਰਮਰ ਜੰਮੇ ਫਿਰ ਭਵੇਂ ਘਨੇਰੇ ਤੂੰ ਏਕੋ ਨਿਚਲੇ ਕਉ ਪਾਰਾ ਗੁਰਮਤੀ ਬੂਝ ਬਜਾਵਣੇ ਆ ਹੋ ਵਾਰੀ ਜੀ ਓ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖੇ ਵਰਨਾ ਕੋਈ ਗੁਰਮਤੀ ਆ ਬਜਾਵਣਿਆ ਰਹਾਓ ਸੇਵਾ ਸਭ ਏਕਾ ਜੋ ਜਾਣਾ ਜੇ ਕੋਈ ਸਤਿਗੁਰ ਸੇਵਾ ਪ੍ਰਗਟ ਹੋਈ ਗੋਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਗੁਰ ਜਲਾ ਸੰਸਾਰਾ ਲੋਭ ਮਾਨ ਬਹੁਤ ਪੰਕਾਰਾ ਮਰਮਰ ਜਨਮੈ ਪਦ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੁਬੇਰਲਾ ਬੂਝਾ ਮਾਰੇ ਤਾਂ ਤ੍ਰਿਭੁਵਨ ਸੂਝਾ ਫਿਰ ਉਹ ਮਰੇ ਨਾ ਮਰਨਾ ਹੋਵੈ ਸਜੇ ਸੱਚ ਸਮਾਵਣਿਆ ਮਾਇਆ ਮੈਂ ਫਿਰ ਚੇਤਨ ਲਾਏ ਗੁਰ ਕਾ ਸ਼ਬਦ ਸੁਣਾਇਆ ਸਮਾਏ ਸੱਚ ਸੁਣਾਏ ਸਭ ਕੁਟੇ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸੁਣਾਈ ਸਦਾ ਜੂਰੇ ਗੁਰ ਕਾ ਸ਼ਬਦ ਰਿਹਾ ਭਰਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੈ ਸੱਚੇ ਹੀ ਸੁਖ ਪਾਵਣਿਆ ਸੱਚ ਮਨੰਦਰ ਰਿਹਾ ਸਮਾਏ ਸਦਾ ਸੱਚ ਨੇ ਚਲੇ ਆਵੈ ਨਾ ਜਾਏ ਸੱਚੇ ਲਾਗਾ ਸੁਮਨ ਨਿਰ ਗੁਰਮਤੀ ਸੱਚ ਸੁਹਾਵਣਿਆ ਸੱਚ ਸੁਣਾਈ ਵਰਨਾ ਕੋਈ ਜਿਸੇ ਵਿਆਹ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋ ਸਮੇ ਸਮਾਣੀ ਨਿਰਮ ਬਾਣੀ ਹਰ ਸਲਾਏ ਜਪ ਹਰ ਨਿਰਮਲ ਮੈਲ ਗਵਾਵਣਿਆ ਹਾਂ ਵਾਰੀ ਜੀ ਓ ਵਾਰੀ ਸੁਖਦਾਤਾ ਮਨ ਵਸਾਉਣਿਆ ਹਰ ਨਿਰਮਲ ਗੁਰ ਸ਼ਬਦ ਸਲਾਈ ਸ਼ਬਦ ਸੁਣਤ ਸਭ ਮਿਟਾਵਣਿਆ ਰਹਾਉ ਨਿਰਮਲ ਨਾਮ ਸਿਆ ਮਨ ਆਏ ਮੰਤਰ ਨਿਰਮਲ ਮਾਇਆ ਮੋਹ ਗਵਾਏ ਮੰਤਰ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੈ ਨੇ ਸੱਚ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਮ ਹੋਆ ਤਿਥਾ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹੋਮੈ ਮੈਲ ਗੁਰ ਸ਼ਬਦੇ ਤੋਂ ਵੈ ਨਿਰਮਲ ਵਜ ਅਨੁਤਨ ਬਾਣੀ ਦਰ ਸੱਚਾ ਸੁਭਾ ਪਾਵਣੇ ਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁ ਹਰ ਸ਼ਬਦ ਪਰੋਵਾ ਨਿਰਮਲ ਨਾਮ ਲਗੇ ਵਿਭਾਗੀ ਨਿਰਮਲ ਨਾਮ ਸੁਹਾਵਣੇ ਆ ਸੋ ਨਿਰਮਲ ਜੋ ਸ਼ਬਦੇ ਸੁਹਾ ਨਿਰਮਲ ਨਾਮ ਮਨ ਤਨ ਹੈ ਸੱਚ ਨਾਮ ਮੁਲਕ ਦੇ ਨਾ ਲਾਗੈ ਮੁਖ ਉਜਲ ਸੱਚ ਕਰਾਵਣੇ ਆ ਮਨ ਮੈਲਾ ਹੈ ਦੂਜਾ ਭਾਏ ਮੈਲਾ ਚੌਕਾ ਮੈਲਾ ਤਾਏ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੈਲ ਤੂੰ ਪਾਵਣੇ ਆ ਮੈਲੇ ਨਿਰਮਲ ਸਭ ਗੁਣ ਸੁਭਾਏ ਸੇ ਨਿਰਮਲ ਜੋ ਹਰ ਸੱਚੇ ਭਾਏ ਨਾਨਕ ਨਾਮ ਸਹਿ ਮਨੇ ਅੰਤਰ ਗੁਰਮੁਖ ਮੈਲ ਚੁਕਾਵਣੇ ਆ ਮਾਜ ਮਹੱਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨੀ ਉਜਲ ਸਦਾ ਮੁਖ ਸੋਹ ਅਤ ਉਜਲ ਨਾਮ ਧਿਆਵਣੇ ਆ ਹੋ ਵਾਰੀ ਜੀ ਓ ਵਾਰੀ ਗੋਬਿੰਦ ਗੁਣ ਗਾਵਣੇ ਆ ਗੋਬਿੰਦ ਗੋਬਿੰਦ ਕਹਿ ਨਿਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣੇ ਆ ਰਹਾਓ ਗੋਬਿੰਦ ਗਾਵੈ ਸਹਿ ਸਭਾਏ ਗੁਰ ਕਾ ਭੈ ਉਜਲ ਹੋ ਮੈਂ ਮਿਲ ਜਾਏ ਸਦਾ ਆਨੰਦ ਰਹਿ ਭਗਤ ਕਰੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣੇ ਆ ਮਨੁ ਮਨਾਚਾ ਭਗਤ ਰੜਾਏ ਗੁਰ ਕਾ ਸ਼ਬਦ ਮਨਾ ਮਨ ਮਿਲਾਏ ਸੱਚਾ ਤਾਰ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਤ ਕਰਾਵਣੇ ਆ ਉੱਚੇ ਕੂਕੇ ਤਨੇ ਪਛਾੜੇ ਮਾਇਆ ਮੋਹ ਜੋਇਆ ਜਮਕਾਲੇ ਮਾਇਆ ਮੋਹ ਸੁਮਨੇ ਨਚਾਏ ਅੰਤਰ ਕਾਪਟ ਦੁੱਖ ਪਾਵਣੇ ਆ ਗੁਰੂ ਭਗਤ ਜਾਪ ਕਰਾਏ ਮੰਤਨ ਰਾਤਾ ਸਹਿ ਸਮਾਏ ਬਾਣੀ ਵਜਾ ਸ਼ਬਦ ਵਜਾਏ ਗੁਰੂ ਭਗਤ ਥਾਏ ਪਾਵਣੇ ਆ ਉਹ ਤਾਲ ਪੂਰੇ ਵਜ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜਬੰਧ ਨਾਚਾ ਦੂਜਾ ਭਾਏ ਦੁੱਖ ਪਾਵਣੇ ਆ ਜਿਸ ਅੰਤਰ ਪ੍ਰੀਤ ਲਗਾ ਸੋ ਮੁਕਤਾ ਇੰਦਰੀ ਵਸਾ ਸੰਜਮ ਜੋਤਾਂ ਗੁਰ ਕਾ ਸ਼ਬਦ ਸਦਾ ਹਰ ਧਿਆਏ ਆ ਭਗਤ ਹਰ ਪਾਵਣੇ ਆ ਗੁਰੂ ਭਗਤ ਉਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾ ਨਾਮ ਗੁਰ ਭਗਤੀ ਪਾਇਆ ਗੁਰ ਚਰਣੀ ਚਿਤ ਲਾਵਣੇ ਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਲਾਈ ਸੱਚਾ ਨਾਏ ਤੂੰ ਕਵੀ ਨਾਈ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣੇ ਆ ਹਾਂ ਵਾਰੀ ਜੀ ਓ ਵਾਰੀ ਸੁਖ ਸਹਿ ਸਮਾਦਰ ਗਾਵਣੇ ਆ ਜੋ ਹਰ ਸੇਵਾ ਸੇ ਸਦਾ ਸੁਹਾਇ ਸੁਭਾ ਸੁਰਤ ਸੁਹਾਵਣੇ ਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਤੇ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਸਾਂ ਸਲਾਣ ਰੰਗ ਰਾਤੇ ਭਗਤ ਕਰਾਵਣੇ ਆ ਸਭ ਕੁਝ ਸੱਚੇ ਹਰ ਜੀਵ ਤੇਰਾ ਗੁਰੂ ਮਿਲਿਆ ਤਾਂ ਚੁਕਾ ਫੇਰਾ ਜਾਂ ਤੁਸ ਭਾਵੇਂ ਤਾਂ ਨਹਿਰ ਚਾਵੇਂ ਤੂੰ ਆਪੇ ਨਾਉਂ ਜ ਪਾਵਣੇ ਆ
ਗੁਰਮਤੀ ਹਰਮਨ ਵਸਾਇਆ ਹਰ ਸੋ ਸਮੋ ਗਵਾਏ ਇੱਕ ਸਿਉਨੇ ਨਾਗੀ ਸਦੀ ਹਰਨਾਮ।

ਮਨ ਵਸਾਵਣੇ ਆ ਭਗਤ ਰੰਗ ਰਾਤੇ ਸਤਿਰਾ ਚਾਹੇ ਨੌ ਨਿਤ ਨਾਮ ਵਰਸਿਆ ਮਨ ਆਏ ਪੂਰਾ ਭਾਵ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣੇ ਆ ਤੂੰ ਦਿਆਲ ਸਦਾ ਸੁਦਾਤਾ ਤੂੰ ਆਪੇ ਮੇਲਿਆ ਗੁਰਮੁਖ ਚਾਹਤਾ ਤੂੰ ਆਪੇ ਦੇਵੈ ਨਾਮ ਵਡਾਈ ਨਾਮ ਰਤੇ ਸੁਖ ਪਾਵਣੇ ਆ ਸਦਾ ਸਦਾ ਸਾਚੇ ਤੂੰ ਸਾਰਾਈ ਗੁਰਮੁਖ ਚਾਹਤਾ ਦੂਜਾ ਕੋ ਨਾਈ ਏਕ ਸਿਉ ਮਨ ਰਸ ਮਾਏ ਮਨ ਮੰਨਿਆ ਮਨੈ ਮਿਲਾਵਣੇ ਆ ਗੁਰਮੁਖ ਵਾਸੋ ਸਲਾਹੇ ਸਾਚੇ ਠਾਕੁਰ ਵੇ ਪਰਵਾਏ ਨਾਨਕ ਨਾਮ ਵਸੈ ਮਨੇ ਅੰਤਰ ਗੁਰ ਸ਼ਬਦੀ ਹਰ ਮਿਲਾਵਣੇ ਆ ਮਾਜ ਮਹਲਾ ਤੀਜਾ ਤੇਰੇ ਭਗਤ ਸੁਹਣ ਸਾਚਾ ਦਰਬਾਰੇ ਗੁਰੂ ਕਾ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹਿ ਦਿਨ ਰਾਤੀ ਗੁਣ ਕਾ ਗੁਣੀ ਸਮਾਵਣੇ ਆ ਹਉ ਵਾਰੀ ਜੀ ਓ ਵਾਰੀ ਨਾਮ ਸੁਣ ਮਨ ਵਸਾਵਣੇ ਆ ਹਰ ਜੀਵ ਸੱਚਾ ਉੱਚੋ ਉੱਚਾ ਹੋ ਮੈਂ ਮਰ ਮਿਲਾਵਣੇ ਆ ਰਹਾਉ ਹਰ ਜੀਵ ਸੱਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੇ ਮਿਲਾਏ ਗੁਰ ਸ਼ਬਦ ਮਿਲਿਆ ਸੀ ਵਿਛੜੇ ਨਾਈ ਸਹਿਜੇ ਸਹਿ ਸਮਾਵਣੇ ਆ ਤੁਸੀਂ ਤੇ ਬਾਰ ਕੁਛ ਨਾ ਹੋਏ ਤੂੰ ਕਰ ਵੇਖਣ ਜਾਣਾ ਸੋਏ ਆਪੇ ਕਰੇ ਕਰਾਏ ਕਰਤਾ ਗੁਰੂ ਤੇ ਆਪ ਮਿਲਾਵਣੇ ਆ ਕਾਮਣ ਗੁਣਵੰਤੀ ਹਰ ਪਾਏ ਪੈ ਭਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸਚਿਵ ਦੇ ਸਮਾਵਣੇ ਆ ਸ਼ਬਦ ਸਾਰਣ ਤਿੰਨਾ ਠੋਰ ਠਾਉ ਭਰਮ ਭੂਲੇ ਜਾਂ ਸੁਝਾਂ ਕਰਕਾਉ ਹਲਦ ਪਲ ਤੀ ਦੋਏ ਗਵਾਏ ਦੁੱਖੇ ਦੁੱਖ ਵਿਹਾਵਣੇ ਆ ਲਿਖਦਿਆਂ ਲਿਖਦਿਆਂ ਕਾਗਦ ਮਸਕੋਈ ਦੂਜਾ ਭਾਏ ਸੁਖ ਪਾਏ ਨਾ ਕੋਈ ਕੂੜ ਲਿਖਾ ਤਾ ਕੂੜ ਕਮਾਵਾਂ ਜਲ ਜਾਵਾਂ ਕੂੜ ਚਿਤ ਲਾਵਣੇ ਆ ਗੁਰਮੁਖ ਸੱਚੋ ਸੱਚ ਗੁਰਮੁਖ ਸੱਚੋ ਸੱਚ ਲਿਖਿਆ ਵਿਚਾਰ ਸੇਜਨ ਸੱਚੇ ਪਾਵੇ ਮੋਗ ਤੁਮਾਰ ਸੱਚ ਕਾਗਦ ਸੱਚ ਕਾਗਦ ਕਰਮ ਸਮਾਣੀ ਸੱਚ ਲਿਖ ਸੱਚ ਸਮਾਵਣੇ ਆ ਗੁਰਮੁਖ ਸੱਚੋ ਸੱਚ ਲਿਖਿਆ ਵਿਚਾਰ ਸੇਜਨ ਸੱਚੇ ਪਾਵੇ ਮੋਗ ਤੁਮਾਰ ਸੱਚ ਕਾਗਦ ਕਲਮ ਸਮਾਣੀ ਸੱਚ ਲਿਖ ਸੱਚ ਸਮਾਵਣੇ ਆ ਮੇਰਾ ਪ੍ਰਭ ਅੰਤਰ ਬੈਠਾ ਵੇਖਾ ਗੁਰਪ੍ਰਸਾਦੀ ਮਿਲਿਆ ਸੋਈ ਜਨ ਲੇਖਾ ਨਾਨਕ ਨਾਮ ਮਿਲਿਆ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਕਾਸ਼ ਗੁਰਤੇ ਹੋਵੇ ਹੋਮੈ ਮੈਲ ਲਾਗੀ ਗੁਰਸ਼ਬਦੀ ਖੋਵੈ ਮਨ ਨਿਰਮਲ ਅੰਦਰ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹੋ ਵਾਰੀ ਜੀ ਓ ਵਾਰੀ ਆਪ ਭਗਤ ਕਰਨ ਅਵਰਾਮ ਭਗਤ ਕਰਾਵਣਿਆ ਤਿਨਾ ਭਗਜਨਾ ਕਹੋ ਸਤ ਨਮਸਕਾਰ ਕੀ ਜਾ ਜੋ ਅੰਦਰ ਹਰ ਗੁਣ ਗਾਵਣਿਆ ਰਹਾਓ ਆਪੇ ਕਰਤਾ ਕਾਰਨ ਕਰਾਏ ਜੋ ਜਿਤ ਭਾਵੈ ਤਿਤਕਾਰਾ ਲਾਏ ਪੂਰਾ ਭਾਵ ਗੁਰ ਸੇਵਾ ਹੋਵਾ ਗੁਰਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕੁਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੈ ਮੁਕਤ ਨਾ ਪਾਏ ਦੇ ਸੰਤਰ ਭਾਵੈ ਦੂਜਾ ਪਾਏ ਖੁਆਏ ਬਿਰਤਾ ਜਨਮ ਗੁਆਇਆ ਕਵਟੀ ਬਿਨਾ ਵੈ ਦੁੱਖ ਪਾਵਣਿਆ ਤਪਤ ਰਾਖਾ ਟਕ ਰਹਾਏ ਗੁਰਪ੍ਰਸਾਦੀ ਪਰਮ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇਹ ਕੂੜ ਲਾਗੇ ਕੂੜੇ ਫਲ ਪਾਏ ਦੂਜਾ ਪਾਏ ਬਿਰਤਾ ਜਨਮ ਗੁਆਏ ਆਪ ਡੁਬੇ ਸਗਲੇ ਕੁਲ ਡੁਬੇ ਕੂੜ ਬੋਲ ਬੇਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖਾ ਭਾਏ ਭਗਤ ਜਾ ਹੋ ਮੈਂ ਸੁਖਾ ਸੀ ਸਾਧਕ ਮੂਹ ਧਾਰੀ ਰਾਏ ਲਾਏ ਤਿੰਨ ਪੀ ਮਨ ਮੈਂ ਤਿੰਨ ਪੀ ਤਨ ਮੈਂ ਮਨ ਦਿਖਾਵਣੇ ਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇ ਵੈਸੋ ਲੇਵੈ ਨਾਮੋ ਮਨ ਵਸਾਵਣੇ ਆ ਮਾਜ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਭੰਡਾਰ ਤਿਸ ਵਿੱਚ ਬੱਚਾ ਹਰ ਲੱਖ ਪਾਰਾ ਆਪੇ ਗੁਰ ਪ੍ਰਗਟ ਹੈ ਆਪੇ ਗੁਰ ਸ਼ਬਦੀਆਂ ਆਪ ਅਜਾਵਣੇ ਆ ਹੋ ਵਾਰੀ ਜੀ ਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣੇ ਆ ਅੰਮ੍ਰਿਤ ਨਾਮ ਹਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣੇ ਆ ਰਹਾਓ ਹੋ ਮੈਂ ਮਾਰ ਬਜਰ ਕਪਾੜ ਖੁਲਾਇਆ ਨਾਮ ਮੂਲ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦਾ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਜਨੇਤਰੀ ਪਾਇਆ ਅੰਤਰ ਚਾਨਣ ਗਿਆਨ ਅੰਧੇਰ ਗਵਾਇਆ ਜੋਤੀ ਜੋਤ ਬਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਪਾਲਣ ਕੁਬਾਰ ਜਾਏ ਨਾਮ ਨਾ ਲਾਇ ਬਹੁਤ ਵਿਗਾਰ ਦੁਖ ਪਾਏ ਮਨ ਮੁਖੰਦੇ ਸੂਜਾ ਨਾਈ ਫਿਰ ਘੇਰੇ ਆਏ ਗੁਰਮੁਖ ਮਤ ਪਾਵਣਿਆ ਗੁਰ ਪ੍ਰਸਾਦੀ ਸਚਾਰ ਪਾਏ ਮੰਤਰ ਵੇਖਿਆ ਹੋਵੇ ਮੈਲ ਜਾਏ ਮੈਂ ਸਥਾਨ ਸਦਾ ਗੁਣ ਗਾਵੈ ਸੱਚਾ ਸ਼ਬਦ ਸਮਾਵਣਿਆ ਨੌਂਦਰ ਠਾਕੇ ਧਾਪਤ ਰਹਾਏ ਦਸਵਾਨੇ ਜਿਕਰ ਵਾਸਾ ਪਾਏ ਉਹ ਤਾਂ ਅਨੰਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣੇ ਆ ਮੇਰੇ ਸ਼ਬਦ ਅੰਤਰਿਆ ਨੇਰਾ ਆਨੰਦ ਵਸਤ ਲਹਿ ਨਾ ਚੁਕਾ ਬੇਰਾ ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲਿਆ ਨਾ ਹੀ ਗੁਰ ਪੂਰਾ ਭਾਗ ਮਿਲਾਵਣੇ ਆ ਗੁਰ ਪ੍ਰਗਟ ਤੂੰ ਸਭ ਨੇ ਥਾਏ ਗੁਰ ਪ੍ਰਸਾਦੀ ਮਿਲ ਸੋ ਜੀ ਭਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣੇ ਆ ਮਾਜ ਮਹੱਲਾ ਤੀਜਾ ਗੁਰਮੁਖ ਮਿਲਿਆ ਮਿਲਾਏ ਆਪੇ ਕਾਲਣਾ ਜੋ ਹੈ ਦੁਖਨਾ ਸੰਤਾਪੈ ਹੋ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣੇ ਆ ਹੋ ਵਾਰੀ ਜੀ ਓ ਵਾਰੀ ਹਰ ਹਰ ਨਾਮ ਸੁਹਾਵਣੇ ਆ ਗੁਰਮੁਖ ਆਵਾ ਗੁਰਮੁਖ ਨਾਚਾ ਹਰ ਸੇਤੀ ਚਿਤ ਲਾਵਣੇ ਆ ਰਹਾਓ ਗੁਰਮੁਖ ਜੀ ਮਰਾ ਪ੍ਰਵਾਣ ਆ ਜਾਣਾ ਸੀਜਾ ਸ਼ਬਦ ਪਛਾਣ ਗੁਰਮੁਖ ਮਰਾ ਨ ਕਾਲਣ ਖਾਏ ਗੁਰਮੁਖ ਸਾਚ ਸੁਹਾਵਣੇ ਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗੁਆਏ ਆਪ ਤਰਾ ਕੁਲ ਸਗਲੇ ਤਾਰੇ ਗੁਰਮੁਖ ਜਨਮ ਸੁਵਾਰਨੇ ਆ ਗੁਰਮੁਖ ਤੋਂ ਕਦੇ ਨ ਲੱਗਾ ਸਰੀਰ ਗੁਰਮੁਖ ਮੈਂ ਚੁੱਕਾ ਗੁਰਮੁਖ ਮੈਂ ਚੁੱਕਾ ਪੀਰ ਮਨ ਗੁਰਮੁਖ ਮਨ ਨਿਰਮਲ ਫਿਰ ਮਿਲਣ ਲੱਗਾ ਗੁਰਮੁਖ ਸਹਿ ਸਮਾਵਣੇ ਆ ਗੁਰਮੁਖ ਨਾਮ ਮਿਲਿਆ ਵੜਿਆਏ ਗੁਰਮੁਖ ਗਾਵਾ ਸੁਭਾ ਪਾਈ ਸਦਾ ਆਨੰਦ ਰਹਿ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣੇ ਆ ਗੁਰਮੁਖ ਆਂਦਨ ਸ਼ਬਦੇ ਰਾਤਾਂ ਗੁਰਮੁਖ ਜੁਗਚਾਰੇ ਹੈ ਜਾਥਾ ਗੁਰਮੁਖ ਗੁਣ ਗਾਵਾ ਸਦਾ ਨਿਰਮਲ ਸ਼ਬਦੇ ਭਗਤ ਕਰਾਵਣੇ ਆ ਬਾਜ ਗੁਰੂ ਹਾਇਆਦਾਰਾ ਜਮਕਾਲ ਗਠੇ ਕਰੇ ਪੁਕਾਰਾ ਅੰਦਰ ਰੋਗੀ ਬਿਸ਼ਟਾ ਕੇ ਕੀੜੇ ਬਿਸ਼ਟਾ ਮੈਂ ਦੁਖ ਪਾਵਣੇ ਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦਾ ਬੁੱਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰਤੇ ਪਾਵਣੇ ਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਸਰੀਰਾ ਸ਼ਬਦ ਕਾਏ ਸੁਖਰ ਪੂਰਾ ਆਪੇ ਫਰ ਕੀਤਨੋ ਘਟੇ ਅੰਤਰ ਆਪੇ ਬਣਤ ਬਣਾਵਣੇ ਆ ਹਾਂ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣੇ ਆ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿ ਸਮਾਵਣੇ ਆ ਰਾਹ ਤੂੰ ਆਪੇ ਸੁਆ ਆਪੇ ਜਗਮੋਹ ਤੂੰ ਆਪੇ ਨਦਰੀ ਜਗਤ ਪਰੋਵਾ ਤੂੰ ਆਪੇ ਦੁੱਖ ਸੁਦੇ ਮੈਂ ਕਰਤੇ ਗੁਰਮੁਖ ਹਰ ਦੇ ਖਾਵਣੇ ਆ
ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰੂ ਮਨ ਵਸਾਏ, ਸ਼ਬਦੇ ਉਪਜਾ ਅੰਮ੍ਰਿਤ ਬਾਣੀ ਗੁਰਮੁਖ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ, ਸਦਾ ਮੁਕਤਾ ਸਦਾ ਮੁਕਤ, ਆਪੇ ਹੈ ਸੱਚਾ ਆਪੇ ਲੱਖ ਲਖਾਵਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੂਸਵ ਜਗਤ ਉਪਾਇਆ, ਆਪੇ ਗੁਣ ਦਤਾ ਗੁਣ ਗਾਵੈ, ਆਪੇ ਆਖ ਸੁਣਾਵਣਿਆ, ਆਪੇ ਕਰੇ ਕਰਾਏ, ਆਪੇ ਆਪੇ ਆਪ ਆਪੇ ਥਾਪੋ ਥਾਪੇ, ਆਪੇ ਤੁਝਦੇ ਬਾਹਰ ਕੁਛ ਨਾ ਹੋਵੇ, ਤੂੰ ਆਪੇ ਘਰ ਲਾਵਣਿਆ, ਆਪੇ ਮਾਰੇ ਆਪ ਜੀ ਮਾਏ, ਆਪੇ ਮੇਲੇ ਮੇਲ ਮਨਾਏ, ਸੇਵਾ ਤੇ ਸਦਾ ਉਪਾਇਆ, ਗੁਰਮੁਖ ਸਹਿ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਆਪ ਵਿਖਾਲੇ ਸੋ ਵੇਖਾ ਕੋਈ, ਨਾਨਕ ਨਾਮ ਵਸਕਟ ਅੰਤਰ, ਆਪੇ ਵੇਖ ਵਿਖਾਲਣਿਆ, ਮਾਜ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਆ ਸਭ ਤਾਈ, ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸਰੇ ਵੀ ਇੱਕ ਮਨ ਧਿਆਈ, ਗੁਰਮੁਖ ਸਾਹਿਬ ਸਮਾਵਣਿਆ, ਹਾਂ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮੁਖ ਸਹਿ ਸਮਾਵਣਿਆ, ਰਹਾਉ ਘਰ ਮੈਂ ਧਰਤੀ ਤੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਮਾਲਾ, ਸਦਾ ਆਨੰਦ ਰਹਿ ਸੁਖਦਾਤਾ, ਗੁਰਮਤਿ ਸਹਿ ਸਮਾਵਣਿਆ, ਕਾਇਆ ਅੰਦਰ ਹੋਵਾਂ ਮੇਰਾ, ਜੰਮਣ ਮਨਾ ਚੁੱਕਾ ਫੇਰਾ, ਗੁਰਮੁਖੋ ਸੋਵਾਂ ਮਾਰੇ, ਸੱਚੋ ਸੱਚੋ ਸੱਚ ਧਿਆਵਣਿਆ, ਕਾਇਆ ਅੰਦਰ ਪਾਪ ਹੁਣ ਦੋਏ ਭਾਈ, ਤੂੰ ਹੀ ਮਿਲ ਕੇ ਸਿਰਟ ਪਾਈ, ਦੋਵੇਂ ਮਾਰ ਜਾ ਏਕਤ ਕਰਿਆ ਵਾ, ਗੁਰਮਤਿ ਸਹਿ ਸਮਾਵਣਿਆ, ਘਰ ਹੀ ਮੈਂ ਦੂਜਾ ਭਾਏ, ਹਨੇਰਾ ਚਾਨਣ ਹੋਵਾ ਛੋਟਾ, ਹੋਮਾ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਧਿਆਵਣਿਆ, ਅੰਤਰ ਜੋਤ ਪ੍ਰਗਟ ਪਾਸਾਰਾ, ਗੁਰਸਾਖੀ ਮਿਟਿਆ ਅੰਧਿਆਰਾ, ਕੌਣ ਵਿਗਾਸ ਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣਿਆ, ਅੰਦਰ ਮੈਲ ਰਤਨੀ ਭਰੇ ਭੰਡਾਰਾ, ਗੁਰੂ ਪਾਏ ਨਾਮ ਅਪਾਰਾ, ਗੁਰਮੁਖ ਵਣਜੇ ਸਦਾ ਵਪਾਰੀ, ਲਾਹ ਨਾਮ ਸਤ ਪਾਵਣਿਆ, ਆਪੇ ਵਧ ਰਾਖਾ ਆਪੇ ਦੇ, ਗੁਰਮੁਖ ਵਣਜੈ ਕਹੀ ਕੇ, ਨਾਨਕ ਜਿਸ ਨਤ ਕਰੇ ਸੁ ਪਾਏ, ਕਰ ਕਿਰਪਾ ਮਨ ਵਸਾਵਣਿਆ, ਮਾਜ ਮਹੱਲਾ ਤੀਜਾ, ਹਰੇ ਆਪੇ ਮੇਲੇ ਸੇਵ ਕਰਾਏ, ਗੁਰ ਕਾ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮੈਂ ਆਪ ਸਮਾਵਣਿਆ, ਹਾਂ ਵਾਰੀ ਜੀਓ ਵਾਰੀ ਸਤ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ, ਰਹਾਓ ਆਪੇ ਗੁਰਦਾਤਾ ਕਰਮ ਵਿਦਾਤਾ, ਸੇਵ ਕਿਸੇ ਵਾਂਗ ਗੁਰਮੁਖਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹਾਇਆ, ਗੁਰਮਤਿ ਹਰ ਰਸ ਪਾਵਣਿਆ, ਇਸ ਗੁਫਾ ਮੈਂ ਕਥਾਨ ਸੁਹਾਇਆ, ਪੂਰਾ ਗੁਰ ਹਉਮੈ ਭਰਮ ਚੁਕਾਇਆ, ਅਨੰਦ ਨਾਮ ਸਲਾਨ ਰੰਗਰਾਤੇ, ਗੁਰ ਕਿਰਪਾ ਤੇ ਪਾਵਣਿਆ, ਗੁਰ ਕਾ ਸ਼ਬਦ ਗੁਆ ਵਿਚਾਰੇ, ਨਾਮ ਨਿਰੰਜਣੇ ਅੰਤਰ ਵਸਾ ਮੁਰਾਰੇ, ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤ ਸੁਖ ਪਾਵਣਿਆ, ਜਮ ਜਗਾਤੀ ਦੂਜਾ ਭਾਏ ਕਰ ਲਾਏ, ਨਾਵੋਂ ਭੂਲੇ ਦੂਜਾ ਨਾਵੋਂ ਭੂਰੇ ਦੇਸ਼ ਜਾਏ, ਘੜੀ ਮੂਤ ਕਾਲੇ ਖਾਲੇ, ਵਰਤੀਓ ਮਾਸਾ ਤੋਲ ਕਢਾਵਣਿਆ, ਪੀ ਅੜਿਆ ਫਿਰ ਚੇਤੇ ਨਾਹੀ, ਦੂਜਾ ਮੁੱਠੀ ਰੋਵੈ ਧਾਈ, ਖਰੀ ਕੁਆਲੇ ਕਰੂਪ ਕੁਲੱਖਣੀ, ਸੁਪਨਾ ਫਿਰ ਨਹੀਂ ਪਾਵਣਿਆ, ਪੀ ਅੜਿਆ ਫਿਰ ਮਨ ਵਸਾਇਆ, ਪੂਰਾ ਗੁਰ ਹਜ਼ੂਰ ਦਿਖਾਇਆ, ਕਾਵਣ ਫਿਰ ਰੱਖਿਆ ਕੰਠ ਲਾਏ, ਸ਼ਬਦੇ ਪਿਰ ਰਾਵੈ ਸੇ ਕਾਮਣ ਪਿਰ ਰੱਖਿਆ ਕੰਠ ਲਾਏ, ਸ਼ਬਦੇ ਪਿਰ ਰਾਵੈ ਸੇ ਸੁਹਾਵਣਿਆ, ਆਪੇ ਦੇਵੈ ਸਤ ਬੁਲਾਏ, ਆਪਣਾ ਨਾਮ ਮਨ ਵਸਾਏ, ਨਾਮ ਨਾਮ ਮਿਲਿਆ ਵਡਿਆਈ, ਅੰਧਨ ਸਦਾ ਗੁਣ ਗਾਵਣਿਆ, ਮਾਜ ਮਹੱਲਾ ਤੀਜਾ, ਊਤਮ ਜਨ ਸਥਾਨ ਹੈ ਵਾਸਾ, ਸੁਗਰ ਸੇਵੈ ਕਰਮਾਏ ਉਦਾਸ, ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਸਮਨ ਤ੍ਰਿਪਤਾਵਣਿਆ, ਹਾਂ ਵਾਰੀ ਜੀਓ ਵਾਰੀ ਪੜ ਭੁਜ ਮਨ ਵਸਾਵਣਿਆ, ਗੁਰੂ ਪੜੈ ਹਰ ਨਾਮ ਸਲਾਹ, ਅੰਦਰ ਸੱਚਾ ਸੋਭਾ ਪਾਵਣਿਆ, ਰਹਾਉ ਅਲਖ ਭੇਉ ਹਰ ਸਮਾਏ, ਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤੇ ਸੁਗਰ ਭੇਟਾ, ਨਦਰੀ ਮੇਲ ਮਿਲਾਵਣਿਆ, ਦੂਜਾ ਪਾਏ ਪੜਿਆ ਨਹੀਂ ਬੂਝੇ, ਤ੍ਰਿਪਤ ਮਾਇਆ ਕਾਰਨ ਲੂਜਾ, ਤ੍ਰਿਪਤ ਬੰਧਨ ਟੂਟਾ, ਗੁਰ ਸ਼ਬਦੀ ਮੁਕਤ ਕਰਾਵਣਿਆ, ਇਹ ਮਨ ਚੰਚਲ ਵਸਨਾ ਆਵਾ, ਤੁਪਤਾ ਲਾਗਤ ਐਸਤਾਵਾ, ਬਿਕਾ ਕੀੜਾ ਵਿਖ ਮੈਂ ਰਾਤਾ ਵਿਖੀ ਮੈਂ ਪਚਾਵਣਿਆ, ਹਉ ਕਰੇ ਤਾਇ ਆਪ ਜਣਾਏ, ਬਹੁ ਕਰਮ ਕਰੈ ਕਿਛ ਤਾਇ ਨਾ ਪਾਏ, ਤੁਝ ਤੇ ਮਾਰ ਕਿਛੁ ਨਾ ਹੋਵੇ, ਸ਼ਮਕਸ਼ੇ ਸ਼ਬਦ ਸੁਹਾਵਣਿਆ, ਉਪਜਾ ਪਚਾਰ ਬੂਜਾ ਨਾਹੀ, ਅੰਧ ਦੂਜਾ ਭਾਏ ਬਿਰਾਹੀ, ਮਨ ਕੋ ਜਨੋ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ, ਫਿਰ ਪ੍ਰਦੇਸ਼ ਸ਼ਿੰਗਾਰ ਬਣਾਏ, ਮਨ ਕੋ ਅੰਧ ਐਸੇ ਕਰਮ ਕਮਾਏ, ਹਲਤਨ ਸੋਭਾ ਪਲਤਨ ਢੋਈ, ਬਿਰਥਾ ਜਨਮ ਗਵਾਵਣਿਆ, ਹਰ ਕਾ ਨਾਮ ਕਿਰਾ ਵਿਰਲਾ ਜਾਤਾ, ਪੂਰਾ ਗੁਰ ਕਾ ਸ਼ਬਦ ਪਛਾਤਾ, ਅੰਧ ਭਗਤ ਕਰੇ ਦਿਨ ਰਾਤੀ ਸਜੇਹੀ ਸੁਖ ਪਾਵਣਿਆ, ਸਮੈ ਵਰਤਾ ਏਕੋ ਸੋਈ, ਗੁਰਮੁਖ ਵਿਰਲਾ ਬੂਜਾ ਕੋਈ, ਨਾਨਕ ਨਾਮ ਰਤੇ ਜਨ ਸੋ ਹੈ, ਕਰ ਕਿਰਪਾ ਮਿਲਾਵਣਿਆ, ਮਾਜ ਮਹੱਲਾ ਤੀਜਾ, ਮਨਮੁਖ ਪੜੈ ਪੰਡਤ ਕਾਵੈ, ਦੂਜਾ ਭਾਈ ਮਾਂ ਦੁਖ ਪਾਵੈ, ਵਿਖਿਆ ਮਤ ਕੇ ਸੂਜਾ ਨਾਹੀ, ਫਿਰ ਫਿਰ ਜੂਨੀ ਆਵਣਿਆ, ਹੋਂ ਵਾਰੀ ਜੀਓ ਵਾਰੀ ਹੋਵੇ ਮਰ ਮਿਲਾਵਣਿਆ, ਗੁਰ ਸੇਵਾ ਤੇ ਹਰਮਨ ਵਸਿਆ, ਹਰ ਸਹਿ ਪੀ ਆਵਣਿਆ, ਰਹਾਉ ਵੀਤ ਪੜੈ ਰਸ ਨੀ ਆਇਆ, ਵਾਦ ਵਿਖਾਉਣਾ ਮੋਏ ਮਾਇਆ, ਗਿਆਨ ਮਤੀ ਸਦਾ ਨਜ਼ਾਰਾ, ਗੁਰਮੁਖ ਭੂਜਰ ਗਾਵਣਿਆ, ਅਕੋ ਦੋ ਕਦੀਆਂ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ, ਜੋ ਸਤ ਰਚੇਤਨ ਸੱਚੋ ਭਾਵੈ, ਆਪੇ ਦੇ ਨਾ ਪੁੱਛੋ ਤਾਵਾਂ, ਗੁਰੂ ਕਾ ਸਚਾਤਾ ਮੇਰ ਸੱਚੇ ਸੁਖ ਪਾਵਣਿਆ, ਕੂੜ ਕਸਤ ਨਾ ਮੈਣ ਨਾ ਲਾਗੈ, ਗੁਰੂ ਪ੍ਰਸਾਦੀ ਅੰਦੇ ਜਾਗੈ, ਨਿਰਮ ਨਾਮ ਸੈਕਟ ਪੀਤਰ ਜੋਤੀ ਜੋਤ ਮਿਲਾਵਣਿਆ, ਤ੍ਰੈਗੁਣ ਪਰੈ ਤਤ ਨ ਜਾਣਾ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣਾ, ਮੂਹ ਪਿਆ ਪੇ ਕੋਈ ਸੂਜਾ ਨਾਹੀ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਪਗਾੜ ਤ੍ਰਿਪਤ ਮਾਇਆ, ਮਾਨ ਮੁਖਰਾ ਬੂਜਾ, ਦੂਜਾ ਭਾਇਆ ਤ੍ਰੈਗੁਣ ਪਣਾ, ਰੇਖ ਨ ਜਾਣਾ, ਬ੍ਰਹਮ ਬੂਜੇ ਦੁੱਖ ਪਾਵਣਿਆ, ਜਦ ਸੁਭਾਵੈ ਤਾਂ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ, ਗੁਰ ਸ਼ਬਦੀ ਸਹਿਸਾ ਦੂਸ਼ਕਾਏ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮਾਜ ਮਹੱਲਾ ਤੀਜਾ, ਨਿਰਗੁਣ ਸਰਗੁਣੇ ਆਪੇ ਸੋਈ, ਤਤ ਪਛਾਣਾ ਸੁਪੰਡਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ, ਓ ਵਾਰੀ ਜੀ ਓ ਵਾਰੀ, ਹਰ ਚਕ ਸਾਧ ਪਾਵਣਿਆ।

ਕਰਮੀ ਨਾ ਹੋਵੇ, ਗੁਰ ਪ੍ਰਸਾਦੀ ਹੋਵੇ, ਖੋਵੈ ਤੁਰਵੇਗ ਸਦਾ ਵਿਚਾਰੇ ਗੁਰ ਸ਼ਬਦੀ ਗੁਣ ਗਾਵਣੇ ਆ। ਹਰ ਸਾਹ ਸਾਗਰ ਨਿਰਮਲ ਸੋਈ ਸਭ ਚੁਕਾ ਨਿਗਤ ਗੁਰਮੁਖ ਹੋਈ, ਇਸ਼ਨਾਨ ਕਰੈ ਸਦਾ ਦਿਨ ਰਾਤੀ ਹੋਵੇ ਮੈਲ ਚੁਕਾਵਣੇ ਆ। ਨਿਰਮਲ ਹਾਸਾ ਪ੍ਰੇਮ ਪਿਆਰ ਹਰ ਸਰਬਸਾ ਹੋਮੈ ਮਾਰ, ਐਨ ਸੁਪ੍ਰੀਤ ਸਭ ਸਾਚਾ ਹਰ ਸਰਬਸਾ ਪਾਵਣੇ ਆ। ਮਨ ਮੁਖ ਸਦਾ ਬਗ ਮੈਲਾ ਹੋਮੈ ਮਿਲਦਾਈ, ਇਸ਼ਨਾਨ ਕਰੈ ਪਰ ਮੈਲ ਨਾ ਜਾਏ ਜੀ, ਤੁਮਰਾ ਗੁਰੂ ਸ਼ਬਦ ਵਿਚਾਰੈ ਹੋਮੈ ਮੈਲ ਚੁਕਾਵਣੇ ਆ। ਰਤਨ ਪਦਾਰਥ ਕਰਤੇ ਪਾਇਆ ਪੂਰਾ ਸਗੁਰੀ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਦਿਆਰਾ ਘਟ ਚਾਨਣੇ ਆ ਪਛਾਣੇ ਆ। ਆਓ ਪਾਏ ਤਾਂ ਆਪੇ ਵੇਖਾ ਸਤਿਗੁਰ ਸੇਵਾ ਸੁਜਨ ਲੇਖਾ ਨਾਨਕ ਨਾਮ ਸਕਟ ਯੰਤਰ ਗੁਰ ਕਿਰਪਾ ਤੇ ਪਾਵਣੇ ਆ। ਮਾਜ ਮਹੱਲਾ ਤੀਜਾ ਮਾਇਆ ਮੋਹ ਜਗ ਸਮਾਇਆ, ਤ੍ਰੈਗੁਣ ਦੀਸਾ ਮੋਹੇ ਮਾਇਆ, ਗੁਰਪ੍ਰਸਾਦੀ ਕੁਬਿਰਲਾ ਪੂਜਾ, ਚੌਥਾ ਬਦਲੇ ਬੁਲਾਵਣੇ ਆ। ਹੋ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣੇ ਆ, ਮਾਇਆ ਮੋਹ ਜਲਾਏ ਸੋ ਹਰ ਚੁੰਚ ਲਾਏ, ਹਰ ਧਰਮੇਲੀ ਸੋਭਾ ਪਾਵਣੇ ਆ। ਰਾਓ ਦੇਵੀ ਦੇਵਾ ਮੂਲ ਮਾਇਆ, ਸਿਮਰ ਸਾਧ ਜਿਨੇ ਪਾਇਆ, ਕਾਮ ਗੁਰੂ ਪਸਰਿਆ ਸੰਸਾਰੇ ਆਏ, ਜੈ ਤੂੰ ਪਾਵਣੇ ਆ। ਤਿਸ ਗਿਆਨ ਰਤਨਿਕ ਪਾਇਆ ਗੁਰਪ੍ਰਸਾਦੀ, ਮਨ ਵਸਾ ਜਸ ਸੰਜਮ ਸੱਚ ਕਮਾਵਾ, ਗੁਰਪੂਰਾ ਨਾਮ ਤੇ ਆਵਣਿਆ। ਪੀੜਿਆ ਤਨ ਪਰਮ ਪੁਰਾਣੀ, ਦੂਜਾ ਲਾਗੀ ਫਿਰ ਪਛੋ ਤਾਣੀ, ਹਲਦ ਪਲ ਤੋਂ ਮੈਂ ਗਵਾਏ, ਸੁਪਨਾ ਸੁੱਖ ਨਾ ਪਾਵਣਿਆ। ਪੀੜਿਆ ਤਨ ਕੰਤ ਸੰਭਾਲੇ ਗੁਰਪ੍ਰਸਾਦੀ, ਵੇਖਾ ਨਾਲੇ ਫਿਰ ਕੈਸਾ ਜਰਾ ਰੰਗਰਾਤੀ, ਸ਼ਬਦ ਸ਼ਿੰਗਾਰ ਬਣਾਵਣੇ ਆ। ਸਰਵ ਜਨ ਜਨ ਸਤਿਗੁਰ ਪਾਇਆ, ਦੂਜਾ ਭਗੁਰ ਸ਼ਬਦ ਲਾਇਆ, ਇਹ ਕੋ ਰਵ ਰਿਹਾ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣੇ ਆ। ਸਤਿਗੁਰਾਂ ਸਿਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨਾ ਆਵੇ ਬਿਨ ਆਵੇ ਬਹੁਤ ਪਾਵਣੇ ਆ। ਜਿਨ ਸੇਠ ਸਾਜੀ ਸੋਈ ਜਾਣਾ, ਆਪੇ ਮੇਲਾ ਸ਼ਬਦ ਵਿਛਾਣਾ, ਨਾਨਕ ਨਾਮ ਮਿਲਿਆ ਤਿੰਨ ਜਨ ਕੋ, ਜਿਨ ਤੁਰਮਸਕ ਲੇਖ ਲਿਖਾਵਣੇ ਆ। ਮਾਜ ਮਹੱਲਾ ਤੀਜਾ ਆਦਿ ਪੁਰਖ ਪਰੰਪਰੇ, ਆਪੇ ਆਪੇ ਥਾਪੇ ਥਾਪ ਥਾਪੇ, ਸਮੇਂ ਇੱਕੋ ਸਮੇਂ ਵਰਤਾ ਇੱਕੋ ਸੋਈ, ਗੁਰਮੁਖ ਸੋਭਾ ਪਾਵਣੇ ਆ। ਹੋਂ ਵਾਰੀ ਜੀਓ ਵਾਰੀ, ਨਿਰੰਕਾਰੀ ਨਾਮ ਤੇ ਆਵਣੇ ਆ, ਤੁਸੀਂ ਰੂਪ ਨਾ ਰੇਖਿਆ ਘਟ ਘਟ ਦੇਖਿਆ, ਗੁਰਮੁਖ ਲੱਖ ਲਿਖਾਵਣੇ ਆ। ਰਾਓ ਤੂੰ ਦਿਆਲ ਕਿਰਪਾਲ ਪ੍ਰਭਸੋਈ, ਤੂੰ ਦੂਜਾ ਵਰ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣੇ ਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਪਰੇ ਤੇਰੇ ਭੰਡਾਰਾ, ਗੁਰੂ ਨਾਮ ਮਿਲੇ ਅਮਨ ਭੀਜਾ ਸਹਿ ਸਮਾਧ ਲਗਾਵਣੇ ਆ। ਅੰਦਰ ਗੁਣ ਗਾਵਾਂ ਪ੍ਰਭ ਤੇਰੇ, ਤੂੰ ਸਲਾਈ ਪ੍ਰੀਤੋ ਮੇਰੇ, ਤੁਸ ਬਿਨਾ ਵਰ ਕੋਈ, ਚਾਚਾ ਗੁਰਪ੍ਰਸਾਦੀ ਤੂੰ ਪਾਵਣੇ ਆ। ਹਕਮ ਗੋਚਰ ਮਿਤਨੀ ਪਾਈ, ਆਪਣੀ ਕਿਰਪਾ ਕਰੇ ਤੂੰ ਲੈ ਮਿਲਾਈ, ਪੂਰੇ ਗੁਰੂ ਕਾ ਸ਼ਬਦ ਆਈ ਆ, ਸ਼ਬਦ ਸੇ ਸੁਖ ਪਾਵਣੇ ਆ। ਰਸਨਾ ਗੁਣਮਤੀ ਗੁਣ ਗਾਵੈ, ਨਾਮ ਸਲਾਏ ਸੱਚੇ ਭਾਵੈ, ਗੁਰਮੁਖ ਸਦਾ ਰਾਇ ਰੰਗਰਾਤੀ, ਮਿਲ ਸੱਚੇ ਸੁਭਾ ਪਾਵਣੇ ਆ। ਮਨਮੋਹ ਕਰਮ ਕਰੇ ਅੰਕਾਰੀ, ਜੂਏ ਜਨਮ ਸੁਭਾ ਜੀ ਹਾਰੀ, ਅੰਤਰ ਚ ਲੋ ਮਾਂ ਗੁਬਾਰਾ, ਫਿਰ ਫਿਰ ਆਵਣ ਜਾਵਣੇ ਆ। ਆਪੇ ਕਰਤਾ ਦੇਵ ਡਿਆਈ, ਜਿਨ ਕੋ ਆਪ ਲਿਖ ਧੁਰ ਪਾਈ, ਨਾਨਕ ਨਾਮ ਲੈ ਪੋ ਪੰਜਨ, ਗੁਰ ਸ਼ਬਦੀ ਸੁਖ ਪਾਵਣੇ ਆ। ਮਾਜ ਮਹੱਲਾ ਪੰਜਵਾਂ, ਘਰ ਪਹਿਲਾ ਅੰਤਰ ਲੱਖ ਨ ਜਾਈ ਲਖਿਆ, ਨਾਮ ਰਤਨਾ ਕੁਜਾ ਰੱਖਿਆ, ਹੁਕਮ ਗੋਚਰ ਸਭ ਤੇ ਉੱਚਾ, ਗੁਰ ਕਾ ਸ਼ਬਦ ਲਿਖਾਵਣੇ ਆ। ਹਾਂ ਵਾਰੀ ਜੀ ਉਹ ਵਾਰੀ ਹੀ, ਕਲਮੈ ਨਾਮ ਸੁਣਾਵਣੇ ਆ, ਸੰਤ ਪਿਆਰੇ ਸੱਚਾ ਧਾਰੇ, ਵਡਭਾਗੀ ਦਰਸ਼ਨ ਪਾਵਣੇ ਆ। ਰਾਓ ਸਾਧਕ ਸਿਰ ਜਿਸਾ ਕੋ ਫਿਰਦੇ, ਬ੍ਰਹਮ ਇੰਦਰ ਧਿਆਨ ਹਿਰਦੇ, ਕੋਟ ਤੇ ਦੀਸਾ ਕੋ ਜੈ ਤਾ ਕੋ, ਗੁਰਮਿਲ ਹਿਰਦੈ ਗਾਵਣੇ ਆ। ਆੜ ਪੈਰ ਤੋਂ ਜਾਵੇ ਪਵਨਾ, ਧਰਤੀ ਸੇ ਉਪਾਇਕ ਚਰਣਾ, ਖਾਣੀ ਪਾਣੀ ਸਰਵ ਨਿਵਾਸੀ, ਸਭਨਾ ਕਹਿ ਮਨ ਭਾਵਣੇ ਆ। ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੇ ਗੁਰ ਕਾ ਸ਼ਬਦ ਜਾਪੈ, ਜਿਨ ਪਿਆ ਸੇ ਤ੍ਰਿਪਤਾ ਸੇ, ਸੱਚੇ ਸੱਚ ਗਾਵਣੇ ਆ। ਤਿਸ ਕਰ ਸਹਿਜਾ ਸੋਈ ਸੁਹੇਲਾ, ਅੰਤ ਵਿਨੋਦ ਕਰੇ ਸਦਕੇਲਾ, ਸੂਤਨ ਮੰਤਾ ਸੁਬੜ ਸ਼ਾਹ, ਜੂ ਗੁਰ ਚਰਣੀ ਮਨ ਲਾਵਣੇ ਆ। ਪਹਿਲੋਂ ਦੇ ਤਾਂ ਰਿਸ਼ਕ ਸਮਾਹਾ, ਪਿੱਛੋਂ ਦੇ ਤਾਂ ਜੰਤੂ ਪਾਹਾ, ਤੂੰ ਜਿਵੜ ਦਾਤਾ ਵਰਨ ਸਵਾਮੀ, ਲਵਾ ਨਾ ਕੋਈ ਲਾਵਣੇ ਆ। ਜਿਸ ਤੂੰ ਤੁੱਠਾ ਸੋ ਤੋਤੇ ਆਏ, ਸਾਜਨਾ ਕਾ ਮੰਤਰ ਕਮਾਏ, ਆਪ ਤਰਾ ਸਗਲੇ ਕੁਲ ਤਾਰੇ, ਤਿਸ ਦਰਗਾਹ ਠਾਕੁਰ ਪਾਵਣੇ ਆ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਤੂੰ ਉੱਚੋ ਉੱਚਾ, ਓ ਕੁਰਬਾਣੀ ਤੇਰਾ ਵੰਜਾ, ਨਾਨਕ ਦਾਸ ਦਸਾਵਣੇ ਆ। ਮਾਜ ਮਹੱਲਾ ਪੰਜਵਾਂ, ਕੌਣ ਸੋ ਮੁਕਤਾ, ਕੌਣ ਸੋ ਜੁਗਤਾ, ਕੌਣ ਸੋ ਗਿਆਨੀ, ਕੌਣ ਸੋ ਭਗਤਾ, ਕੌਣ ਸੋ ਗਰੀ, ਕੌਣ ਸੋ ਦਾਸੀ, ਕੌਣ ਸੋ ਗੀਤ ਪਾਏ ਜੀ ਓ। ਕਿਨ ਵੇਦ ਵਾਧਾ, ਕਿਨ ਵੇਦ ਛੂਟਾ, ਕਿਨ ਵੇਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੋ ਕਹਾਏ ਜੀ ਓ। ਕੌਣ ਸੋ ਸੁਖੀਆ, ਕੌਣ ਸੋ ਦੁਖੀਆ, ਕੌਣ ਸੋ ਸਨਮੁਖ, ਕੌਣ ਵੇ ਮੁਖੀਆ, ਕਿਨ ਵੇਦ ਮਿਲਿਆ, ਕਿਨ ਵੇਦ ਵਿਛੜਾਏ, ਵੇਦ ਕੌਣ ਪ੍ਰਗਟਾਏ ਜੀ ਓ। ਕੌਣ ਸੋ ਅੱਖਰ ਜਿਤ ਆਵਤ ਰਹਿਤਾ, ਕੌਣ ਵੇ ਜਿਤ ਦੁੱਖ ਸੁਖ ਸਮਸਹਿਤਾ, ਕੌਣ ਸੋ ਚਾਲ ਜਿਤ ਪਾਰ ਮਨ ਧਿਆਏ, ਕਿਨ ਵੇਦ ਕੀਰਤਨ ਗਾਏ ਜੀ ਓ। ਗੁਰਮੁਖ ਮੁਕਤਾ, ਗੁਰਮੁਖ ਜੁਗਤਾ, ਗੁਰਮੁਖ ਗਿਆਨੀ, ਗੁਰਮੁਖ ਭਗਤਾ, ਧਨ ਗਿਰੀ ਉਦਾਸੀ, ਗੁਰਮੁਖ ਗੁਰਮੁਖ ਕੀਮਤ ਪਾਏ ਜੀ ਓ। ਹਮੈ ਬਾਧਾ, ਗੁਰਮੁਖ ਝੂਠਾ, ਗੁਰਮੁਖ ਆਵਣ ਜਾਵਣ ਤੂਟਾ, ਗੁਰਮੁਖ ਕਰਮ ਗੁਰੂ ਨੇ ਕਰਮਾ, ਗੁਰਮੁਖ ਕਰੇ ਸੋ ਸੁਭਾਏ ਜੀ ਓ। ਗੁਰਮੁਖ ਸੁਖੀਆ, ਮਨਮੁਖ ਦੁਖੀਆ, ਗੁਰਮੁਖ ਸਨਮੁਖ, ਮਨਮੁਖ ਵੇ ਮੁਖੀਆ, ਗੁਰਮੁਖ ਮਿਲਿਆ, ਗੁਰਮੁਖ ਵਿਛੜਿਆ, ਗੁਰਮੁਖ ਵਿਦ ਪ੍ਰਗਟਾਏ ਜੀ ਓ। ਗੁਰਮੁਖ ਅੱਖਰ ਜੇ ਧਾਵਤ ਰਹਿਤਾ, ਗੁਰਮੁਖ ਦੇ ਦੁੱਖ ਸੁਖ ਸਮਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀ ਓ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਤਾਪੇ, ਇੱਕ ਤੇ ਹੋਇਓ ਅਨੰਤਾ, ਨਾਨਕ ਏਕ ਸਮਾਏ ਸਮਾਏ ਜੀਓ। ਮਾਜ ਮਹੱਲਾ ਪੰਜਵਾਂ, ਪ੍ਰਭ ਨਾਸ਼ੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਕਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖਦਾਤਾ, ਤੂੰ ਕਰੈ ਸੋਈ ਸੁਖ ਪਾਵਣੇ ਆ।
ਹਾਂ ਵਾਰੀ ਜੀ ਉਹ ਵਾਰੀ ਗੁਰੂ ਮੰਤਰ ਭਾਵਣੇ ਆ, ਤੂੰ ਮੇਰਾ ਪਰਬਤ ਤੂੰ ਮੇਰਾ ਉੱਲਾ, ਤੂੰ ਸੰਗਲਾਵੇ ਨਾਲ ਆਵਣੇ ਆ ਰਾਓ, ਤੇਰਾ ਕੀਤਾ ਜਲਾਗਾ ਮੀਠਾ, ਖੜਖੜ ਪਰੋਂ ਤੇਰੇ ਜਨ ਰੀਠਾ, ਦਾਨ ਤਨਾ ਤੇਰੇ ਤੂੰ ਆ ਤੂੰ ਹਾਂ, ਇੱਕੋ ਇੱਕ ਵਰਤਾਵਣੇ ਆ, ਸਗਰ ਮਨੋਰ ਤੂੰ ਦੇਵ ਨਹਾਰਾ, ਭਗਤੀ ਭਾਈ ਤੇਰੇ ਭਰੇ ਸਗਰ ਮਨੋਰ ਤੂੰ ਦੇਵ ਨਹਾਰਾ, ਭਗਤੀ ਭਾਈ ਭਰੇ ਭੰਡਾਰਾ, ਦਾਤਾ ਰਾਖੇ ਤੁਧ ਸੇਹੀ, ਪੂਰਾ ਕਰਮ ਸਮਾਵਣੇ ਆ, ਅੰਧ ਗੂਪ ਤੇ ਕੰਡਾ ਚਾੜੇ, ਕਰ ਕਿਰਪਾ ਨਿਹਾਲੇ, ਗੁਣ ਗਾਵੈ ਪੂਰਨ ਅਵਨਾਸ਼ੀ, ਕਹਿ ਸੁਣ ਟੁੱਟ ਨਾ ਆਵਣੇ ਆ, ਐਥਾ ਉਥਾ ਤੂੰ ਰਖਵਾਲਾ, ਐਥਾ ਉਥਾ ਤੂੰ ਹੈ ਰਖਵਾਲਾ, ਮਾਤ ਘਰ ਮੈਂ ਤੂੰ ਹੀ ਪਾਲਾ, ਮਾਇਆ ਕਰ ਨਾ ਪੋਹੈ ਤਿਨ ਕਹੋ, ਰੰਗ ਰਤੇ ਗੁਣ ਗਾਵਣੇ ਆ, ਕਿਆ ਗੁਣ ਤੇਰੇ ਆਗ ਸਮਾਲੀ, ਮੰਤਰ ਅੰਤਰ ਤੂੰ ਨਿਹਾਲੀ, ਤੂੰ ਮੇਰਾ ਮੀਰ ਸਾਜਨ ਮੇਰਾ ਸਵਾਮੀ, ਤੂੰ ਤਿਨ ਅਵਰ ਨਾ ਜਾਣਨੇ ਆ, ਜਿਸਕੋ ਤੂੰ ਪ੍ਰਭ ਐ ਸਹਾਈ, ਤੇ ਸਤੀ ਭਾਵ ਨਾ ਲੱਗਾ ਕਾਈ, ਤੂੰ ਸਾਹਿਬ ਸ਼ਰਨ ਸੁਖਦਾਤਾ, ਸਤਸੰਗਤ ਜਪ ਪ੍ਰਗਟਾਵਣੇ ਆ, ਤੂੰ ਚੌਥਾ ਤੂੰ ਊਜਾ ਥਾ ਪਾਰ ਮੂਲਾ, ਤੂੰ ਸਾਚਾ ਸਾਹਿਬ ਦਾ ਆਸਰਾ ਗੁੱਲਾ, ਤੂੰ ਮੀਰਾ ਸਾਜੀ ਟਕਰਾਈ, ਨਾਨਕ ਪਲ ਪਲ ਜਾਵਣੇ ਆ, ਮਾਝ ਮਹੱਲਾ ਪੰਜਵਾਂ ਘਰ ਦੂਜਾ, ਨਿੰਦੇ ਦਵ ਸੰਭਾਲੀ ਹੈ, ਮੂਲ ਮਨੋ ਵਿਸਾਰੀ ਹੈ, ਰਾਓ ਸੰਤਾਂ ਸੰਗਤ ਪਾਈ ਹੈ, ਜਿਤ ਚਮਕਾ ਪੰਥ ਨਾ ਜਾਈ ਹੈ, ਤੂੰ ਸਾਰ ਕਾ ਨਾਮ ਲਾ ਹੈ, ਤ੍ਰਿਕੁਲੈ ਨਾ ਲਾਗੇ ਗਾਲ ਜੀ, ਜੋ ਸਿਮਰੰਦੇ ਸਾਈਆਂ, ਨਰਕ ਨਾ ਸਹੀ ਪਾਈਆਂ, ਤੱਤੀ ਵਾਵ ਨਾ ਲੱਗ ਹੀ, ਜਨਮ ਉਠਾਏ ਜੀਓ, ਸਹੀ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ, ਸਹੀ ਗੰਭੀਰ ਪਾਰ ਜੀਓ, ਹਰ ਅਮਰ ਸਾਣ ਪੀਵੀਆਂ, ਮੁੰਡਾ ਜਨਕਾ ਜੀਵੀਆਂ, ਕਰ ਨਿਤ ਪੂਜੋ ਗੁਰ ਕੇ ਪਾਮ ਜੀਓ, ਜੋ ਹਰ ਕੀਤਾ ਆਪਣਾ, ਦਿਨਾਂ ਗੁਸਾਈ ਜਾਪਣਾ, ਸੋ ਸੁਰਾ ਪ੍ਰਧਾਨ ਸੋ ਮਸਕ ਜਿਸਦਾ ਭਾਗ ਜੀਓ, ਮਨ ਮੰਦੇ ਪ੍ਰਭ ਗਾਈਆ, ਏ ਰਸ ਭੋਗਣ ਪਾਸ਼ਾਈਆਂ, ਮੰਦਾ ਮੂਰ ਨਾ ਉਪਜੋ, ਉਤਰੇ ਸੱਚੀ ਕਰ ਲਾਗ ਜੀਓ, ਕਰਤਾ ਮਨ ਵਸਾਇਆ, ਜਨਮੈ ਕਾਬਲ ਪਾਇਆ, ਮਨ ਭਵਨ ਦਾ ਕੰਤ ਹਰ, ਤਿਰ ਤਿਰਵਾ ਸੁਹਾਗ ਜੀਵ, ਅਟਲ ਪਦਾਰਥ ਪਾਇਆ, ਵੈ ਭੰਜਨ ਕੀ ਸਰਣਾਇਆ, ਲੈ ਅੰਚਨ ਨਾਨਕ ਤਾਰੇ ਹਨ, ਜਿਤਾ ਜਨਮ ਪਾਰ ਜੀਵ, ਇੱਕ ਓਂਕਾਰ ਸਤ ਗੁਰ ਪ੍ਰਸਾਦ ਮਾਜ ਮੱਲਾ ਪੰਜਵਾਂ ਘਰ ਤੀਜਾ, ਹਰ ਜਾਪ ਜਪੇ ਮਨ ਧੀਰੇ, ਰਾਉ ਸਿਮਰ ਸਿਮਰ ਕਰਦੇ ਹੋ, ਮਿਟ ਗਏ ਭੈ ਦੂਰੇ, ਸਰਣਿਆ ਪਾਰ ਪੌਕੀ, ਤਵਰ ਕਾਏ ਝੂਰੇ, ਸ਼ਰਨ ਸੇਵ ਸੰਤ ਸਾਧਕੇ, ਸਗਨ ਮਨੋਰਥ ਪੂਰੇ, ਘੜ ਘੜ ਏਕ ਵਰਤਾ ਜਲ ਥਲ ਮਈਅਰ ਪੂਰੇ, ਆਪ ਬਿਨਾਦਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ, ਛਬ ਛੁਡਾਈ ਖਸਮ ਆਪ, ਹਰ ਜਪ ਭਈ ਠਰੂਰੇ, ਕਰਤਾ ਗਿਆ ਤੂੰ ਪਾਪ ਸੋ, ਦੁਸ਼ਟ ਮੂਏ ਹੋਏ ਮੂਰੇ, ਨਾਨਕ ਰਤਾ ਸਚ ਨਾਏ ਹਰ ਵੇਖਾ ਸਦਾ ਹਜੂਰੇ, ਬਾਰਾਂ ਮਹਾਂ ਮਾਂਝ ਮੱਲਾ ਪੰਜਵਾਂ ਘਰ ਚੌਥਾ, ਇੱਕ ਓਂਕਾਰ ਸਤ ਗੁਰ ਪ੍ਰਸਾਦ, ਕਿਰਤ ਕਰੋ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਾ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਤੇ ਹਿੰਦੂ ਦਾ ਤੇ ਵਾਰੀ ਕਿਤਨਾ ਵੈ ਕਾਮ, ਜਲ ਮੇਰੀ ਸ਼ਾਹ ਕੁਮਰਾਵਤੀ ਜਨਾਈ ਦਾਮ, ਹਰ ਨਾਂ ਨਾ ਮਿਲਿਆ ਸਾਜਨਾ, ਕਤ ਪਾਈਆ ਵਿਸ਼ਰਾਮ, ਜਿਤ ਘਰ ਕੰਤਰਾ ਪ੍ਰਗਟ ਹੀ, ਪਾਠ ਨਗਰ ਸੇ ਗ੍ਰਾਮ, ਸਰਭ ਸ਼ਿੰਗਾਰ ਤਮੂਰ ਰਾਸ, ਸੰਦੇਹ ਸਭ ਖਾਮ, ਪ੍ਰਭ ਸਵਾਮੀ ਕੰਤ ਵਿਹੂਣੀਆ, ਮੀ ਸਜਣ ਸਭ ਜਾਮ, ਨਾਨਕ ਕੇ ਬੇਨੰਤੀਆ, ਕਰ ਕਿਰਪਾ ਦੀਜਾ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ, ਜਿਸ ਕਾ ਨੇਚਲ ਤਾਮ, ਚੇਤ ਗੋਬਿੰਦ ਰਾਧੀਆ, ਵੈ ਅਨੰਦ ਕਣਾ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ, ਜਿਨ ਪਾਇਆ ਪ੍ਰਭੇ ਆਪਣਾ, ਆਈ ਤਿਸੇ ਗਣਾ, ਏਕ ਤਿਸਬਿਨ ਜੀਵਣਾ, ਜਿਰਸਾ ਜਨਮ ਜਣਾ, ਜੇ ਸਰਮੀਰ ਪੂਰਿਆ ਰਵਿਆ ਵਿੱਚ ਬਣਾ, ਸੋ ਪ੍ਰਭ ਚੇਤਨਾ ਆਵਈ, ਕਿਤੜਾ ਦੁੱਖ ਗਣਾ, ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ, ਤਿਸਕਾ ਪਾਏ ਲੱਗਾ, ਵੈ ਸਾਖ ਧੀਨ ਕਿਉਂ ਵਾਡੀਆਂ, ਜਿੰਨਾ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰ ਕਾ ਲੱਗੀ, ਮਾਇਆ ਧੋ ਪੁੱਤਰ ਕੁਲੱਤਰਾਂ ਸੰਗ ਧਨਾ, ਹਰ ਵਿਨਾਸ਼ੀਓ, ਫਲ ਚ ਪਲ ਚ ਸਗਲੀ ਮੁਗੀ ਝੂਠਾ ਧੰਦਾ, ਮੋਹ ਇੱਕ ਸਰ ਕੇ ਨਾਮ ਬਿਨ ਅੱਗਾ ਲਈਆ, ਖੋਹੇ ਦੇ ਵਿਸਾਰ ਵਿਗੁਚਣਾ, ਪ੍ਰਭ ਬਿਨਾ ਬਿਨਾ ਖੋਏ, ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਏ, ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ, ਵੈ ਸਾਖ ਸੁਹਾਵਾ ਤਾਂ ਲਗਾ ਜਾ, ਸੰਤ ਭੇਟਾਂ ਹਰ ਸੋਏ, ਹਰ ਜੇਠ ਚੁੜਨ ਦਾ ਰੋੜੀਆ, ਜਿਸ ਅੱਗਾ ਸਭ ਨਿਵਾਨ, ਹਰ ਸਿਣ ਦਾਵਣ ਲੱਗੇ ਹਾਂ, ਕਿਸਨ ਦੇਈ ਮਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾ ਹੀ ਸਨ, ਰੰਗ ਸਵੇ ਨਾਰਾਇਣ, ਜੇ ਤੇ ਮਨ ਭਾਵਾਨ, ਜੋ ਹਰ ਲੋੜੇ ਸੋਈ ਕਰੇ ਸੋਈ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਾਨ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆ ਧਨ, ਆਪਣੇ ਲਈ ਅਜੇ ਮਿਲੈ ਵਿਛੜ ਕਿਉਂ ਰੋਮਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਾਨ, ਹਰ ਜੇਠ ਰੰਗੀਲਾ ਤੇ ਸਣੀ, ਜਿਸ ਕਾ ਭਾਗ ਮਥਨ, ਅਸਾੜਤ ਪੰਦਾ ਤਿਸ ਲੰਘਾ, ਹਰ ਨਾਨ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ, ਮਨ ਸੰਧੀ ਆਸ, ਦੁਆ ਭੈ ਬਗੁਚੀ ਹੈ, ਗਲ ਪਈ ਸੁਜਮਕੀ ਵਾਸ, ਜਿਹਾ ਬੀਜਾ ਸੂਰਣ ਮੱਥਾ ਜੁਰ ਗਿਆਸ, ਰਹਿਣ ਵਿਹਾਣੀ ਪਛਤਾਣੀ, ਉੜ ਚੱਲੀ ਗਈ ਨਿਰਾਸ, ਸ਼ਿਨਕੋ ਸਾਧੂ ਭੇਟੀ ਹੈ, ਸੋ ਦਰਗਾਹ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਮ ਦੂਜਾ ਗੋ ਨਹੀਂ, ਨਾਨਕੀ ਅਰਦਾਸ ਅਸਾੜ ਸੁਹੰਦਾ, ਤਿਸ ਲਗਾ ਜਿਸ ਮਨ ਹਰ ਚਰਨ ਨਿਵਾਸ, ਸਾਵਣ ਸਰਜੀ ਕਾਵਣੀ ਚਰਨ ਕਮਲ ਸਿੰਘ ਪਿਆ, ਮੰਤਰ ਰਤਾ ਸੱਚ ਰੰਗ, ਇੱਕੋ ਨਾਮ ਆਧਾਰ ਵਿਖਿਆ ਰੰਗ, ਕੁੜਾ ਵਿਆਹ ਦਿਸਣ ਸਭੇ ਚਾਰ, ਹਰ ਅਮਰਪੂ ਸਾਵਣੀ ਮਿਲ ਸਾਧੂ ਪੀਵਣ ਹਰ, ਵਣ ਤਿਨ ਪ੍ਰਭ ਸੰਗ ਮੋਲਿਆ, ਸਿਮਰਤ ਪੁਰਖ ਪਾਰ ਮਿਲਣਾ ਨਾ ਮਨ ਲੋਚਦਾ, ਕਰਮ ਮਿਲਾਵਣ ਹਰ, ਜਿਨੀ ਸਗੀ ਪ੍ਰਭ ਪਾਇਆ, ਤਿਨ ਕਹਿ ਸਤ ਮਲਹਾਰ, ਨਾਨਕ ਹਰ ਜੀ ਮਾਇਆ ਕਰ, ਜਬ ਸੁਵਰਨ ਹਰ, ਨ ਸਾਵਣ ਤਨਾ ਸੁਹਾਗਣੀ, ਜਿਨ ਰਾਮ ਨਾਮ ਔਰ ਹਰ,
ਭਾਦੋ ਭਰਮ ਪੁਲਾਣੀਆਂ ਦੂਜਾ ਲੱਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਜ ਨਾਈ ਕੇਤ ਜੇ ਦਿਨ ਦੇ ਬਿਨ ਸੀਤ ਸਵੇਲਾ ਤਿਤ ਵੇਲਾ ਕੈਸਣ ਪ੍ਰੇਤ ਫੁੱਟ ਚਲਾਇਆ ਦੂਜਾ ਮੂੰਹ ਕਿਸਰਾ ਦੇ ਨੀ ਭੇਤ ਪਿਛੋਟ ਛੱਡ ਖੜੋਤੇ ਗ੍ਰਹਿ ਮਾ ਜਿਸ ਲੱਗਾ ਹੇਤ ਹੱਥ ਭਰੂੜ ਤਨਕ ਪੇ ਛਾਉ ਆਸੇਤ ਜੀਆ ਬੀਜਾ ਸੂਰਣ ਕਰਮਾ ਸੁੰਦਰਾ ਕੇਤ ਨਾਨਕ ਸੁਣਾਤੀ ਚਰਨ ਬੋਧ ਪ੍ਰਭਦੇਤ ਸੇ ਭਾਦੇ ਨਰ ਪਾਈਆ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮ ਮਾੜਾ ਕਮਣੀ ਅਰਜਾਏ ਮੰਤ ਪਿਆ ਦਰਸ਼ਨ ਕਰੀ ਕੋਈ ਆਣ ਮਿਲਾਵੇ ਮਾਏ ਸੰਸਾਈ ਪ੍ਰੇਮ ਕੇ ਅੰਤਨ ਕਹਿ ਲਾਗਾ ਪਾਏ ਵਾਣ ਵਿਣ ਪ੍ਰਭ ਕਿਉਂ ਸੁਖ ਪਾਈਆ ਦੂਜੀ ਨਾਈ ਜਾਏ ਜਿਨੀ ਚਾਗਿਆ ਪ੍ਰੇਮ ਰਾਸੀ ਤ੍ਰਿਪਤ ਰਹਿ ਗਾਏ ਆਪ ਤਿਆਗ ਬੇਨਤੀ ਕਰਾਉਣ ਲਿਓ ਪ੍ਰਭ ਆਪ ਤਿਆਗ ਬੇਨਤੀ ਕਰਾ ਲਿਓ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਚੜਕਦੇ ਨਾ ਜਾਏ ਪ੍ਰਭਣ ਦੂਜਾ ਕੋ ਰਹੀ ਨਾਨਕ ਹਰ ਸੁਣਾਏ ਅਸੂ ਸੁਖੀ ਪਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ ਕਤ ਕਰਮ ਕਮਾਵਣੇ ਦੂਸ਼ਣ ਕਾਉਂ ਜੋਗ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ ਹੀ ਮੁਖੋਏ ਰਾਮ ਤੇ ਲੱਗੇ ਜਨਮ ਵਿਜੋਗ ਖਿਰ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਤਰ੍ਹਾਂ ਰੋਜ਼ ਕੀਤਾ ਕੁਛ ਨਾ ਹੋਈ ਲਿਖਿਆ ਧੁਰ ਸੰਜੋਗ

0: ਬਿਨਸੇ ਸਭੇ ਸੋਚ
1: ਹਰ ਪਿਰ ਸੰਗ ਬੈਠੜੀਆਂ
0: ਗੁਰੂ
1: ਦਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹਿ ਲੜੀਆ ਸਾਜਨਾ ਤੇ ਬਾਹਰੀ ਸੇ ਰਹਿਣ ਕੇ ਲੜੀਆ ਤਿੰਨ ਦੁੱਖ ਨਾ ਕਬ ਹੂੰ ਤਰੈ ਸੇ ਜਮ ਕੈ ਵਸ ਪੜੀਆ ਨਿਰਾ ਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆ ਮੰਗਰ ਮਾਏ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ ਭੋਗ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਾਮੀਲਾ ਵਿਖਿਆ ਪੋਹ ਨਾ ਸਕੇ ਮਿਲ ਸਾਧੂ ਗੁਣ ਗਾ ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਕਰ ਗੈ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀਆ ਬਾਰ ਜਾਓ ਲੱਖ ਬੇਰੀਆਂ ਹਰ ਸੱਜਣ ਅਗਮ ਗਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਭੋਗ ਸੁਖ ਹੁੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਗ ਮਜਨ ਸੰਗ ਸਾਧੁਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੌਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸੱਚਾ ਮਾਰਗ ਚੱਲ ਦਿਆ ਉਸਤ ਕਰੇ ਜਹਾਨ ਅੜਸੜ ਤੀਰਥ ਸਗਲ ਪੁੰਨ ਜੀ ਦਿਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ ਫਲਗੁਣ ਆਨੰਦ ਉਪਾਰ ਜਿਨ੍ਹਾਂ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਲਾਏ ਹਰ ਜੇਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓ ਨੇਚਲ ਦਿੱਤੀ ਅੰਜਾਏ ਸੰਸਾਰ ਸਾਗਰ ਤੇ ਰੱਖਿਓ ਬਹੁੜ ਨਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀ ਐ ਜਿਸਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਅਰਾਧਿਆ ਦਰਗਾਹ ਸਚ ਖਰੇ ਸਰਬ ਸੁਖਾ ਨਿਧ ਚਰਨ ਹਰ ਭਉ ਜੁ ਬਿਖਮ ਤਰੇ ਪ੍ਰੇਮ ਭਗਤਿਨ ਪਾਈਆ ਬਿਖਿਆ ਨਾਹਿ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਂਜ ਮਲਾ ਪੰਜਵਾ ਦਿਨ ਰੈਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ ਆਪ ਤਿਆਗ ਸਰਨੀ ਪਵਾ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਹੋ ਹੋਰ ਨਾ ਹੀ ਕਰਨ ਕਰੇਣ ਹਰ ਤੁਧ ਬਿਨ ਖਾਕੂ ਰੂੜ ਨਾ ਕਹੀਐ ਕਿੱਥੈ ਵੈਣ ਨਾਨਕੀ ਬੇਨੰਤੀਆ ਹਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਤ ਪੁਰਖ ਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧ ਕਿਛ ਅੰਤ ਨਾ ਪਾਰਾਵਾਰ ਸੇਵਾ ਸਾ ਤਿਸ ਭਾਵ ਸੀ ਸੰਤਾ ਕੀ ਹੋਏ ਛਾਰ ਦੀਨਾ ਨਾਥ ਦਿਆਲ ਦੇ ਪਤ ਤਿਉ ਧਾਰਨ ਹਾਰ ਆਜ ਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾ ਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿਨ ਕੈ ਸਦ ਬਲਿਹਾਰ ਸੰਤ ਰਤਨ ਸਤ ਸਦਾ ਸਭਨਾ ਕਾ ਬਖਸ਼ਿੰਦ ਜਿਉ ਪਿੰਡ ਜਿਨ ਸਾਜਿਆ ਕਿਰ ਕਿਰਪਾ ਦਿੱਤੀ ਨ ਜਿੰਦ ਗੁਰ ਸ਼ਬਦੀ ਆਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਵਸੈ ਨਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਐ ਮਿਲੈ ਸਵਾਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਪੂਰਨੋ ਮੰਜ ਨਿਮਾਣੀ ਥਾਉ ਅਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜਿਉ ਤੂੰ ਰੱਖੈ ਤਿਉ ਰਹਾ ਤੇਰਾ ਦਿੱਤਾ ਪੈਨਾ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਜਈ ਕਿੱਥੇ ਕੂਕਣ ਜਾਓ ਅਗਿਆਨ ਬਿਨਾ ਸੰਤਮ ਹਰਨ ਉੱਚੇ ਅਗਮ ਮਾਓ ਮਨ ਵਿਛੜਿਆ ਹਰ ਮੇਲਿਆ ਨਾਨਕ ਇਹੋ ਸੁਹਾਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਓ ਵਾਰ ਮਾਜ ਕੀ ਤਥਾ ਸਲੋਕ ਮਤਲਬ ਪਹਿਲਾ ਮਲਕ ਮੁਰੀਦ ਤਥਾ ਚੰਦਰ ਹੜਾ ਸੋਹੀਆ ਕੀ ਧੁਨੀ ਗਾਵਣੀ ਇੱਕ ਓਵੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹਲਾ ਪਹਿਲਾ ਪਹਿਲਾ ਪਿਆਰ ਲਗਾ ਥਣ ਦੁੱਧ ਦੂਜੈ ਮਾਏ ਬਾਪ ਕੀ ਸੁਧ ਤੀਜੈ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੈ ਖਾਣ ਪੀਣ ਕੀ ਧਾਤ ਛਿਵੈ ਕਾਮਨਾ ਪੁੱਛੈ ਜਾਤ ਸਤਵੈ ਸਾਂਝ ਕੀਆ ਘਰ ਵਾਸ ਅਠਵੈ ਕ੍ਰੋਧ ਹੋਆ ਤਨ ਨਾਸ ਨਾਵੈ ਧੌਲੇ ਉਬੇ ਸਾਹ ਦਸਵੈ ਦੱਦਾ ਹੋਆ ਸੁਆਹ ਗਏ ਸੰਗੀਤ ਪੁਕਾਰੀ ਧਾ ਉਡਿਆ ਹੰਸ ਦਿਸਾਏ ਰਾਹ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਸਦਿਹੋ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਲਾ ਪਹਿਲਾ ਦਸ ਬਾਲ ਤਨ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੈ ਸੱਠੀ ਕੇ ਬੋਡੇਪਾ ਆਵੈ ਸੱਤਰ ਕਾ ਮਤਹੀਣ ਅਸੀ ਹਾਂ ਕਾਵਿਓ ਪਾਰ ਨਾ ਕਾਵਿਓ ਹਾਰ ਨਾ ਪਾਵੈ ਨਵੈ ਕਾ ਸਹ ਸਹ ਜਾਸੜੀ ਮੂਲ ਨਾ ਜਾਣੈ ਅਪ ਬਲ ਟੰਡੋਲਿਮ ਢੂੰਡਿਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਗਮ ਹੈ ਆਪ ਸ੍ਰਿਸ਼ਟ ਪਾਤੀ ਰੰਗ ਪਰੰਗ ਉਪਾਰ ਜਨਾ ਬਹੁ ਬਹੁ ਬਿਦ ਭਾਤੀ ਤੂੰ ਜਾਣੈ ਜਿਨ ਉਪਾਈਐ ਸਭ ਖੇਰ ਤੁਮਾਤੀ ਇੱਕ ਆਵੈ ਇੱਕ ਜਾਹ ਉੱਠ ਬਿਨ ਨਾਵੈ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵ ਹੋ ਸਤ ਨਿਰੰਜਨੋ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁਜਾਣ ਹੈ ਵੜ ਪੁਰਖ ਵੜਾਤੀ ਜੋ ਮਨ ਚਿਤ ਤੁਧ ਧਿਆਇਨ ਦੇ ਮੇਰੇ ਸੱਚਿਆ ਬਲ ਬਲ ਹੋ ਤਿਨ ਜਾਤੀ ਸਲੋਕ ਮਤਲਬ ਪਹਿਲਾ ਜਿਉ ਪਿੰਡ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ ਜਿਨ ਰਚ ਰਚਿਆ ਤਿਸੈ ਨ ਜਾਣੈ ਅੰਧਾ ਅੰਧ ਕਮਾਏ ਜਾ ਭੱਜੈ ਤਾਂ ਠੀਕਰ ਹੋਵੈ ਘਾੜਤ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹ ਪਤ ਪਤ ਵਿਣ ਪਾਰ ਨਾ ਪਾਏ ਮਹਲਾ ਦੂਜਾ ਦਿੰਦੇ ਥਾਵੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਿਖਾਣੀਐ ਅੰਤਰ ਬਹਿ ਕੈ ਕਰਮ ਕਮਾਵੈ ਸੋਚੋ ਕੁੰਡੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਲ ਕਰੈ ਸਭ ਕਰਤੇ ਕਿਆ ਦੂਜਾ ਆਖ ਵਿਖਾੜੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ ਵਿਣ ਜੋਤੀ ਕੋਈ ਕਿਛ ਕਰਹੋ ਦਿਖਾ ਸਿਆੜੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾੜੀਐ ਪੌੜੀ ਤੂੰ ਆਪੇ ਜਗਤ ਉਪਾਏ ਕਹਿ ਤੁਦ ਆਪੇ ਤੰਦੈ ਲਾਇਆ ਮੁੱਠ ਗੋਲੀ ਪਾਏ ਕਹਿ ਤੁਦ ਆਪੇ ਜਗਤ ਤੁਦ ਆਪੋ ਜਗਤ ਖੁਆਇਆ ਤਿਸਦਾ ਅੰਦਰ ਅਗਨ ਹੈ ਨੈ ਤਿਪਤੈ ਭੁੱਖਾ ਤਿਹਾਇਆ ਸਹਿਸਾ ਇਹ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਨ ਸਤਿਗੁਰ ਬੋਹ ਨਾ ਟੁੱਟੇ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖਰ ਜਾ ਜਾਤ ਤੁਧ ਪਾਇਆ ਕੁਲ ਉਧਾਰੇ ਆਪਣਾ ਤਨ ਜਿਣੇ ਦੀ ਮਾਇਆ ਸੋਭਾ ਸੁਰਤ ਸੁਹਾਵੜੀ ਦਿਨ ਹਰ ਸੇ ਤੀ ਚਿਤ ਲਾਇਆ ਸਲੋਕ ਵਾਲਾ ਦੂਜਾ ਅੱਖੀ ਬਾਜੋ ਵੇਖੜਾ ਵਿਣ ਕੰਨਾ ਸੁਣਨਾ ਪੈਰਾ ਬਾਜੋ ਚੱਲਣਾ ਵਿਣ ਹੱਥਾ ਕਰਨਾ ਜੀਭੈ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾੜ ਕੈ ਤੋ ਖਸਮੈ ਮਿਲਣਾ ਮਹਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਉ ਗਲ ਲੱਗੈ ਧਾਏ ਬਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ ਸਦਾ

ਦਿਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ ਹਰ ਵੇਖੇ ਆਪ ਹਦੂਰੀ ਜਿਉ ਹਰ ਅੰਤਰ ਬਾਜਾ ਪੌਣ ਹੈ ਮੇਰੇ ਗੋਬਿੰਦਾ ਹਰ ਆਪ ਬਜਾਏ ਤਿਉਂ ਬਾਜੇ ਜਿਉ ਹਰ ਅੰਤਰ ਨਾਮ ਨਿਦਾਨ ਹੈ ਮੇਰੇ ਗੋਬਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੇ ਜਿਉ ਆਪੇ ਸ਼ਨ ਪਵਾਇੰਦਾ ਮੇਰੇ ਗੋਬਿੰਦਾ ਹਰ ਭਗਤ ਜਨਾ ਰਾਖ ਲਾਜੇ ਜਿਉ ਬਟਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਾਮ ਸਿੱਧ ਕਾਜੇ ਜਿਉ ਗੌੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੇ ਹਰ ਬਿਰਹੋਂ ਲਗਾਈ ਜਿਉ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜਿਉ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਉ ਮੇਰਾ ਨਾਮ ਸਖਾ ਹਰ ਭਾਈ ਜਿਉ ਗੁਣ ਗਾਵੋ ਸੰਤ ਜਿਉ ਮੇਰੇ ਹਰ ਪ੍ਰਭ ਕੇਰੇ ਜਿਉ ਜਪ ਗੁਰਮੁਖ ਨਾਮ ਜਿਉ ਭਾਗ ਵਡੇਰੇ ਜਿਉ ਹਰ ਹਰ ਨਾਮ ਜਿਉ ਪ੍ਰਾਣ ਹਰ ਮੇਰੇ ਜਿਉ ਫਿਰ ਬਹੁੜ ਨਾ ਪਉ ਜਲ ਫੇਰੇ ਜਿਉ ਕਿਉ ਹਰ ਪ੍ਰਭ ਵੇਖਾ ਮੇਰੇ ਮਨ ਤਨ ਚਾਉ ਜਿਉ ਹਰ ਮੇਲੋ ਸੰਤ ਜਿਉ ਮਨ ਲੱਗਾ ਭਾਉ ਜਿਉ ਗੁਰ ਸ਼ਬਦੀ ਪਾਈਏ ਹਰ ਪ੍ਰੀਤਮ ਰਾਵ ਜਿਉ ਬਟਪਾਗੀ ਜਪ ਨਾਮ ਜਿਉ ਮੇਰੇ ਮਨ ਤਨ ਬਡੜੀ ਗੋਬਿੰਦ ਪ੍ਰਭ ਆਸਾ ਜਿਉ ਹਰ ਮੇਲੋ ਸੰਤ ਜਿਉ ਗੋਬਿੰਦ ਪ੍ਰਭ ਪਾਸਾ ਜਿਉ ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜਿਉ ਜੇ ਨਾਨਕ ਪੂਰ ਅੜੀ ਮਨ ਆਸਾ ਜਿਉ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾ ਮਿਲੈ ਤਾਂ ਜੀਵਾਂ ਜਿਉ ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜਿਉ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾਂ ਜਿਉ ਹਰ ਪਾਇੜਾ ਮਨ ਜੀਵਾਂ ਜਿਉ ਮੇਰੇ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਉ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸਜਾਣ ਜਿਉ ਗੁਰ ਮੇਲੇ ਸੰਤ ਹਰ ਸੁਗੜ ਸਜਾਣ ਜਿਉ ਹੋ ਨਾ ਬਿਠੋ ਕੁਰਬਾਨ ਜਿਉ ਹੋ ਹਰ ਹਰ ਸੱਜਣ ਹਰ ਮੀਤ ਦਸਾਈ ਜਿਉ ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜਿਉ ਸਤਿਗੁਰ ਤੁਠੜਾ ਦੱਸੇ ਹਰ ਪਾਈ ਜਿਉ ਹਰ ਨਾਮੇ ਨਾਮ ਸਮਾਈ ਜਿਉ ਮੈਂ ਬੇਦਨ ਪ੍ਰੇਮ ਹਰ ਬਿਰਹੋਂ ਲਗਾਈ ਜਿਉ ਗੁਰ ਸ਼ਰਧਾ ਪੂਰ ਅੰਮ੍ਰਿਤ ਮੁਖ ਪਾਈ ਜਿਉ ਹਰ ਹੋ ਦਿਆਲ ਹਰ ਨਾਮ ਤੇ ਆਈ ਜਿਉ ਜੇ ਨਾਨਕ ਹਰ ਰਸ ਪਾਈ ਜਿਉ ਹੱਲਾ ਪੰਜਵਾਂ ਰਾ ਗੌੜੀ ਗੁਆਰੇ ਰੀ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨ ਵੇ ਦਾ ਕੁਸ਼ਲ ਹੋਤ ਮੇਰੇ ਭਾਈ ਕਿਉਂ ਪਾਈਏ ਹਰ ਰਾਮ ਸਹਾਈ ਰਹਾਓ ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸੀ ਘੋੜੇ ਦੇਖ ਵਿਗਾਸਾ ਲਸਕਰ ਜੋੜੇ ਨੇ ਵਖਵਾਸਾ ਗੱਲ ਜੇਵੜੀ ਹਮੇ ਕੇ ਫਾਸਾ ਰਾਜ ਕਮਾਵੇ ਦੈਦੀ ਸਾਰੀ ਮਾਣੇ ਰੰਗ ਭੋਗ ਬਹੁ ਨਾਰੀ ਜੋ ਨਰਪਤ ਸੁਪਨੇ ਪੇਖਾਰੀ ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ ਹਾ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ ਜੋ ਨਾਨਕ ਹਮੇ ਮਾਰ ਸਮਾਇਆ ਇਨ ਵਿਦ ਕੁਸ਼ਲ ਹੋਤ ਮੇਰੇ ਪਾਈ ਇਉਂ ਪਾਈਏ ਹਰ ਰਾਮ ਸਹਾਈ ਰਹਾਓ ਦੂਜਾ ਗੌੜੀ ਬੈ ਗੁਆਰੀ ਰੀ ਮਹੱਲਾ ਪੰਜਵਾਂ ਕਿਉਂ ਪ੍ਰਮੀਏ ਪ੍ਰਮ ਕਿਸਕਾ ਹੋਈ ਜਾਂ ਜਲ ਥਲ ਮਹੀਏ ਰਵਿਆ ਸੋਈ ਗੁਰਮੁਖ ਉਭਰੈ ਮਨ ਮੁਖ ਪਤ ਖੋਈ ਜਿਸ ਰਾਖੇ ਆਪ ਰਾਮ ਦਿਆਰਾ ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹਾ ਸਭ ਮੈਂ ਵਰਤੇ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਭ ਕਿਛ ਜਾਣੇ ਜੋ ਵਰਤਨਤਾ ਮਨੁੱਖ ਮੋਏ ਜਿਨ ਦੂਜੀ ਪਿਆਸਾ ਬਹੁ ਜੋਨੀ ਪਵੇ ਤੁਰ ਕਰਮ ਲਿਖਿਆਸਾ ਜੈਸਾ ਬੀਜ ਹੈ ਤੈਸਾ ਖਾਸਾ ਦੇਖ ਦਰਸ਼ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜੇ ਨਾਨਕੀ ਹਰ ਪੂਰਨ ਆਸਾ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਕਈ ਜਨ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਵਰੀਆ ਚਿਰੰਕਾਲ ਇਹ ਦੇਹ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲੱਖ ਚੁਰਾਸੀ ਜੋਨ ਪਰਮਾਇਆ ਸਾ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰੇ ਦਰਗਾਹ ਪਰਵਾਨ ਜੋ ਕੁਛ ਹੋਆ ਸੋ ਤੁਝ ਤੇ ਹੋਗ ਅਵ ਨਾ ਦੂਜਾ ਕਰਨੇ ਜੋਗ ਤਾਂ ਮਿਲੀਏ ਜਾਂ ਲਹੇ ਮਿਲਾਏ ਕਹ ਨਾਨਕ ਹਰ ਹਰ ਗੁਣ ਗਾਏ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਕਰਮ ਪੂਮੈ ਵੋਹੋ ਨਾਮ ਬੋਹੋ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੇ ਮਿੱਟੇ ਜਮ ਤਰਾਸ ਨਿਤ ਗਾਵੇ ਹਰ ਹਰ ਗੁਣਜਾਸ ਹਰ ਨਾਮ ਅੰਤਰ ਉਰਤਾਰ ਸੀਗਰ ਕਾਰ ਜਲਿਹੋ ਸਵਾਰ ਰਹਾਓ ਆਪਣੇ ਪ੍ਰਭ ਸਿਉ ਹੋ ਸਾਵਧਾਨ ਤਾਂ ਤੂੰ ਦਰਗਾਹ ਪਾਵੇ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾ ਕੇ ਹਾਥ ਕਦ ਨਾ ਵਿਛੜੇ ਸਭ ਕੇ ਸਾਥ ਉਪਾਪ ਛੋੜ ਗੋ ਤਿਸਕੀ ਓਟ ਨਿਮਖ ਮਾਹੇ ਹੋਵੇ ਤੇਰੀ ਛੋਟ
सदा निकट कर तिसनो जान, त्वर की आज्ञा सत कर मान, गुर के शब्द मिटावो आप, हर हर नाम।

0: ਨਾਨਕ ਜਪ ਜਾਪ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੁਰ ਕਾ ਬਚਨ ਸਦਾ ਅਵਿਨਾਸੀ, ਗੁਰ ਕੈ ਬਚਨ ਕਟੀ ਜਮ ਫਾਸੀ। ਗੁਰ ਕਾ ਬਚਨ ਜੀ ਕੈ ਸੰਗ, ਗੁਰ ਕੈ ਬਚਨ ਰਚੈ ਰਾਮ ਕੈ ਰੰਗ। ਜੋ ਗੁਰ ਦੀਆ ਸੁਮਨ ਕੈ ਕਾਮ, ਸੰਤ ਕਾ ਕੀਆ ਸਤ ਕਰ ਮਾਨ ਰਹਾ। ਗੁਰ ਕਾ ਬਚਨ ਅਟਾਲ ਅਸ਼ੇਦ, ਗੁਰ ਕੈ ਬਚਨ ਕਟੇ ਭ੍ਰਮ ਭੇਦ। ਗੁਰ ਕਾ ਬਚਨ ਕਤੁ ਨਾ ਜਾਏ, ਗੁਰ ਕੇ ਬਚਨ ਹਰ ਕੇ ਗੁਣ ਗਾਏ। ਗੁਰ ਕਾ ਬਚਨ ਜੀ ਕੈ ਸਾਥ, ਗੁਰ ਕਾ ਬਚਨ ਅਨਾਥ ਗੁਨਾਥ। ਗੁਰ ਕੇ ਬਚਨ ਨਾਨਕ ਨਾ ਪਰੈ ਪਵੈ, ਗੁਰ ਕੇ ਬਚਨ ਰਸਨਾ ਅੰਮ੍ਰਿਤ ਰਵੈ। ਗੁਰ ਕਾ ਬਚਨ ਪ੍ਰਗਟ ਸੰਸਾਰ, ਗੁਰ ਕੇ ਬਚਨ ਨ ਆਵੈ ਹਾਰ। ਜਿਸ ਜਨ ਹੋਏ ਆਪ ਕਿਰਪਾਲ, ਨਾਨਕ ਸਤਿਗੁਰ ਸਦਾ ਦਿਆਲ। ਗੌੜੀ ਗੁਆਰੀ ਰੀ ਮਹੱਲਾ ਪੰਜਵਾਂ। ਜਿਨ ਕੀਤਾ ਮਾਟੀ ਤੇ ਰਤਨ, ਗਰ ਮੈਂ ਰਾਖਿਆ ਜਿਨ ਕਰ ਜਤਨ। ਜਿਨ ਦਿਨੀ ਸੋਭਾ ਵਡਿਆਈ, ਤਿਸ ਪ੍ਰਭ ਕੋ ਆਠ ਪਹਿਰ ਤਿਆਈ। ਰਮਈਆ ਰੇਨ ਸਾ ਜਨ ਪਾਵੋ, ਗੁਰ ਮਿਲ ਆਪਣਾ ਖਸਮ ਤਿਹਾਵੋ ਰਹਾ। ਜਿਨ ਕੀਤਾ ਮੂੜ ਤੇ ਭਗਤਾ, ਜਿਨ ਕੀਤਾ ਬੇਸੁਰਤ ਤੇ ਸੋਤਾ। ਜਿਸ ਪ੍ਰਸਾਦ ਨਵਹਿ ਨਿਤ ਪਾਈ, ਸੋ ਪ੍ਰਭ ਮਨ ਤੇ ਬਿਸਰਤ ਨਾਹੀ। ਜਿਨ ਦੀਆ ਨਿਤਾਵੇ ਕੋ ਥਾਨ, ਜਿਨ ਦੀਆ ਨਿਮਾਣੇ ਕੋ ਮਾਨ। ਜਿਨ ਜਿਨ ਕਿਨੀ ਸਭ ਪੂਨ ਆਸਾ, ਸਿਮਰੋ ਦਿਨ ਰਹਿਣ ਸਾਸ ਗਿਰਾਸਾ। ਜਿਸ ਪ੍ਰਸਾਦ ਮਾਇਆ ਸਿਲ ਕਾਟੀ, ਗੁਰ ਪ੍ਰਸਾਦ ਅੰਮ੍ਰਿਤ ਵਿਖ ਖਾਟੀ। ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਣ ਹਾਰੇ ਕੋ ਸਾਲਾਹੀ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ। ਤਿਸ ਕੀ ਸ਼ਾਨਾ ਹੀ ਪੋ ਸੋਗ, ਉਸ ਤੇ ਉਵਾਹਰ ਕਛੂ ਨਾ ਹੋਗ। ਤਜੀ ਸਿਆਣ ਬਲ ਬੁੱਧ ਵਿਕਾਰ, ਦਾਸ ਆਪਣੇ ਕੀ ਰਾਖਣ ਹਾਰ। ਜਪ ਮਨ ਮੇਰੇ ਰਾਮ ਰਾਮ ਰੰਗ, ਕਰ ਬਾਹਰ ਤੇਰੇ ਸਾਧ ਸੰਗ ਰਹਾਓ। ਤਿਸ ਕੀ ਟੇਕ ਮਨੇ ਮਹਿ ਰਾਖ, ਗੁਰ ਕਾ ਸ਼ਬਦ ਅੰਮ੍ਰਿਤ ਰਸ ਜਾਕ। ਅਵਰ ਜਤਨ ਕਹੋ ਕੌਣ ਕਾਜ, ਕਰ ਕਿਰਪਾ ਰਾਖੇ ਆਪ ਲਾਜ। ਕਿਆ ਮਾਨੁ ਕਹੋ ਕਿਆ ਜੋਰ, ਝੂਠਾ ਮਾਇਆ ਕਾ ਸਭ ਸੋਰ। ਕਰਨ ਕਰਾਵਨ ਹਾਰ ਸਵਾਮੀ, ਸਗਲ ਕਟਾ ਕੇ ਅੰਤਰ ਜਾਵੀ। ਸਰਬ ਸੁਖਾਂ ਸੁਖ ਸਾਚਾ ਇਹ, ਗੁਰੂ ਉਪਦੇਸ ਮਨੇ ਮਹਿਲੇ। ਜਾ ਕੋ ਰਾਮ ਨਾਮ ਲਿਵ ਲਾਗੀ, ਕਹ ਨਾਨਕ ਸੋ ਧਨ ਬਡ ਪਾਗੀ। ਗੌੜੀ ਮਹੱਲਾ ਪੰਜਵਾਂ। ਸੁਣ ਹਰ ਕਥਾ ਉਤਾਰੀ ਮੈਲ, ਮਹਾਪ੍ਰੀਤ ਭਏ ਸੁਖ ਸੈਲ। ਵੱਡੇ ਪਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉ ਲਾਗੋ ਰੰਗ। ਹਰ ਹਰ ਨਾਮ ਜਪ ਜਨ ਤਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ। ਕਰ ਕੀਰਤਨ ਮਨ ਸੀਤਲ ਪਏ, ਜਨਮ ਜਨਮ ਕੇ ਕਿਲ ਵਿਖ ਗਏ। ਸਰ ਨਿਧਾਨ ਪੇਖੇ ਮਨ ਮਾਹੇ, ਅਬ ਢੂੰਡਣ ਕਾਹੇ ਕੋ ਜਾਏ। ਪ੍ਰਭ ਆਪਣੇ ਜਪ ਹੈ ਦਿਆਲ, ਪੂਰਨ ਹੋਈ ਸਿਵ ਕਾਲ। ਬੰਧਨ ਕਾਟ ਕੇ ਆਪਣੇ ਦਾਸ, ਸਿਮਰ ਸਿਮਰ ਸਿਮਰ ਗੁਣਤਾਸ। ਏਕੋ ਮਨ ਏਕੋ ਸਭ ਠਾਏ, ਪੂਰਨ ਪੁਰ ਹੋ ਸਭ ਜਾਏ। ਗੁਰਪੁਰੇ ਸਭ ਭਰਮ ਚੁਕਾਇਆ, ਹਾਸੀ ਮਨ ਨਾਨਕ ਸੁਖ ਪਾਇਆ। ਗੌੜੀ ਮਹਾਰੀ ਮਹੱਲਾ ਪੰਜਵਾਂ। ਅਗਲੇ ਮੂਏ ਸੇ ਪਾਛੇ ਪਰੇ, ਜੋ ਬਰੇ ਸੇ ਬੰਧ ਲੱਕ ਖਰੇ। ਜੇ ਤੰਦੇ ਮੈਂ ਉਹ ਲਪਟਾਏ, ਉਨਤੇ ਤੂੰ ਗੁਣ ਦਿੜੀ ਉਨ ਮਾਇਲ। ਉਹ ਵੇਲਾ ਕਿਛ ਚੀਤ ਨਾ ਆਵੈ, ਬਿਨ ਸਜਾਏ ਤਾਂ ਹੂੰ ਲਪਟਾਵੈ ਰਹਾਓ। ਆਸਾ ਬੰਦੀ ਮੂਰਖ ਦੇ, ਕਾਮ ਕ੍ਰੋਧ ਲਪਟਿਓ ਅਸਨੇ। ਸਿਰ ਉਪਰ ਠਾਂਡੋ ਧਰਮ ਰਾਏ, ਮਿੱਟੀ ਕਰ ਕਰ ਭਿਖਿਆ ਖਾਏ। ਹਾਂ ਬੰਦੋ ਹਾਂ ਸਾਧੋ ਬੈ, ਹਮਰੀ ਭੂਮ ਕੌਣ ਕਾਲੇ ਕਾਲੇ ਪੈਰ। ਹਾਂ ਪੰਡਿਤ ਹਾਂ ਚਤੁਰ ਸਿਆਣਾ, ਕਰਨੇ ਹਰ ਨਾ ਬੁਝੇ ਆਨਾ। ਆਪਣੀ ਗਤ ਮਿਤ ਆਪੇ ਜਾਣੇ, ਕਿਆ ਕੋ ਕਹੇ ਕਿਆ ਆਖ ਬਖਾਨੇ। ਜਿਤ ਜਿਤ ਲਾਵੇ ਤਿਤ ਤਿਤ ਲਗਨਾ, ਆਪਣਾ ਭਲਾ ਸਭ ਕਾਹੂ ਮੰਗਣਾ। ਸਭ ਕਿਛ ਤੇਰਾ ਤੂੰ ਕਰਨੇ ਹਾਰ, ਅੰਤ ਨਾਹੀ ਕਿਛ ਪਾਰਾਵਾ। ਦਾਸ ਆਪਣੇ ਕੋ ਦੀਜੇ ਦਾਨ, ਕਬੂ ਨਾ ਬਿਸਰੇ ਨਾਨਕ ਨਾਮ। ਗੌੜੀ ਗੁਆਰੀ ਮਹੱਲਾ ਪੰਜਵਾਂ। ਅਨੇਕ ਜਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣ ਪਾਗਲ ਪਹਰਾ। ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਾ ਸੋਭਾ ਸੇਤ। ਮਨ ਮੇਰੇ ਗੋਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਹਲਾ ਰਹਾਓ। ਜੋ ਬੋਹਿਤ ਪੈ ਸਾਗਰ ਮਾਹੇ, ਅੰਧਕਾਰ ਦੀਪਕ ਦੀਪਾਹੇ। ਅਗਨ ਸੀਤ ਕਾ ਲਾਹਲ ਦੂ, ਨਾਮ ਜਪਤ ਮਨ ਹੋਵੇ ਸੂਖ। ਉਤਰ ਜਾਏ ਤੇਰੇ ਮਨ ਕੀ ਪਿਆਸ, ਪੂਰਨ ਹੋਵੇ ਸਗਲੀ ਆਸ। ਡੋਲੇ ਨਾਹੀ ਤੁਮਰਾ ਚੀਰ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ। ਨਾਮ ਔਖਦ ਸੋਈ ਜਨ ਪਾਵੇ, ਕਰਕੇ ਬਜਿਸ ਆਪ ਦੀ ਵਾਹਵੇ। ਹਰ ਹਰ ਨਾਮ ਜਾ ਕੇ ਹਿਰਦੇ ਬਸੈ, ਦੁਖ ਦਰਦ ਤਹਿ ਨਾਨਕ ਨਸੇ। ਗੌੜੀ ਗੁਆਰੀ ਮਹੱਲਾ ਪੰਜਵਾਂ। ਬਹੁਤ ਦਰਬ ਕਰ ਮਨ ਨਾ ਅਗਾਨਾ, ਅਨੇਕ ਰੂਪ ਦੇਖ ਨਹਿ ਤਪਤੀਆਨਾ। ਪੁੱਤਰ ਕਲਤਰ ਉਜਿਓ ਜਾਨ ਮੇਰੀ, ਉਹ ਬਿਨ ਸੇ ਉਹ ਭਸਵੇਂ ਢੇਰੀ। ਬਿਨ ਹਰ ਭਜਨ ਦੇਖੋ ਬਿਲਾ ਤੇ, ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਰਹਾ। ਜਿਉਂ ਬੇਗਾਰੀ ਕੇ ਸਿਰ ਦੀਜੇ ਦਾਮ, ਓਏ ਖਸ ਖਸਮੇ ਕਹਿ ਗ੍ਰਹਿ ਉਨ ਦੁਖ ਸਹਾ ਜੋ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ ਜਿਉ ਰਾਖਾ ਖੇਤ ਉੱਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਨ ਰਾਖਾ ਕੜੇ ਤਿਸਕੇ ਪਾਲੈ ਕਛੂ ਨਾ ਪੜੇ ਜਿਸਕਾ ਰਾਜ ਤਿਸੇ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤ੍ਰਿਸ਼ਨਾ ਆਪ ਬਿਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆ ਗਏ ਅਰਦਾਸ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਬਿਦ ਪੇਖੀ ਕਲਮ ਕਾਗਜ਼ ਸਿਆਨ ਪਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮਨ ਤਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤਿਸ਼ਨਾ ਬੂਜੇ ਮਨ ਤਿਪਤਾਵੋ ਰਹਾਉ ਅਸ ਪਵਨ ਹਸਤ ਅਸਵਾਰੀ ਚੋਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਿਕ ਅਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖ਼ਤ ਸਭਾ ਮੰਡਲ ਦੁਲੀਚੇ ਸਗਲ ਮੇਵੇ ਸੁੰਦਰ ਬਗੀਚੇ ਆ ਖੇਡ ਬਿਰਤ ਰਾਜਨ ਕੀ ਲੀਲਾ ਮਨ ਨਾ ਸੁਹੇਲਾ ਪਰ ਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹ ਨਾਨਕ ਬਡਭਾਗੀ ਪਾਈਏ ਜਾ ਕੇ ਹਰ ਤਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਇਹੋ ਤਨ ਮੇਰਾ ਬਹੁਰ ਬਹੁਰ ਆਹੂ ਲਪਟੇਰਾ ਪੁੱਤਰ ਕਲਤਰ ਗ੍ਰਿਸਤ ਕਾ ਫਾਸਾ ਹੋ ਨਾ ਪਾਈਏ ਰਾਮ ਕੇ ਦਾਸਾ ਕਵਨ ਸੋ ਬਿਦ ਜਿਤ ਰਾਮ ਗੁਣ ਗਾਏ ਕਵਨ ਸੋ ਮਤ ਜਿਤ ਤਰੇ ਇਹ ਮਾਏ ਰਹਾਉ ਜੋ ਭਲਾਈ ਸੋ ਬੁਰਾ ਜਾਣੇ ਸੱਚ ਕਹੇ ਸੋ ਬਿਖੇ ਸਮਾਨੇ ਜਾਣੇ ਨਾਹੀ ਜੀਤ ਅਰ ਹਾਰ ਇਹੋ ਬਿਲੇਵਾ ਸਾਕਤ ਸੰਸਾਰ ਜੋ ਹਲਾਹਲ ਸੋ ਪੀਵੇ ਬੋਰਾ ਅੰਮ੍ਰਿਤ ਨਾਮ ਜਾਣੇ ਕਰ ਕੋਰਾ ਸਾ ਸੰਕੇ ਨਾਹੀ ਨੇਰ ਲੱਖ ਚੁਰਾਸੀ ਭਰਮਤਾ ਫੇਰ ਏਕੈ ਜਲ ਫੁਹਾਏ ਪੰਖੀ ਰਸ ਰਸ ਭੋਗ ਕਰੇ ਬਹੁ ਰੰਗੀ ਕੋ ਨਾਨਕ ਜਸ ਭਹੇ ਕਿਰਪਾਲ ਗੁਰਪੁਰੈ ਤਾਂ ਕੇ ਕਾਟੇ ਜਾਲ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਤੋ ਕਿਰਪਾ ਤੇ ਮਾਰਗ ਪਾਈਏ ਪ੍ਰਭ ਕਿਰਪਾ ਤੇ ਨਾਮ ਤੇ ਆਈਏ ਪ੍ਰਭ ਕਿਰਪਾ ਤੇ ਬੰਧਨ ਛੁਟੈ ਤੋ ਕਿਰਪਾ ਤੇ ਹਉਮੈ ਟੁਟੈ ਤੁਮ ਲਾਵੋ ਤੋ ਲਾਗੇ ਸੇਵ ਹਮ ਤੇ ਕਛੂ ਨਾ ਹੋਵੈ ਦੇਵ ਰਹਾਓ ਤੁਧ ਭਾਵੇ ਤਾਂ ਗਾਵਾਂ ਬਾਣੀ ਤੁਧ ਪਾਵੇ ਤਾਂ ਸੱਚ ਬਖਾਣੀ ਤੁਧ ਪਾਵੇ ਤਾਂ ਸਤਿਗੁਰ ਮਾਇਆ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੁਧ ਪਾਵੇ ਸੋ ਨਿਰਮਲ ਕਰਮਾ ਜੋ ਤੁਧ ਪਾਵੇ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤੁਮ ਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰੇ ਰਹੇ ਮਨ ਰਾਤਾ ਹੇ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰੀ ਮਹੱਲਾ ਪੰਜਵਾਂ ਆਨ ਰਸਾ ਜੇਤੇ ਤੈ ਚਾਖੇ ਨਿਮਖ ਨਾ ਤਿਸ਼ਨਾ ਤੇਰੀ ਲਾਥੇ ਹਰਸ ਕਾ ਤੂੰ ਆ ਚਾਖੇ ਸਾਧ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸ ਨਾ ਪਿਓ ਪਿਆਰੀ ਹੇ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਹੇ ਜਿਹਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਹਰ ਹਰ ਧਿਆਓ ਆਨ ਨਾ ਸੁਣੀਏ ਕਤਹੂੰ ਜਾਈਏ ਸਾ ਸੰਗਤ ਬੜੇ ਭਾਗੀ ਪਾਈਏ ਆਠ ਪਹਿਰ ਜਿਹੇ ਵੇ ਆਰਾਦ ਪਾਰ ਬ੍ਰਹਮ ਠਾਕੁਰ ਆਗਾਦ ਇਹਾਂ ਉਹਾਂ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੇਡੇ ਇਹ ਰਸ ਰਾਤੀ ਬਹੁ ਨ ਛੋਡੇ ਆਨ ਨਾ ਰਸ ਕਸ ਲਵੈ ਨਾ ਲਾਈ ਕਹ ਨਾਨਕ ਗੁਰ ਪਏ ਹੈ ਸਹਾਈ ਗੌੜੀ ਗੁਆਰੇ ਦੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਵਾਰ ਇਸੀ ਮਦੇ ਬਸ ਅਪਾਰ ਇਸੀ ਪੀਤਰ ਸੁਣੀਏ ਤਸ਼ਾਹ ਕਵਨ ਬਪਾਰੀ ਜਾਂ ਕਾ ਉਹਾਂ ਵਿਸਾਹ ਨਾਮ ਤਨ ਕੋ ਵਿਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੈ ਕਵਨ ਸਹ ਜੁਗਤ ਜਿਤ ਕਰ ਪੀ ਜੈ ਪਾਏ ਲਗੋ ਤਜ ਮੇਰਾ ਤੇਰਾ ਕਵਨ ਸੋ ਜਨ ਜੋ ਸੌਦਾ ਜੋਰੈ ਮਹਿਲ ਸ਼ਾਹ ਕਾ ਕਿਨ ਬਿਦ ਪਾਵੈ ਕਵਨ ਸੁ ਬਿਦ ਜਿਤ ਭੀਤਰ ਬੁਲਾਵੈ ਤੂੰ ਬਡ ਸ਼ਾਹ ਜਾ ਕੇ ਕੋਟ ਬਣ ਜਾਰੇ ਕਵਨ ਸਦਾਤਾ ਲੈ ਸੰਚਾਰੇ ਖੋਜਤ ਖੋਜਤ ਨਿਜ ਕਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜੈ ਮੇਲੇ ਸ਼ਾਹ ਕੌ ਨਾਨਕ ਗੁਰ ਕੇ ਬੇਸਾਹ ਗੌੜੀ ਗੁਮੱਲਾ ਪੰਜਵਾਂ ਗੁਆਰੇਰੀ ਰਹਿਣ ਦਿਨ ਸਰ ਹੈ ਇੱਕ ਰੰਗਾ ਪ੍ਰਭ ਕੋ ਜਾਣੇ ਸਦ ਹੀ ਸੰਗਾ ਠਾਕੁਰ ਨਾਮ ਕਿਉ ਉਨ ਵਰਤਨ ਤ੍ਰਿਪਤ ਹਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮੰਤਨ ਹਰੇ ਗੁਰਪੁਰੇ ਕੀ ਸ਼ਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਏਕੋ ਬਣ ਏਕੋ ਵਿਹਾਰੀ ਅਵਰ ਨ ਜਾਣਹਿ ਬਿਨ ਨਿਰੰਕਾਰੀ ਹਰ ਕ ਸੋਗ ਦਹੁ ਤੇ ਮੁਕਤੇ ਸਦਾ ਅਲਿਪਤ ਜੋਗ ਅਰਜੁਗਤੇ ਦੀਸੇ ਸਭ ਮੇ ਸਭ ਮੇਰੇ ਦੀਸੇ ਸਭ सब में सब ते रहते, पाप ब्रह्म का ओ त्यान तरते, संतन की महिमा कवन बखानो, अगाध बोध किछ मित नहीं जानो, पाप ब्रह्म मोहे कृपा की जय, तर संतूर संतन की नानक दी जय। गौड़ी ग्वारेरी महला पंजवा, तू मेरा सखा तू ही मेरा मीत, तू मेरा प्रीतम तुम संगीत, तू मेरी पत तू है मेरा गहना, तुझ बिन निमख ना जाई रहना, तू मेरे लालन तू मेरे प्राण, तू मेरे साहिब तू मेरे खान, रहाओ जो तुम राखो ते ही रहना, जो तुम कहो सोई मुहे करना, जय पेखो तहां तुम वसना, निरपो नाम जपो तेरे रसना, तू मेरे नाम ने तू भंडार, रंग रसा तू मने आधार, तू मेरी शोभा तुम संग रचिया, तू मेरी ओट तू है मेरा तकिया, मन तन अंतर तो ही ते आया, मरम तुम्हारा गुर ते पाया, सतगुर ते दिड़िया एक एक है, नानक दास हर हर हर टेक है। गौड़ी ग्वारेरी महला पंजमा, व्यापत हर का सोग विस्तार, व्यापत स्वर्ग नर्ग अवतार, व्यापत धन निर्तन पेख शोभा, मूल व्याधि व्यापस लोभा, माया व्यापत बहु प्रकारी, संत जीवे प्रभु ओट तुम्हारी, रहाओ व्यापत अहंग बुद्ध का माता, व्यापत पुत्र कलत्र संग राता, व्यापत हस घोड़े अरबस्ता, व्यापत रूप जोबन मद मस्ता, व्यापत भूम रंग अर रंगा, व्यापत भूम रंग अर रंगा, व्यापत गीत नाद सुख सोन संगा, व्यापत सेज महल शिंगार, पांच दूत व्यापत अंधिहार, व्यापत कर्म करे हों फासा, व्यापत गृहस्थ व्यापत उदासा, आचार बिहार व्यापत ए जात, सब किच व्यापत बिन हर रंग रात, संतन के बंधन काटे हर राय, ता को कहां व्यापे माए, कहो नानक जिन धूर संत पाई, ता कह निक न आवे माई। गौरी ग्वारे महला पंजवा, नहनो नींद पर दिष्ट विकार, सरवण सोए सुन नींद विचार, रसना सोई लो मीठे साद, मन सोया माया बिस्माद, इस ग्रह में कोई जागत रहे, सावत बस ओ अपनी लह, रहाओ सगल सहेली अपने रस माती, ग्रह अपने की खव न जाती, मुसनहार पांच बटवारे, सुने नगर परे ठग हारे, उनते राखे बाप न माई, उनते राखे मीत न पाई, दर्ब सियाणप न ओह रहते, साध संग ओ दुष्ट बस होते, कर कृपा मोहि सारिंग पान, संतन तूर सर्व निदान, सावत पूंजी सतगुर संग, नानक जागे पार ब्रह्म के रंग, सो जागे जिस प्रभ कृपाल, ए पूंजी सावत अनमार, रहाउ दूजा। गौड़ी ग्वारेरी महला पंजवा, जाके वस खान सुल्तान, जाके वस है सगल जहान, जाके किया सब किच होए, इसते बाहर तिसते बाहर नाही कोई, कहो बेनंती अपने सतगुर पाहे, काज तुम्हारे देह निवाहे, रहा सब ते ऊजा का दरबार, सगल भक्त जाका नाम आधार, सर्व व्यापक पूर्ण तनी, जाकी शोभा कट कट बनी, जिस सिमरत दुख डेरा टहे, जिस सिमरत जम कछु न कहे, जिस सिमरत होत सुके हरे, जिस सिमरत बूढ़त पाहन तरे, संत सभा को सदा जयकार, हर हर नाम जन प्राण आधार, कौ नानक मेरी सुनी अरदास, संत प्रसाद मोको नाम निवास। गौड़ी ग्वारेरी महला पंजवा, सतगुर दर्शन अगन निवारी,
1: संत प्रसाद जपै हर नाव, संत प्रसाद हर कीर्तन गाओ, संत प्रसाद सगल दुख मिटे, संत प्रसाद बंधन ते छुटे, सत कृपा ते मिटे मो भरम, साध रेण भजन सब धर्म, सात कृपा दयाल गोविंद, साधा मैं ए हमरी जिंद, कृपा निद कृपाल त्यावो, साध संग ता बैठन पावो, मोहिंद्र गुण को प्रभ की नी दया, साध संग नानक नाम लया। गौड़ी ग्वारी री मला पंजा, साध संग जप्यो भगवंत, केवल नाम दियो गुरमंत, ताज अभिमान भय निर्वैर, आठ पैर पूजो गुर पैर, अब मत बिनसी दुष्ट बेगानी, जब ते सुनया हर जस गानी, राहो सहज सुख आनंद निधान, रखन हार रख ले निदान, दुख दर्द बिन से पै परम, आवण जान रखे कर कर्म, पिखे बोले सुने सब आप, सदा संग ताको मन जाप, संत प्रसाद भयो प्रगास, पूर रहे एक गुण तास कैत पवित्र सुनत पुनीत गुण गोविंद गावे नितनीत कहो नानक जा को हो कृपाल इस जन की सब पूरण काल। गौड़ी गौरी री मला पंजा बंधन तोड़ बुलावे राम मन मह लागे साच ध्यान बिटै कलेश सुखी होए रही है ऐसा दाता सत गुर कहिया सो सुख दाता जे नाम जपावे कर कृपा तिस संग मिलावे रहा जिस होए दयाल साब मिलावे सर्व निधान गुरु ते पावे आप त्याग मिटे आवन जाड़ा साध के संग पार ब्रह्म पछाड़ा जन ऊपर प्रभ है दयाल जन ऊपर प्रभ है दयाल जन कीटे के गोपाल एकाले वे को मन भाओ सर्व निधान जन के हर नाओ पार ब्रह्म सो लागी प्रीत निर्मल करनी साची रीत गुरपुरै मिटिया दियारा गुरपुरै मिटिया दियारा नानक का प्रभ अपर अपारा। गौड़ी गारे री मला पंजा जिस मन वसै तरह जन सोए जाके कर्म प्राप्त होए दुख रोग कछ पौना व्यापै अमृत नाम हृदय हर जापै पार ब्रह्म परमेश्वर ध्याई गुरपुरे ते मत पाई रहो करण करावण हाथ दयाल जी जन सगले प्रतपाल अगम गोचर सदा बेंता सिमरमना पूरे गौर मंता जाकी सेवा सर्व निधान प्रभु की पूजा पाई है मान जाकी टैल न बिरथी जाए सदा सदा हर के गुण गाए कर कृपा प्रभ अंतर जामी सुख निधान हर लख स्वामी जी जान तेरी शरणाए नानक नाम मिलै वडे आई। गौड़ी गौरी री मला पंजा जी जुगत जाके सब हाथ सो सिमरो नाथ को नाथ प्रभ चित आए सब दुख जाए पह सब बिरसै हर कै नाए बिन हर पौ काहे का माने हर बिसरत काहे सुख जान रहो जिन तारे बहु तरन गास जाकी जोत जी परगास जाकी बख्श न मिटै कोए सिमर सिमर प्रभ निर्भाव होए आठ पहर सिमरो प्रभ नाम अनेक तीर्थ मजन इशनान पार ब्रह्म की शरणी पाहे कोट कलंक खिन मह मिट जाए बेमोतार पूरा पातशाह प्रभ सेवक साचा वेसा गुरपुरे गुरपुरे राखे दे हाथ नानक पार ब्रह्म समराथ। गौड़ी गौरी मला पंजवा गुर प्रसाद नाम मन लागा जन्म जन्म का सोया जागा अमृत गुण उच्चरै प्रभ बाणी पूरे गुर की मत पुराणी प्रभ सिमरत कुशल सब पाए कर बाहर सुख सहज उसाए कर बाहर सुख सहज सवाए रहो सोई पछाता जिनाय उपाया कर कृपा प्रभ आप मिलाया बाप कर लीनो कर अपना बाप कर लीनो कर अपना हर हर कथा सदा जप जपना मंत्र तंत्र औखद पुनः चार हर हर नाम जी प्राण अधार साचा धन पायो हर रंग दुत्र तरे साध कै संग सुख बैसो संत सज्जन परवार हार तन खट्यो जाका नाहि शुमार जिसै प्राप्त तिस गुर दे नानक बिरथा कोए नाहे। गौड़ी गौरी री मला पंडवा हस्त पुनीत हो तो तत्काल बिरस जाहि माया जंजाल रसना रामो ग्राम गुण नीत सुख पावो मेरे भाई मीत लिख लेखण कागज मसवाणी राम नाम हर अमृत बाणी रहा ए कार तेरे जाहे विकार सिमरत राम नाहि जमार धर्म राय के दूत ना जो है माया मगन कछु है मोह उधर आप तरह संसार राम नाम जप एक कार आप कुमाव अवराप देश राम नाम हृदय प्रवेश जाके मत है एहो निदान सोई पुरख जपै भगवान आठ पहर हर हर गुण गाओ ਓ ਨਾਨਕ ਹਾਂ ਤਿਸ ਬਲ ਜਾਓ ਰਾਗ ਗੌੜੀ ਗਾਰੇਰੀ ਮਾਲਾ ਪੰਜਵਾ ਜਾਓ ਪਦੇ ਦੁੱਪ ਦੇ ਏਕ ਓਂਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਏ ਆਪਣਾ ਜੋ ਤਜ ਛੋਡਨ ਤਿਸ ਸਿਓ ਮਨ ਰਚਨਾ ਕਹੋ ਗੋਸਾਈ ਮਿਲੀਐ ਕੇ ਜੋ ਬਿਬਰਜਤ ਤਿਸ ਸਿਓ ਨਿਹਰਾ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲਗੈ ਨਰਾਤੀ ਬਾਵੈ ਮਾਰਗ ਟੇਡਾ ਚਲਣਾ ਸੀਧਾ ਉਛੋੜ ਅਪੂਠਾ ਬਨਣਾ ਦੁਹਾਸਰਿਆ ਕਾ ਖਸਮ ਪ੍ਰਭ ਸੋਏ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਦੁਹਾਸਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਏ ਗੌੜੀ ਗੁਆਰੇਰੀ ਮਾਲਾ ਪੰਜਵਾ ਕਲ ਯੁਗ ਮੈਂ ਹੈ ਮਿਲ ਆਏ ਸੰਜੋਗ ਜਿਚਰ ਆ ਗਿਆ ਤਿਚਰ ਭੋਗੈ ਭੋਗ ਜਲੈ ਨਾ ਪਾਈਐ ਰਾਮ ਸੁਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹੋ ਦੇਖਾ ਦੇਖੀ ਮਨ ਹਠ ਜਲ ਜਾਈਐ ਪ੍ਰੈ ਸੰਗ ਨਾ ਪਾਵੈ ਬੋਜੋਨ ਪਵਾਈਐ ਸੀਲ ਸੰਜਮ ਪ੍ਰੈ ਆਗਿਆ ਮਾਨੈ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ ਤਨ ਸੇਤੀ ਦਰਗਾਹ ਪਰਵਾਨਿਆ ਗੌੜੀ ਗੁਆਰੇਰੀ ਮਾਲਾ ਪੰਜਵਾ ਹਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹੋ ਪਿਓ ਦਾਦੀ ਕਾ ਖੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਦੋ ਜਾਏ ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜਾਨੈ ਲਿਆ ਰਲਾਏ ਗੌੜੀ ਮਾਲਾ ਪੰਜਵਾ ਡਰ ਡਰ ਮਰਤੇ ਜਬ ਜਾਨੀਆ ਦੂਰ ਡਰ ਚੁਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕੋ ਬਲਹਾਰੈ ਛੋੜ ਨਾ ਜਾਈ ਸਰ ਪਰ ਤਾਰੈ ਰਹੋ ਦੁਖ ਰੋਗ ਸੋਗ ਬਿਸਰੈ ਜਬ ਨਾਮ ਦੁਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾ ਹਰ ਗੁਣ ਗਾਮ ਬੁਰਾ ਭੜਾ ਕੋਈ ਨਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਕਹੀਜੈ ਕਹੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੈ ਸਾਚੈ ਦਰਬਾਰ ਗੌੜੀ ਮਾਲਾ ਪੰਜਵਾ
2: ਜਾ ਕੀ ਪ੍ਰੀਤ ਗੋਬਿੰਦ ਸੋ ਲਾਗੀ ਦੁੱਖ ਦਰਪਣ ਤੱਕ ਭਾਗੀ ਰਹੋ ਜਾ ਕੋ ਰਸ ਹਰਸ ਆਇਓ ਸੋਨ ਰਸ ਨਾਹੀਂ ਲਪਟਾਇਓ ਜਾ ਕਾ ਕਹੇ ਦਰ ਕਹਿ ਚੱਲੈ ਸੋ ਕਿਸ ਕੋ ਨਤਰ ਲਿਆਵੇ ਤੱਲੈ ਜਾ ਕਾ ਸਭ ਕੁਛ ਤਾਕਾ ਹੋਏ ਨਾਨਕ ਤਾਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾ ਜਾ ਕੇ ਦੁੱਖ ਸੁਖ ਸਮ ਕਰ ਵਿਆਹ ਜਾ ਪਏ ਤਾਕੋ ਕਾੜਾ ਕਹਾਂ ਵਿਆਹ ਪਏ ਸਹਿਨੰਦ ਹਰ ਸਾਧੂ ਮਾਹੇ ਆ ਕੇ ਹਕਾਰੀ ਹਰ ਹਰ ਆਏ ਰਹਾਓ ਜਾ ਕੇ ਚੰਦੋ ਸੇ ਮਣ ਆਏ ਤਾ ਕੋ ਚਿੰਤਾ ਖਤਮ ਹੋਣਾ ਹੈ ਜਾ ਕੇ ਮਨ ਸਿਉ ਮਨ ਤੇ ਭਰਮਾ ਤਾ ਕੇ ਕਛੂ ਨਹੀਂ ਡਰ ਜਮਾ ਜਾ ਕੇ ਹਿਰਦੇ ਕੇ ਉਹ ਗੁਰਨਾਮਾ ਕਹੋ ਨਾਨਕ ਤਾ ਕੇ ਸਗਲ ਨਿਧਾਨਾ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮੈਂ ਥਾਨਾ ਗੁਰੂ ਪ੍ਰਸਾਦ ਨਿਗਰ ਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਭਰਾਵ ਤਿਸ ਲੈ ਪੁੰਚਾ ਰਹਾਓ ਅਨਹਦ ਬਾਣੀ ਤਾਂ ਨਿਰਾਲਾ ਤਾਂ ਕੀ ਤੁਨ ਮੋਹੇ ਗੋਪਾਲਾ ਤੈ ਸਹਿਜ ਆਕਾਰ ਅਨੇਕ ਅਨੰਤਾ ਭਾਰ ਨੂੰ ਕੇ ਸੰਗੀ ਸੰਤਾ ਹਰ ਕੇ ਅਨੰਦ ਸੋਗ ਨਹੀਂ ਬੀਆ ਸੋ ਕਰ ਗੁਰੂ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾ ਕੌਣ ਰੂਪ ਤੇਰਾ ਰਾਧੋ ਕੌਣ ਜੋ ਕਾਇਆ ਲੈ ਸਾਧੋ ਕੌਣ ਗੁਣ ਜ ਤੁਝ ਲੈ ਗਾਓ ਕੌਣ ਬੋਲ ਪਾਰ ਰਿਜਾਮ ਰਹਾਓ ਕੌਣ ਸਪੂਜਾ ਤੇਰੀ ਕਰੋ ਕੌਣ ਸਭਜੇ ਦੁਰਮਤ ਭਾਵ ਚਲ ਤਰੋ ਕੌਣ ਪਿਤਾ ਭਜ ਤਪਿਆ ਹੋਏ ਕੌਣ ਸੁਨਾਮ ਹਮੇ ਮਲਕ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰੂ ਮਿਲੇ ਦਿਆਲ ਤਿਸ ਹੀ ਗੁਣ ਤਿਨ ਹੀ ਪ੍ਰਭ ਜਾਤਾ ਜਿਸ ਕੀ ਮਨ ਲੈ ਸੁਖਦਾਤਾ ਰਹਾ ਦੂਜਾ ਗੌੜੀ ਮਹੱਲਾ ਪੰਜਵਾ ਆਪਨ ਤਾਂ ਨਹੀਂ ਜਾ ਕੋ ਗਰਬਾ ਰਾਜਮੁਖਣੀ ਆਪਨ ਦਰਬਾ ਆਪਨ ਨਾ ਹੀ ਕਾਕੁ ਲਪਟਾਇਓ ਆਪਨ ਨਾਮ ਸਤਿਗੁਰ ਤੇ ਪਾਇਓ ਰਹਾਓ ਸੁਤ ਬਣਤਾ ਆਪਨ ਨਹੀਂ ਪਾਏ ਇਸ਼ਟ ਮੀਤਾ ਬਾਪ ਨਮਾਏ ਸੁਨਾ ਰੂਪਾ ਹੁਨੇ ਦਾਮ ਹੈ ਵਰ ਕੈਵਰੇ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰਬਖਸ਼ ਮਿਲਾਇਆ ਤਿਸਕਾ ਸਭ ਕੁਝ ਇਸਕਾ ਹਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੇ ਚਨੂ ਪੁਰ ਮੇਰੇ ਮਾਥੇ ਤਾਂ ਤੇ ਦੁਖ ਸਗਲੇ ਮੇਰੇ ਲਾਥੇ ਸਤਿਗੁਰ ਆਪਣੇ ਕੁਰਬਾਨੀ ਆਤਮ ਚੀਨੀ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੀ ਅੰਗੋ ਤਿੰਨ ਸਗਲ ਤੇ ਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮਤਾ ਤੇ ਮੁਖ ਡੀਠਾ ਗੁਰ ਸੁਖਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨੇ ਗੁਰੂ ਅਧਾਰ ਗੌੜੀ ਮਹੱਲਾ ਪੰਜਵਾ ਰੇ ਮਨ ਮੇਰੇ ਤੋਂ ਤਾਕੋ ਆਹੇ ਜਾ ਕੇ ਨਾ ਕੁਛ ਹੋਣਾ ਹੈ हर सब प्रीतम कर्मण मीत प्राण धारा को सचित रहाओ रिहमण मेरता को सेव आदपुर प्रसिदेव तेज पुरमण कर तू कर तू आसा जुगा जग प्रवासा जग की प्री सदा सुख होय नानक गावे गुरमुल सोय कौड़ी महला पंजवा मीत करे सोई हम जमाना मीत के कर्तव्य कुल समाना एक टेक मेरे मन चीत जिचकी करना समरा मीत रहाओ मीत हमारा वे प्रवाह गुरु कृपा ते मो सनाहा मीत हमारा अंतर जामे समरथ पुरख पार ब्रह्म स्वामी हम दासे तुम ठाकर मेरे हम दासे तुम ठाकर मेरे मान महत नान प्रभु तेरे गौड़ी महला जाको तुम भय समरथ अंगा ताको कुछ नहीं कलंगा माधव जाको है तुम्हारी ताको कुछ नहीं संसारी रहा जाके हृदय ठाकुर हो ताको सासा नाई को जाको तुम दिनी प्रभु धीर है ताके रुकने आवे पीर कहो नानक मैं सो गुरु पाए पार ब्रह्म पूरन दे गाय गौड़ी महला पंजा दुलभ दे हो दुलभ दे पाए वडभागी नाम जप ते आत्म घाती मरण जंजन विसरत राम नाम हूं जीवन कौन काम रहा खात पीत खेलत हस विस्तार कौन अर्थ विरतक श्रृंगार जो न सुन जस परमानंदा पस पंखी त्रिक जोन ते मंदा कहो नानी गुरु मंत्र दृढ़ाया केवल लाल दुमा समाया गौड़ी महला पंजा काकी माई काको बाप नाम तारीख झूठे सब साख काहे को मूर्ख बुलाया मिल संजो को कुम तू आय रहा एका माटी का जो ते को कौ पवन कां कां रोत्र मेरा मेरा कर बिलाही मरण हारे जीरा नाही को नान गुरु कुले कपाटे मुक्त पै बिन से प्रम थाट गौड़ी महला पंजा बड़े वजो दिशा लोग तिन को व्यापे चिंता रोग कौन बड़ा माया बड़े आई छोटा जिन राम ने बुलाए रहाओ भूमिया भूम पुन तलू जय छोड़ चले तिशनाने बूझे कहो नानक तत् विचार बिन हर खजाने छुटकार गौड़ी महला पंजा पूरा मार पूरा स्नान सब की पूरा हृदय नाम पूरी रही पूरे राखी पार भूम के शरण जनता की रहाओ पूरा सो पूरा संतो के पूरा तो पूर्ण राजयोग हर के मार्ग पद पुनीत पूरी शोभा पूरा लकी के करण हर सदव सहदूर हदूरा कौन मेरे सतगुरु पूरा गौड़ी महला पंजवा संत की धूर मिटिया कोट संत प्रचाज नंबर अंते छोट संत का दर्श पूर्ण स्नान संत कृपा दे जपी नाम रहाओ संत के संग मिटे अहंकार दिष्टा सब एक अहंकार संत सो प्रसन्न है बसपंचा अमृत नाम दिलै संचा कहो नानक जाका पूरा करम तिस भेटे साधु के चरण गौड़ी महला पंजवा हर गुण चमत कमल प्रकाशे हर समृत सब नासे सामद पुर जित हर गुण गावे बड़े भाग साधु संगावे रहा साधु संग भय निजनामा साध संग पूर्ण सब काम हर की भगत अम प्रवान गुरु कृपा ते नाम खान कहो नानक सोजन प्रवान जाके दिवसे भगवान गौड़ी महला पंजवा एक सुजा कमल राता विश्री दिशे प्राई ताता बिन गोविंद नंदिसे कोई करण कराम करता सोई रहा मने कुमावे मुखार हर बोल सो जन तुत कदन डोल जाके हर तन सो साव गुरु पूरे कर दिन विसाव जीवन पुरख मिले हर आया कहो नानक परम पद पाय गौड़ी महला नाम भगत के प्राण धार नामो तन नाम विहार नाम डायजन शोभा पाए कर कृपा जिस आप दिवाय रहा नाम भगत के सुख सान नाम प्रत सो भगत प्रवान हर का नाम जन को तारे सा सा जन नाम सुमारे कहो नानक जिस पूरा भाग नाम संगता कमल लाग गौड़ी महला पंजवा संत प्रसाद हर नाम ते आया तब ते थावत मंत्र उताया सुख विश्राम भाया गुण गाय सरम मिट्टी मेरी हथे बुलाए रहा हो चरण गुण रात भगवंता हर समृति मिट्टी मेरी चिंता सब तजनाथ एक शरण आयो तू ऊच स्थान तब सहजे पायो दुख दर्द भरम पुण सया करण हर नानक मन वसया गौड़ी महला पंजवा कर कर टहल रसना गुण गाओ चरण ठाकुर के मार्ग ताओ भलो सुमो सिमरन की वरिया सिमरत नाम पै पार उतरिय रहा नेत्र संतन का दर्शन पेख प्रभु नासी मन में लेख सुन कीर्तन साध मैचा साध पैचा जन्म मन की त्रास मिटाए चरण कौन ठाकुर और तारे दुर्लभ दे नानक विस्तार गौड़ी महला पंजा जाको अपनी कृपा धारे सोजन रसना नाम विचारे हर विसर सह सद हुआ पे समृत नाम भ्रम पो पागे रहा हर कीर्तन सुने हर कीर्तन गावे तेह जन दुख निक नहीं आवे हर की टहल कर जन सो है ता को माया न पो है मंथन मुखर नाम दे आले नानक तजियले अवर जंजाल गौड़ी महला पंजा साठ चरण बहुत चतराए गुरु पूरे की टेक टकाए दुख बिन से सुख हर गुण गाए गुरु पूरा भेटा लिवलाए रहा ਹਰ ਕਾ ਨਾਮ ਦਿਓ ਗੁਰੂ ਮੰਤਰ ਮਿਟਿਵ ਸੁਰੀ ਤ੍ਰੇ ਚਿੰਤ ਅਣਦ ਭੈ ਗੁਰੂ ਨਿਤ ਕਿਰਪਾ ਲਈ ਕਰ ਕਿਰਪਾ ਕਾਟੇ ਜਮਜਾ ਲਏ ਕਹੁ ਨਾਨਕ ਗੁਰੂ ਪੂਰਾ ਪਾਇਆ ਤਾਂ ਦੇ ਬਹੁਣ ਵਿਆਪੇ ਮਾਇਆ ਗੌੜੀ ਮਹੱਲਾ ਪੰਜੋ ਰੱਖ ਲਿਆ ਗੁਰੂ ਪੂਰੇ ਆਪ ਮਨ ਮਖੋਲਾ ਗੁਜ਼ੰਦਾਪ ਗੁਰੂ ਗੁਰੂ ਜਾ ਮੀਤ ਹਮਾਰੇ ਮੁਕੁਜਲ ਹੋਵੈ ਦਰਬਾਰਿਆ ਗੁਰ ਕੇ ਜਨ ਹਿਰਦੇ ਵਸਾਏ ਦੋ ਦੁਸ਼ਮਣ ਤੇਰੀ ਹਤੇ ਬੁਲਾਏ ਗੁਰੂ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਪੈ ਸਗਲੇ ਜੀ ਫਾਈ ਗੁਰੂ ਪੂਰੇ ਜਬ ਕਿਰਪਾ ਕਰੀ ਭਣਤ ਨਾਨਕ ਮੇਰੀ ਪੂਰੀ ਭਰੀ ਗੌੜੀ ਮਹੱਲਾ ਪੰਜਾਣ ਕੇ ਰਸਾ ਖਾਇ ਜਸ ਢੋਰੇ ਮੋਹੀ ਜੀ ਵੀ ਬਾਂਧੇ ਚੋਰ ਮ੍ਰਿਤਕ ਦੇ ਸਾਧ ਸੰਗ ਬਹੁਨਾ ਆਵਤ ਜਾਤ ਜੋਨੀ ਦੁਖੀ ਨਰ ਹਾਵਨ ਗੁਸਤਰ ਸੁੰਦਰ ਪਹਿਰਾਇਆ ਜੋ ਡਰਨਾ ਕੀਤ ਮੈਂ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਨੇ ਫਲ ਮਾਨਕ ਜਪੇ ਨਹੀਂ ਨਾਕਾਮ ਕਹੁ ਨਾਨਕ ਜਾ ਕੋ ਭੈ ਦਿਆਲ ਸਾਧ ਸੰਗਲ ਭਜੇ ਗੋਪਾਲਾ ਗੌੜੀ ਮਹੱਲਾ ਪੰਜਵਾ ਕਲ ਕਲੇਸ਼ ਗੁਰੂ ਸਭ ਨਿਵਾਰੇ ਆਮ ਜਾਂ ਰੱਖੇ ਸੁਖ ਸਾਰੇ ਭੈ ਬਿਨਸੇ ਨਿਰਭੁ ਹਰਿ ਧਿਆਇਆ ਸਾਧ ਸੰਗ ਹਰਿ ਕੇ ਗੁਣ ਗਾਇ ਰਹਾਉ ਚਾਰਣ ਕਮਲ ਹਿਰਦਿੰਦਰ ਤਾਰੇ ਅਗਣ ਸਗਲ ਜਗ ਗੁਰਪਾਲ ਉਤਾਰੇ ਬੁੱਢਾ ਜਾਤ ਪੁਰੇ ਗੁਰੂ ਕਾਢੇ ਜਨਮ ਜਨਮ ਕੇ ਟੁੱਟੇ ਗਾਢੇ ਕਹੁ ਨਾਨਕ ਕਿਸੇ ਗੁਰ ਬਲਹਾਰੇ ਜਿਸ ਪਿੱਟ ਗਏ ਤਵਈ ਹਿਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗਤਾਂ ਕੀ ਸ਼ਰਣੀ ਭਰੋ ਮੰਤ ਨੇ ਆਪਣਾ ਅੱਗੇ ਧਰੋ ਅੰਮ੍ਰਿਤ ਨਾਮ ਪਿਓ ਮੇਰ ਭਾਈ ਸਿਮਰ ਸਿਮਰ ਸਭ ਤੇ ਤਪਤ ਹੋ ਜਾਈ ਰਹਾਉ ਤਜੋ ਮਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਸ ਸਾਸ ਬ੍ਰਹਮਣ ਸੰਭਾਲੇ ਸੋਥਨ ਸੰਚੋ ਜੋ ਚੱਲ ਨਾਲੇ ਤਿਸੇ ਪ੍ਰਾਪ ਜਿਸ ਗੋ ਜਿਸ ਮਸਤਕ ਭਾਗੇ ਕਹੁ ਨਾਨਕ ਤਾਂ ਕੀ ਚਰਣੀ ਲਾ ਗੌੜੀ ਮਹੱਲਾ ਪੰਜਵਾ ਸੁਕੇ ਹਰੇ ਕੀ ਗਿਣਮਾਏ ਅੰਮ੍ਰਿਤ ਦਿਸ ਸਾਂਝੀ ਵਾਏ ਘਾਟੇ ਕਸ਼ ਪੁਰੇ ਗੁਰਦੇਵ ਸੇਵ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤਪੁਣੀ ਮਣ ਆਸਾ ਕਰੀ ਦਿਆ ਸਰਗੁਣ ਤੋਂ ਗੁਣਤਾਸਾ ਗੁਣਾ ਦੁੱਖ ਨੱਠੇ ਸੁਗਿਆ ਸਮਾਏ ਢੇਰ ਨਾ ਭਰੀ ਜਾਂ ਗੁਰੂ ਫੁਰਮਾਏ ਇਛਪੁਨੀ ਪੂਰੇ ਗੁਰੂ ਮਿਲੇ ਨਾਨਕ ਤੇ ਜਨ ਸੁਫਲ ਫੁਲੈ ਗੌੜੀ ਮਹੱਲਾ ਪੰਜਵਾਂ ਤਾਂ ਪੈ ਗਏ ਭਾਈ ਪ੍ਰਭ ਸ਼ਾਂਤ ਸੀਤਲ ਭੈ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭੈ ਸੋਲਿਆ ਜਨਮ ਜਨਮ ਕੇ ਵਿਚਰੇ ਮਿਲੇ ਰਹਾਉ ਸਿਮਰੋ ਸਿਮਰੋ ਰੋਕਾ ਨਾਉ ਸਗਲ ਰੋਕਾ ਬਿਨਸਿਆ ਥਾਉ ਸਹਿ ਸੁਭਾਅ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁੱਖ ਦਰ ਭਿਉਂ ਨੇੜੇ ਆਵੇ ਕਹੁ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਭਲੇ ਦਿਨ ਸਭਲੇ ਸੰਯੋਗ ਜਿਤ ਭੇਟੇ ਪਾਲ ਬਣ ਨਿਰਯੋਗ ਉਹ ਬੇਲਾ ਕੋ ਹੁੰਬਲ ਜਾਓ ਜਿਤ ਮੇਰਾ ਮਨ ਜਪੇ ਹਰ ਨਾਵ ਰਹਾਉ ਸਗਲ ਸਫਲ ਮੂਰਤ ਘਰੀ ਜਿਤ ਰਸ ਨਾਮ ਚਰੇ ਹਰ ਹਰੇ ਸੰਤ ਸਫਲ ਮਾਤਾ ਨਮਸਕਾਰ ਸੇ ਚਰਨ ਪੁਣੀ ਚੱਲਾ ਹਰ ਮਾਲਗੇ ਕਹੋ ਨਾਨਕ ਭਲਾ ਮੇਰਾ ਕਰਮੇ ਜਿਤ ਭੇਟੇ ਸਾਧੂ ਕੇ ਚਰਣੇ ਗੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਾਖ ਮਨ ਮਾਏ ਨਾਮ ਸਰਨ ਜਨਤਾ ਸਭ ਜਾਏ ਬਿਨ ਭਗਵੰਤਨਾ ਹੀ ਅਣਕੋਏ ਮਾਰੇ ਰਾਖੇ ਕੋ ਸੋਏ ਰਹਾਉ ਗੁਰ ਕੇ ਚਰਨ ਹਿਰਦੇ ਹਿਰਦੇ ਉਤਾਰੇ ਸਾਗਣ ਸਾਗਰ ਜਪ ਤਰੇ ਪਾਰੇ ਗੁਰੂ ਮੁਰ ਸੋ ਲਾਏ ਧਿਆਨ ਉਹਾਂ ਭਾਵੇ ਮਾਨ ਸਗਲ ਧਿਆ ਗੁਰ ਸ਼ਰਣੀ ਆਇਆ ਮਟੇਂਦੇ ਸੇ ਮਾਂ ਸੁਖ ਪਾਏ ਆ ਗੌਰ ਮਿਟੇ ਸਗਲ ਦੇ ਸੇ ਨਾਮ ਸੁਖ ਪਾਇਆ ਘੋੜੀ ਮਹੱਲਾ ਪੰਜਵਾ ਸਿਮ ਜਿਸ ਸਿਮਰਤ ਸੁਖ ਸਭ ਜਾਏ ਨਾਮ ਰਤਨ ਸਿਮਣਿਆ ਜਮਣ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਾਹ ਕਿਸਮਤ ਨਹੀਂ ਦੂਜਾ ਕੋਏ ਜਾਂ ਕਿ ਦ੍ਰਿਸ਼ਤਾ ਸੁਖ ਹੋਏ ਸਾਜਨ ਮੀ ਸਗਾ ਕਰੇ ਕਿ ਹਰ ਹਰ ਕਰਮਣ ਮਿਲੇ ਕਿ ਰਵ ਰਿਆ ਸਰਬਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਭੈ ਮੈਂ ਰਚਿਓ ਸਭ ਸੰਸਾਰ ਤਿਸ ਭਾਉਣ ਵਿਆਪੇ ਨਿਸ ਨਾਮ ਧਾਰਾ ਭਾਉਣ ਵਿਆਪੇ ਤੇਰੀ ਸ਼ਰਣਾ ਜੋ ਦੁਧ ਭਾਵੇ ਸੋਈ ਕਰਣਾ ਰਹਾਉ ਸੋਗ ਹਰ ਕਮੈ ਆਉਣ ਜਾ ਨਾ ਤਿੰਨ ਸੁਖਾ ਜੋ ਪਰ ਪਾਣਾ ਅਗਣ ਸਾਗਰ ਮਹਾਂ ਵਿਆਪੇ ਮਾਇਆ ਸੀਸ ਸੇ ਸੀਤਲ ਜਨ ਸਤਿਗੁਰੂ ਪਾਇਆ ਰਾਖਲੇ ਪਰ ਰਾਖਣ ਹਾਰਾ ਕਹੁ ਨਾਨਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾ ਤੁਮਰੀ ਕਿਰਪਾ ਤੇ ਜਪੀਏ ਨਾਓ ਤੁਮਰੀ ਕਿਰਪਾ ਤਰਕੇ ਥਾਓ ਤੁਝ ਮਨ ਪਾਰ ਮਨ ਨਹੀਂ ਕੋਇ ਤੁਮਰੀ ਕਿਰਪਾ ਸਾਸ ਕੋ ਹੋਏ ਰਹਾਉ ਤੂੰ ਮਨ ਵਸੇ ਤਾਂ ਦੁੱਖ ਨਾ ਲਾਗੇ ਤੁਮਰੀ ਕਿਰਪਾ ਤੇ ਭਰਮ ਪੋ ਪਾਗੇ ਪਾਰ ਬ੍ਰਹਮ ਪੁਰ ਸਵਾਮੀ ਸਗਲ ਕਢਾਕੇ ਅੰਤਰ ਜਾਮੀ ਕਰੋੜ ਦਸ ਆਪਣੇ ਸਤਿਗੁਰੂ ਪਾਸ ਨਾਨਕ ਨਾਮ ਚ ਮਿਲੇ ਸਚਰਾਸ ਗੌੜੀ ਮਹੱਲਾ ਪੰਜਵਾ ਕਾਣ ਬਿਨਾ ਜੈਸੇ ਥੋਤਰ ਤੂਖਾ ਨਾਮ ਹੁਣ ਸੁਨੇਸੇ ਮੁਖ ਹਰ ਹਰ ਨਾਮ ਚੋਣੇ ਦੇ ਪ੍ਰਾਲੀ ਨਾਮ ਹੁਣ ਤ੍ਰਿਗ ਦੇ ਬਿਗਾਨੀ ਰਹਾਉ ਨਾਮ ਬਿਨਾ ਨਾ ਹੀ ਮੁਭਾਗ ਭਰਤ ਬਿਨ ਕਾਂ ਸੁਹਾਗ ਨਾਮ ਸਾਰ ਰਖ ਲੱਗੇ ਅਣ ਸੁਆਏ ਤਾਂ ਕਿ ਆਸ ਨਾ ਪੂਜੇ ਕਾਏ ਕਰ ਕਿਰਪਾ ਦੀਏ ਤਾਂ ਆਪਣੀ ਦਾਤ ਨਾਮ ਨਾਮ ਚਪੈ ਦਿਨ ਰਾਤ ਗੌੜੀ ਮਹੱਲਾ ਪੰਜਵਾ ਤੂੰ ਸਮਰਾ ਤੂੰ ਮੇਰਾ ਸਵਾਮੀ ਸਭ ਕੁ ਤੁਮ ਤੇ ਤੂੰ ਅੰਤਰ ਜਾਮੀ ਪਾਰ ਬਨ ਪੂਰਨ ਜਣੇ ਓਟ ਤੇਰੀ ਸਮੁਦਰੇ ਜਣ ਕੋਟ ਗੌੜੀ ਰਹਾਉ ਜੇਤੇ ਜੀਤ ਸਭ ਤੇਰੇ ਤੂੰ ਮੇਰੀ ਕਿਰਪਾ ਤੇ ਸੁਖ ਨੇਰੇ ਜੋ ਕੁਝ ਵਰਤੇ ਸਭ ਤੇਰਾ ਭਾਣਾ ਹੁਕਮ ਜੇ ਸੋ ਸਾਸ ਸਮਾਣਾ ਕਰ ਕਿਰਪਾ ਦੀਜੇ ਪ੍ਰਭ ਦਾ ਨਾਨਕ ਸਿਮਰੇ ਨਾਮ ਨਿਧਾਨ ਗੌੜੀ ਮਹੱਲਾ ਪੰਜਵਾ ਤਾ ਕਾ ਦਰਸ ਪਾਈ ਉਠ ਭਾਗੀ ਜਾਂ ਕਿ ਰਾਮ ਨਾਮ ਲਿਵ ਲਾਗੀ ਜਾਂ ਕਿ ਵਸ ਜਾਂ ਕਿ ਹਰ ਵਸਿਆ ਮਨ ਮਾਹੇ ਥਾ ਕੋ ਦੁੱਖ ਸੁਖਣੇ ਪੀ ਨਾਹੀ ਰਹਾਉ ਸਰਵਿੰਦਾਨ ਰੱਖੇ ਜਨਮਾਹੇ ਤਾਂ ਕਿ ਸੰਗ ਲਿਖ ਦੁੱਖ ਜਾਏ ਜਨ ਕੀ ਮਹਿਮਾ ਕਥਿ ਨ ਜਾਏ ਪਰ ਬ੍ਰਹਮਜਨ ਰਹਿ ਸਮਾਏ ਕਰ ਕਿਰਪਾ ਪ੍ਰਭੂ ਸੁਣੀ ਜੈ ਦਾਸ ਕੀ ਧੂਰ ਨਾਨਕੂ ਦੀ ਜੈ ਗਉੜੀ ਮਹੱਲਾ ਪੰਜਵਾ ਹਰ ਸਿਮਰਤਿ ਰਜਾਇ ਬੁਲਾਏ ਸਰਵ ਕਲਿਆਣ ਵਸੇ ਮਨ ਆਏ ਭਜਨ ਮੇਰੇ ਕੋ ਨਾਮ ਜੀ ਤਿਰੇ ਕਿਆਵੇ ਕਾਮ ਰਹਾਉ ਰਹਿਣ ਦੇ ਸੰਗਾਉ ਅਨੰਤਾ ਗੁਰੂ ਪੂਰੇ ਕਾ ਨਿਰਮਲ ਮੰਤਾ ਛੋੜ ਪਾਵੇ ਡਿਗ ਰਾਖੇ ਮਹਾਂ ਪਦਾਰਥ ਅਮਰ ਰਚਾ ਕੇ ਵਿਕਮ ਸਾਗਰ ਤੇ ਜਨ ਤਰੇ ਨਾਨਕ ਦਾ ਕੋ ਨਦਰ ਕਰੇ ਗਉੜੀ ਮਹੱਲਾ ਪੰਜਾ ਹਿਰਦੇ ਚਰਨ ਕੁਣ ਪ੍ਰਭ ਧਾਰੇ ਪੂਰੇ ਸਤਿਗੁਰੂ ਮਿਲਣ ਸਾਰੇ ਗੋਬਿੰਦ ਗੁਣ ਗਾਉ ਮੇਰੇ ਭਾਈ ਮੈਂ ਸਾਧੂ ਹਰ ਨਾਮ ਦੇ ਆਈ ਰਹਾਉ ਦਾ ਦੁਰਲਭ ਦੇਹ ਹੋਈ ਪ੍ਰਵਾਨ ਸਤਿਗੁਰੂ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤਿ ਪੂਰਨ ਪਦ ਪਾਇਆ ਸਾਧ ਸੰਗ ਪੈ ਪਰ ਮਿਟਾਇ ਜਤ ਗਤ ਦੇਖੋ ਤਦ ਰਿਆ ਸਮਾਏ ਨਾਨਕ ਦਾ ਸਰ ਕੀ ਸ਼ਰਨ ਆਏ ਗਉੜੀ ਮਹੱਲਾ ਪੰਜਾ ਗੁਰੂ ਜੀ ਕੇ ਦਰਸ਼ਨ ਕੋ ਬਲ ਜਾਓ ਜਪ ਜਪ ਜੀਵਾ ਸਤਿਗੁਰੂ ਨਾਵ ਪਾਰ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸਾਹਿਬ ਰਹਾਉ ਚਰਨ ਕੁਹਿਰ ਦੇਵ ਧਾਰੀ ਮਨ ਧਨ ਧਨ ਗੁਰ ਪ੍ਰਾਣ ਧਾਰੀ ਸਫਲ ਜਨਮ ਹੋਵੇ ਪ੍ਰਵਾ ਨੇ ਗੁਰ ਪਾਪ ਨਿਵਟ ਕਰ ਜਾ ਨੇ ਥਨ ਧੂਰ ਪਾਈ ਉਠ ਭਾਗੀ ਨਾਨਕ ਗੁਰ ਪਿੱਟ ਧਾਰ ਸੋਲੇ ਬਲਾਗੀ ਗਉੜੀ ਮਹੱਲਾ ਪੰਜਵਾ ਕਰੇ ਤੋ ਕਰਮ ਥਕਾਵੇ ਹੋਰ ਰਾਮ ਕੀ ਦਰਗੇ ਬਾਂਧਾ ਚੋਰ ਰਾਮ ਰਮੇ ਸੋਈ ਰਮਾਨਾ ਜਲ ਤੁਲਮਈ ਇੱਕ ਸਮਾਨਾ ਰਾਵ ਅੰਤਰ ਵਿਖ ਮੁਖ ਅੰਮ੍ਰਿਤ ਨਾਵੇ ਜੰਪਰੋ ਪਾਦਾ ਝੂਟਾਂ ਖਾਵੇ ਅਣਕ ਪੜਦੇ ਮੈਂ ਵਿਕਮਾ ਵਿਕਾਰੇ ਕਿ ਮੈਂ ਪ੍ਰਗਟ ਹੋ ਸੰਸਾਰੇ ਅੰਤਰ ਸਾਜ ਰਾਮ ਨਾਮ ਰਸ ਮਾਤ ਰਾਤਾ ਨਾਨਕ ਤਿਸ ਕਿਰਪਾਲ ਵਿਦਾਤਾ ਗਉੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰਨ ਜਾਏ ਗੁਰੂ ਪਰਾਜ ਦੇ ਹੋ ਜਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਦਾਤਾ ਰਹਾਉ ਸੰਤਾ ਸੰਗ ਬੈ ਸਗੁਣ ਗਾਏ ਤਾਂ ਕਾ ਰੰਗ ਨਾ ਉਤਰੇ ਜਾਏ ਰਾ ਬਿਨ ਹਰ ਸਿਮਰਨ ਬਿਨ ਹਰ ਸਿਮਰਨ ਸੁਖ ਨਹੀਂ ਪਾਏ ਆਣ ਰੰਗ ਸੀਕੇ ਦਾ ਮਾਇਆ ਗੁਰ ਰੰਗੇ ਸੇ ਪੇ ਨਿਹਾਲ ਕਹੁ ਨਾਨਕ ਗੁਰ ਭਜਨ ਦੇ ਆਲ ਗਉੜੀ ਮਹੱਲਾ ਪੰਜਾ ਸਿਮਰ ਸਵਾਮੀ ਕੁਲ ਹੁਨਾ ਸੇ ਸੁਖ ਸਹਿਜ ਆਨੰਦ ਨਿਵਾਸੇ ਰਾਮ ਜਨ ਕੋ ਰਾਮ ਪਰੋਸਾ ਗੁਰ ਨਾਮ ਜਪਤ ਸੋ ਮਟਵਾਉਂਦੇ ਸਰ ਹਾਓ ਸਾਧ ਸਿੰਘ ਜਪਾਉਣ ਪ੍ਰਾਤੀ ਗੁਣ ਗੋਪਾਲ ਗਾਈਏ ਦਿਨ ਰਾਤੀ ਕਰ ਕਿਰਪਾ ਪ੍ਰਬੰਧਨ ਛੋਟ ਚਰਨ ਕਮਲ ਕੀ ਦੀ ਨੀਓਟ ਕਹੁ ਨਾਨਕ ਮਨ ਪਈ ਪ੍ਰਤੀਤ ਨਿਰਮਲ ਜਸ ਵਿਵਾਜਨ ਨੀਤ ਗੌੜੀ ਮਹੱਲਾ ਪੰਜਾਰ ਚਰਨੀ ਜਾ ਕਮਲ ਲਾਗਾ ਦੁੱਖ ਦਰਪਣ ਸਾਖਾ ਭਾਗਾ ਹਰ ਸਨ ਕੋ ਪਾਰੀ ਪੂਰਾ ਜਿਸਨ ਵਾਜੇ ਸੁਜਨ ਸੂਰ ਰਾਹੋ ਜਾ ਕੋ ਭੈ ਕਿਰਪਾਲ ਗੁਸਾਈ ਸਿਜਨ ਲਾਗੇ ਗੁਰ ਕੀ ਪਾਏ ਸੁਖ ਸਹਿ ਸ਼ਾਂਤ ਆਨੰਦਾ ਜਪ ਜਾ ਜੀਵੇ ਪਰਮਾਨੰਦਾ ਨਾਮ ਦਾ ਸਾਧ ਸੰਘਾਟੀ ਕਹੁ ਨਾਨਕ ਪ੍ਰਭ ਦਾ ਘਾਟੀ ਗੌੜੀ ਮਹੱਲਾ ਪੰਜਾ ਹਰ ਸਿਮਰ ਸਾਹਿਬ ਅਮਰੇ ਕਲੇਸ ਚਰਨ ਕੁੰਮਨ ਮੈਂ ਪ੍ਰਵੇਸ ਉਚਰੋ ਰਾਮ ਨਾਮ ਲਖ ਪਾਰੀ ਰਸ ਪੀਪ ਅੰਮ੍ਰਿਤ ਪੀਓ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ ਰਹਾਉ ਸੁਖ ਸਹਿਜ ਰਸ ਮਹਾਨੰਦਾ ਜਪ ਜਪ ਜੀਏ ਪਰਮਾਨੰਦਾ ਕਾਮ ਕਰੋ ਲੋਭ ਮਤ ਸਭ ਖੋਏ ਸਤਿ ਕਸਮ ਕਰੀ ਪ੍ਰਾਪਤ ਹੋਏ ਕਰਕੇ ਰੋ ਦੀਨ ਦਿਆਲਾ ਨਾਨਕ ਮਾਧੀ ਜੇ ਸੰਤਰ ਵਾਲਾ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪਹਿਨੇ ਗਾਏ ਤਿਸ ਵਾਲਸ ਕੋ ਆਪਣੇ ਮਾਏ ਵਿਕਮ ਦਾ ਗ੍ਰਾਮ ਸੰਗਾਨ ਕਮ ਕਾਏ ਕਮ ਲਾਗੇ ਘੋੜੀ ਬਦਲੇ ਰਸਨ ਤਿਆਗੇ ਰਹਾਉ ਪ੍ਰਭ ਤਿਆਗ ਲਾਗ ਤਿੰਨ ਸਲੋਭਾ ਦਾਸ ਕਾਮ ਸਲਾਮ ਕਰਤ ਕਰ ਸੋਭਾ ਅੰਮ੍ਰਿਤਾ ਸੁਖਾਵੇ ਪਾਉਣ ਖਾਣ ਪਾਉਣ ਜਿੰਦੇ ਦੇ ਨ ਜਾਣੇ ਸਵਾਨ ਹੈ ਕਹੁ ਨਾਨਕ ਹਮਰੂਲ ਹਰਾਮੀ ਬਖਸ਼ਲੇ ਪ੍ਰਵੰਤਰ ਜਾਮੀ ਗਉੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮੈਂ ਧਿਆਨ ਸਗਲ ਤੀਰਥ ਮਜਨ ਸਨਾਨ ਹਰ ਦਿਨ ਹਰ ਨਾਰ ਸਿਮਰ ਭਾਈ ਕੋਟ ਜਨਮ ਕੀ ਮਾਲਾ ਜਾਈ ਰਹਾ ਹਰ ਕੀ ਕਥਾ ਰਿਜ ਮੈਂ ਵਸਾਈ ਪੰਜਵਾ ਸਗਲੇ ਫਲ ਪਾਏ ਜੀਵਨ ਮਰਨ ਜਨਮ ਪ੍ਰਵਾਨ ਜਾ ਕਰੇ ਦਿਵਸੇ ਭਗਵਾਨ ਕਹੁ ਨਾਨਕ ਤੇਜਨ ਪੂਰਿਆ ਜਿਸਾਂ ਪ੍ਰਭ ਸਾਧੂ ਗਉੜੀ ਮਹੱਲਾ ਪੰਜਵਾ ਖਾਦਾ ਪੈਣ ਦਾ ਮੁਖ ਲਵਾਏ ਤਿਸ ਨੋ ਜੋ ਹੈ ਦੂਥਰ ਮਰਾਏ ਤਿਸ ਬੇਮੁਖ ਜਿਨ ਜੀ ਪੁਣ ਦੀਨਾ ਕੋੜ ਜਨਮ ਜਨ ਭਰਮੈ ਬਹੁ ਜੂਨਾ ਰਹਾ ਸਾਕਤ ਕੀ ਐਸੀ ਹੈ ਰੀਤ ਜੋ ਕਿ ਕਰੈ ਸਗਲ ਪ੍ਰੀਤ ਜੀਵ ਪ੍ਰਾਣ ਜਨਮ ਤਨ ਧਾਰਿਆ ਸੋਈ ਠਾਕੁਰ ਮਨ ਵਿਸਾਰੇ ਬਦੇ ਵਿਕਾਰ ਰੱਖੇ ਗੁਰਕਾਗਰੇ ਨਾਨਕ ਕੁਦਰ ਸਿਰਖ ਫਿਰ ਪਾਸੁ ਸਾਗਰੀ ਪਾਰ ਬ੍ਰਹਮ ਤੇਰੀ ਸ਼ਰਨ ਆਈ ਬੰਧਨ ਕਾਢ ਤਰੇ ਹਰਨ ਆਏ ਰਹਾ ਦੂਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਕੋ ਕੀ ਨੋਮੀਤ ਸਗਲ ਮਨੋਰਥ ਮੁਕਵਾਦੀਤ ਐਸਾ ਮੀਤ ਗੁਰੂ ਪ੍ਰਭ ਸਭ ਕੋ ਜਾਥੇ ਵਿਰਥਾ ਕੋਈ ਨਾ ਹੋਏ ਰਹਾ ਆਪਣੇ ਸੁਹਿਰ ਦਲਿਆ ਧਾਰਿਆ ਦੁੱਖ ਦਰ ਦੁੱਖ ਸਭ ਵਿਦਾਰਿਆ ਰਸਨਾ ਗਿੱਧੀ ਬੋਲਥ ਰਾਮ ਪੂਰਨ ਹੋਏ ਸਗਲੇ ਕਾਮ ਜਨ ਕੁਰ ਲਾਣ ਕੁਲ ਹਰ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾ ਕੋਟ ਗੁਣ ਹਿਰੇ ਖਿਣ ਮਾਹੇ ਹਰ ਹਰਖਤਾ ਸਤਸੰਗ ਸੁਣ ਆਹੇ ਪੀਵਤ ਰਾਮ ਰਸ ਅੰਮ੍ਰਿਤ ਰੁਪਨ ਜਾਸ ਜਬ ਹਰ ਚਰਨ ਮਿੱਟੀ ਕੋ ਤਾਸ ਰਹਾਉ ਸਰਵ ਕਲਿਆਣ ਸੁਖ ਸਾਜਣ ਅਧਾਨ ਜਾ ਕੇ ਦਿਵਸੇ ਭਗਵਾਨ ਔਕਤ ਮੰਤਰ ਤੁੰਤ ਸਭ ਸਾਰੇ ਕਰਨੇ ਹਰਿ ਦੇ ਮੈਂ ਧਾਰੇ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੁ ਨਾਨਕ ਲੜੇ ਧਰਮ ਗੌੜੀ ਮਹੱਲਾ ਪੰਜਵਾ ਕਰ ਕਿਰਪਾ ਭਿੱਟੇ ਗੁਰੂ ਸੋਏ ਤਿਤ ਪਰ ਰੋਗ ਨਾ ਵਿਆਪੇ ਕੋਈ ਰਾਮ ਰੰਤਰਨ ਪੈਸਾ ਅਗਰੇ ਸਨ ਸੁਰ ਫਾਰੇ ਜਮਕਾਗਰੇ ਰਹਾਉ ਸਤਿਗੁਰੂ ਮੰਤਰ ਦਿਓ ਹਰਨਾਮ ਆਸਨ ਪੂਰਨ ਪਏ ਕਾਮ ਜਾਪ ਤਾਪ ਸੰਜਮ ਪੂਰੀ ਵੜਿਆਏ ਗੁਰੂ ਕਿਰਪਾਲ ਹਰ ਪਏ ਸਹਾਏ ਮਾਨ ਮੋਹ ਹੋਏ ਗੁਰੂ ਭਰਮ ਫੇਖ ਨਾਨਕ ਸ੍ਰੀ ਫਾਰਮ ਗੌੜੀ ਮਹੱਲਾ ਪੰਜਵਾ ਬਿਖੇਰਾ ਤੇਂਦ ਲਾਭਾਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਵਡਿਆਈ ਮਾਇਆ ਮੰਗ ਨਰਕ ਲੈ ਜਾਈ ਰਹਾ ਹੋ ਰੋਗ ਰਿਸ਼ਤ ਚਿਤਾਰੇ ਨਾਉ ਬਿਸ ਮਾਤੇ ਕਾ ਠਾਉ ਨ ਠਾਉ ਚਰਨ ਕਮਣ ਸੋ ਲਾਗੀ ਪ੍ਰੀਤ ਆਨ ਸੁਖ ਨਹੀਂ ਆਵੇ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਾਨ ਆਠ ਪੈਲ ਸੰਗੀ ਬਟਵਾਰੇ ਕਰ ਕਿਰਪਾ ਬਲੇ ਨਿਵਾਰੇ ਐਸਾ ਹਰ ਸਰਮ ਸਭ ਕੋ ਸਰਬ ਕਲਾ ਪੂਰਨ ਪ੍ਰਭ ਸੋਏ ਰਹਾਉ ਮਹਾਂ ਤਵ ਸਾਗਰ ਸੰਸਾਰ ਪ੍ਰਭ ਕਿਨ ਮੈਂ ਪਾਲ ਉਤਾਰਨ ਹਾਰੇ ਅਣਗੁਣ ਤੋਰੇ ਨਹੀਂ ਜਾਏ ਸਿਮਰਤ ਨਾਮ ਮੁਕਤ ਫਲ ਪਾਏ ਕੁਛ ਸਿਆਣੂ ਸੇ ਕੁਛ ਨਾਏ ਕਰ ਕਿਰਪਾ ਨਾਨ ਗੁਣ ਗਾਏ ਗੌੜੀ ਮਹੱਲਾ ਪੰਜਵਾਂ ਥਾਤੀ ਭਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾ ਮੇਰੇ ਵਡ ਭਾਗੀ ਹਰ ਕੀਰਤਨ ਗਾਏ ਪੂਰਨ ਪਾਰ ਪੰਥੂ ਦੇ ਦਫਾਈ ਰਹਾਉ ਹਰ ਕੇ ਚਰਨ ਦੇ ਹਿਰਦੇ ਉਤਾਰੇ ਭਾਵ ਸਗਲ ਚੜੁਤਰੇ ਪਾਰੇ ਸਾਧੂ ਸੰਕਲੋ ਸਭ ਕੋ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਪੂਰਾ ਭਜਗਨੀ ਦਾਨ ਨਾਨਕ ਦੁਰਗੇ ਪਾਈ ਮਾਨ ਗੌੜੀ ਮਹੱਲਾ ਜਲ ਤਲ ਮਯਲ ਪੂਰਨ ਪ੍ਰਮੇ ਪੂਰਨ ਹਰਮੀਤ ਭਰਮ ਪਿੰਸੇ ਗਾਇ ਗੁਨੀਤ ਉੱਠਤ ਬੈਠ ਹਰ ਸੰਗ ਪਹਿਰੂਆ ਜਾਂ ਕਿਸਮ ਜਮ ਨਹੀਂ ਡਰੂਆ ਰਹਾਉ ਹਰ ਕ ਚਰਨ ਕਮਲ ਪ੍ਰਭ ਹਿਰਦੇ ਨਿਵਾਸ ਸੁਖ ਦੁਖ ਸਗਲ ਦੂ ਸਗਲ ਦੂ ਕਾ ਨਾਸ ਆਸਾ ਮਾਨ ਧਨ ਤਨ ਏਕ ਸਚੇ ਸਾਖ ਮਨ ਮਿਟੇ ਮਹਾਂ ਗਰੀਬ ਜਨ ਦਾਸ ਨਾਥ ਨਾਨਕ ਪ੍ਰਭ ਲਾਖੇ ਦੇ ਹਾਥ ਗੌੜੀ ਮਹੱਲਾ ਪੰਜਾਂ ਹਰ ਹਰ ਨਾਮ ਅਜਨ ਕਰ ਸੂਚ ਹੈ ਕੋਟ ਗ੍ਰੈਂਡ ਪੂਰਨ ਫਲ ਮੁੱਚ ਰਹਾਉ ਹਰ ਗੇ ਚਰਨ ਤੇ ਮੈਂ ਬਸ ਜਨਮ ਜਨਮ ਕੇ ਕਲਗੁਣਾਸ ਸਾਧ ਸੰਕੀਰਤਨ ਫਲ ਪਾਏ ਜਮ ਕਾ ਮਾਰਗ ਪੰਥ ਮੇਂ ਦਿਸ਼ਟ ਆਏ ਜਮ ਕਾ ਮਾਰਗ ਦ੍ਰਿਸ਼ਟ ਆਇਆ ਮਨ ਬਜ ਕਰਮ ਗੁਮਤ ਹਾਰੇ ਥਾਂ ਤੇ ਝੂਟੇ ਵਿਖ ਸੰਸਾਰ ਕਰ ਕਿਰਪਾ ਪ੍ਰਭ ਦੀਨੋ ਕਿਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਗੌੜੀ ਮਹੱਲਾ ਪੰਜਵਾਂ ਤਉ ਪਉ ਸ਼ਰਣਾਹੀ ਜਿਨ ਹਰ ਜਾਤੇ ਮਾਤਾ ਸੀ ਤਲ ਜਨ ਹਰਾਤੇ ਭੈ ਭਜਨ ਪਰ ਮਨ ਵਸਾਹੀ ਡਰਪਤ ਡਰਪ ਜਨਮ ਬਹੁ ਜਾਇ ਰਾ ਜਾ ਕਰੇ ਦੇ ਵਸੇ ਹਰ ਨਾਮ ਸਗਲ ਮਨੋਤਾ ਕੇ ਪੂਰਨ ਕਾਮ ਜਨਮ ਚਰਮ ਚ ਮਿਰਜਿਤ ਵਾਸ ਹਰ ਸਿਮਰਤ ਸਿਮਰ ਸਾਧ ਕੇ ਦਾਸ ਮੇਰੀ ਸਾਧਨ ਸਖਾ ਪਰਵੇ ਕੇ ਸਾਮ ਸਭੀ ਕਾ ਨਾਨਕ ਟੇ ਗੌੜੀ ਮਹੱਲਾ ਪੰਜਵਾ ਬਾਹਰ ਆਖਿਰੇ ਦੇ ਸੰਭਾਲੇ ਘਰ ਆਏ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਧਨ ਕੇ ਸੰਗ ਮੰਤਾ ਰਾਤਾ ਰਾਮ ਕੇ ਰੰਗ ਰਹਾ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲੋ ਸਭ ਹਿਰਿਆ ਸੋਭਾ ਸੁਰਤਨਾ ਭਗਵੰਤ ਪੂਰੇ ਗੁਰ ਕਾ ਨਿਰਮੰਦ ਚਾਰਣ ਕਮਲ ਹਿਰਦੇ ਮੈਂ ਜਾਪੇ ਨਾਨਕ ਏਕ ਜੇ ਪ੍ਰਤਾਪ ਗੌੜੀ ਮਹੱਲਾ ਪੰਜਵਾਂ ਧਨ ਵੇ ਥਾਨ ਗੋਬਿੰਦ ਗੁਣ ਗਾਏ ਕੁਸਲ ਖੇਮ ਪ੍ਰਵੇ ਆਪ ਸਾਇ ਰਹਾਉ ਬਿਪਤ ਤਹਾਂ ਜਹਾਂ ਹਰ ਸਿਮਰਨ ਆਏ ਕੋਟ ਆਨੰਦ ਜੈ ਹਰ ਗੁਣ ਗਾਏ ਹਰ ਵਿਸਰੇ ਦੁਖ ਰੇਖੋ ਰੋਕਣ ਨੇਰੇ ਪ੍ਰਭ ਸਿਵ ਜਨ ਲਗਿਨ ਕੇਰੇ ਨੇਰੇ ਸੋਢ ਭਾਗੀ ਨੇ ਚਲਦਾ ਨੇ ਜੈ ਜਪੀ ਪ੍ਰਭ ਕੇਵਲ ਨਾਮ ਜੈ ਜੈ ਤਨ ਨਾਲ ਮੇਰੇ ਸੁਆਮੀ ਨਾਨਕ ਮਿਲੇ ਅੰਤਰ ਜਾਮੀ ਗੌੜੀ ਮਹੱਲਾ ਪੰਜਾਬ ਜੋ ਪੁਰਾਣੀ ਗੋਬਿੰਦ ਤਿਆਵੇ ਪੜੇ ਅਣਪੜਿਆ ਪ੍ਰੰਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੇ ਝੂਟਾ ਤਨ ਮਾਲ ਰਹਾਉ ਰੂਪ ਅੰਤ ਸੋ ਚਤੁਰ ਸਿਆਣ ਜਿਨ ਜਨ ਮੰਨਿਆ ਪ੍ਰਭ ਕਾ ਭਾਣਾ ਜਗ ਮੈਂ ਆਇਆ ਸੋ ਪ੍ਰਵਾਨ ਖੜਖੜ ਆਪਣਾ ਸੁਆਮੀ ਜਾਣ ਕਹੁ ਨਾਨਕ ਜਾ ਕੇ ਪੂਰਨ ਭਾਗ ਹਰ ਚਰਨੀ ਤਾ ਕਮਨ ਲਾਗ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਸਖਤ ਨੇ ਸੰਗ ਉਹ ਵਿਖੀ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜਸੇ ਤੁਰੀ ਸਿੰਗਾਰੀ ਜੂ ਕਾ ਪ੍ਰਭ ਵਿਚਾਰੇ ਨਾਰੀ ਬਹਿਲ ਕੋ ਨੇਤਰਾ ਪਾਏ ਦੁਹਾਵੇ ਗਊ ਚਰ ਸੰਗ ਪਾਛੇ ਪਾਵੇ ਗਾਡਰ ਲੇਖ ਆਮ ਦਿਨ ਕਰ ਪੂੰਜੀ ਸਾਧ ਦੇਖੋ ਸਭ ਦੇਖੋ ਭਾਵੇ ਬਿਨ ਪੂੰਜੀ ਨਾਨਕ ਰਾਮ ਨਾਮ ਜਪਚੀਤ ਸਿਮਰ ਸੁਆਮੀ ਹਰ ਸਾਮੀਤ ਗੌੜੀ ਮਹੱਲਾ ਪੰਜਵਾਂ ਸਾਮਤ ਨਿਰਮਲ ਕੇ ਧੀਰ ਰਾਮ ਚਰਨ ਪਿਓ ਵੀਰ ਹਰ ਕੇ ਚਰਨ ਹਿਰਦੇ ਕਰੇ ਓਟ ਜਨਮ ਵਰਨ ਤੇ ਹੋਏ ਛੋਟ ਰਹਾ ਉਹ ਤਨ ਨਿਰਮਲ ਜਿਤ ਉਪਜਨ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੁਣ ਜਾਤ ਵਿਕਾਰ ਸਭ ਤੇ ਉੱਚੇ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੇ ਸਾਦਰ ਵਾਲ ਗੌੜੀ ਮਹੱਲਾ ਪੰਜਵਾਂ ਸੀ ਪ੍ਰੀਤ ਕੁਮ ਸੋ ਲਾਗੀ ਮੇਲੇ ਪੂਰਨ ਵਿਭਾਗੀ ਰਹਾ ਭਰਤਾ ਪੇਕ ਵਿਕਸੇ ਜੋ ਨਾਰੀ ਤਿਉ ਹਰਜਨ ਜੀਵੇ ਨਾਮ ਚਿਤਾਰੀ ਪੂਤ ਪੇਖ ਜਿਉਂ ਜੀਵਤ ਮਾਤਾ ਉਤ ਭੋਜਨ ਹਰਸੋ ਰਾਤਾ ਲੂਬੀ ਅਣਤ ਕਰੇ ਪੇਖ ਤਣਾ ਜਨ ਚਣੇ ਚਨ ਕਰਨ ਸੋ ਲਾਗੋ ਮਣਾ ਬਿਸਰਣਾ ਇੱਕ ਤਿਲ ਦਾ ਤਾਰੇ ਨਾਨਕੀ ਪ੍ਰਾਣ ਪ੍ਰਾਣ ਧਾਰੇ ਗੌੜੀ ਮਹੱਲਾ ਪੰਜਵਾਂ ਰਾਮ ਸਾਂਝ ਜਨ ਕੀ ਦੈ ਚਰਨ ਕੌਣ ਪ੍ਰੇਮ ਭਗਤੀ ਬੀਧ ਰਹਾ ਆਣ ਰਸਾ ਦਿਸੇ ਸ਼ਬਸਾਰੇ ਨਾਮ ਬਿਨਾਂ ਨੇ ਫਲ ਸੰਸਾਰ ਅੰਤ ਕੂਪ ਤੇ ਕਾਢੇ ਆਪ ਗੁਰੂ ਗੋਬਿੰਦ ਆਚਰਿਜ ਪ੍ਰਤਾਪ ਅੰਤਰ ਦੀਪ ਪੂਰਨ ਗੋਪਾਲ ਬ੍ਰਹਮ ਪ੍ਰਸਾਦ ਜੀ ਸੰਗ ਦਿਆਲ ਕਹੁ ਨਾਨਕ ਤਾ ਸਖਤ ਨੀ ਸਾਰੇ ਮਾਨ ਲੈ ਜੀ ਸੁਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਰਾਮ ਨਾਮ ਚ ਰਾਮ ਰਸ ਕੀਜੈ ਝੋਲ ਮਹਾਂ ਰਸਿਮਰਤ ਕੀਜੈ ਰਹਾਉ ਨਿਰਮਲ ਗੋਬਿੰਦ ਕਾ ਨਾਮ ਮੇਰੇ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗਤਾ ਗੋਸਤ ਹੋਇ ਸਾਂ ਕੋਟ ਜਨਮ ਕੇ ਕਲੋ ਕੋਤ ਹੋ ਖੋਇ ਸਿਮਰੈ ਸਾਧ ਕਰੇ ਆਨੰਦ ਮੰਤਨ ਅਭਿਆ ਪਰਮਾਨੰਦ ਜਿਸੇ ਪ੍ਰਭ ਸਾਚਨ ਨਿਧਾਨ ਨਾਨਕ ਦਾਸ ਤਿਸੇ ਕੁਰਬਾਨ ਗੌੜੀ ਮਹੱਲਾ ਸੋ ਕਿਜੁ ਕਰਜਿਤ ਮੈਲ ਨ ਲਾਗੀ ਹਰ ਕੀਰਤਨ ਮੈ ਮਨ ਜਾ ਕੇ ਰਹਾਉ ਏਕੋ ਸਿਮਰਨ ਦੂਜਾ ਪਾਉ ਸੰਸੰਗ ਜਾ ਕੇਵਲ ਨਾਉ ਕਰਮ ਧਰਮ ਨਿਮਰਤ ਪੂਜਾ ਪਾਰ ਪਰਮ ਜਨ ਜਾਨ ਦੂਜਾ ਤਾਂ ਕਿ ਪੂਰਨ ਹੋਈ ਘਾਲ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲੇ ਸੋ ਪੈਸਨ ਵਾਲੇ ਕੌਣ ਹੁੰਦੇ ਤੇਜੇ ਵਿਕਾਰ ਕੌੜੀ ਮਹਲਾ ਜੀਵਤ ਛੜ ਜਾਏ ਦੀਵਾਨੇ ਮੂੰਹ ਆਉਣ ਤੇ ਕੋ ਪ੍ਰਸਾਦੇ ਸਿਮਰ ਗੋਬਿੰਦ ਮਨ ਤਨ ਤੁਰੂ ਲਿਖਿਆ ਕਾਉ ਕਾਉ ਜਾਂ ਵਿਖਿਆ ਰਹਾਉ ਵਿਖੇਟ ਹੋ ਗਿਆ ਵਿਖੇ ਠਗੌਰੀ ਜਿਨ ਜਿਨ ਖਾਈ ਤਾਂ ਕਿਸੇ ਨਾ ਕਰੁਣਾ ਜਾਏ ਦਾਰਨ ਦੁਖ ਦੁੱਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰਸ ਪਾਰ ਸਾਧ ਸੰਗ ਮਿੰਦਰੂ ਮਿਲਦੇ ਕੁਲ ਸਾਧ ਰਾਮ ਨਾਮ ਨਾਨਕ ਰਾਧੇ ਗੌੜੀ ਮਹੱਲਾ ਪੰਜਾਂ ਗਿਰੀ ਬਾਬਰ ਜੀ ਖਿੰਜੇ ਦਾੜੀ ਪਾਲ ਪੁਣ ਸਕਣ ਮੈਂ ਸਾੜੇ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਰ ਰਹਾਵਾ ਅਜੁਗਾਤ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਜ ਪ੍ਰਤਾਪ ਤਿਨ ਮਾਰਿਆ ਜੇ ਰੱਖਣਾ ਕੋਇ ਅੱਗੇ ਪਾਸੇ ਮੰਦੀ ਸੋਇ ਆਪਣੇ ਦਾਸ ਰਾਖੀ ਕੰਠਲਾਏ ਨਾਨਕ ਸਰ ਨਾਨਕ ਕਰਨ ਆਉਂਦੇ ਆਏ ਗੌੜੀ ਮਹੱਲਾ ਪੰਜਵਾ ਮਹਿਜੁਰ ਝੂਠਾ ਕੀ ਤੁਨ ਆਪ ਪਾਪੀ ਕੋ ਲਾਗਾ ਸੰਤਾਪ ਜਿਸ ਸਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾਉ ਸਾਚੀ ਦਰਗੇ ਬੋਲੇ ਕੂੜ ਸਿਰ ਹੱਥ ਛੋੜੇ ਦਾ ਮੂੜ ਰੋਕ ਵਿਆਪੇ ਕਰਦੇ ਆਪ ਪਾਪ ਲਿਖੋਏ ਬੈਠਾ ਪ੍ਰਵਾਪ ਆਪਨ ਕੁਮਾਏ ਆਪੇ ਬਾਦੇ ਦਰਬ ਗਿਆ ਸਬਜੀ ਕੇ ਸਾਥ ਨਾਨਕ ਸਰਨ ਪਰੇ ਦਰਬਾਰ ਰਾਖੀ ਭਾਈ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾ ਜਨ ਕੀ ਧੂਰ ਮਠ ਮੀਟ ਕਟਾਨੀ ਪੂਰਵ ਗੁਰ ਲਿਖਿਆ ਤੁਰਪਰਾ ਨੀ ਰਹਾਉ ਆਹੰ ਗੁਦ ਮਨ ਪੂਰਤਦਾਈ ਸਾ ਧੂਰ ਕਾ ਸਮੁੱਧ ਮੰਜਾ ਮੰਜਾਈ ਅਨ ਕਿਲਾ ਜੇ ਧੋਏ ਦੇਈ ਮਨ ਉਤਰੇ ਸੁਧਨਾ ਦੇਈ ਸਾਧ ਸੰਗ ਫਿਟੋ ਸਦਾ ਕਿਰਪਾਲੇ ਹਰ ਸਿਮਰ ਸਿਮਰ ਕਾਟੇ ਭੋਗਾਲੇ ਮੁਗਤ ਭੁਗਤ ਜੁਗਤ ਹਰਨਾਉ ਪ੍ਰੇਮ ਨਾਨਕ ਗੁਣ ਗਾਓ ਗੌੜੀ ਮਹੱਲਾ ਪੰਜਵਾਂ ਜੀਵਨ ਪੁਦੀ ਹਰ ਕੇ ਦਾਸ ਜਿਨ ਮਿਲਿਆ ਤੁਮ ਪ੍ਰਕਾਸ ਹਰ ਕੇ ਸਿਮਰ ਸੁਣ ਮਨ ਕਾਰਨੇ ਸੂ ਪਾਵਰ ਦਾਰ ਪੁਰਾਣੇ ਰਹਾਉ ਆਠ ਪਰ ਧਿਆਈ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸ਼ਾਂਤ ਭਾਈ ਗੁਰੂ ਗੋਬਿੰਦ ਪਾਏ ਤਾਪ ਪਾਪ ਸੇ ਮੇਰੇ ਭਾਈ ਰਹਾਉ ਰਾਮ ਰਾਮ ਨਾਮ ਦਰਸ਼ਨ ਮਖਾਨ ਬਿਨ ਸਹਿ ਰੋਗ ਗਏ ਕਲਿਆਣ ਪਾਰ ਬ੍ਰਹਮ ਗੁਣ ਕਮ ਪਾਵਚਾਰ ਸਾਧੂ ਸੰਗਾ ਨਿਸਤਾਰ ਨਿਰਮਲ ਗੁਣ ਕਮ ਨਿਤ ਨੀਤ ਗਈ ਵਿਆਦ ਉਭਰੇ ਜਨਮੀਤ ਮਨ ਬਚ ਕਰਮ ਪ੍ਰਭਾ ਪ੍ਰਾਂ ਧਿਆਈ ਨਾਨਕ ਦਾਸ ਸ੍ਰੀ ਸੁਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਕਾਸ਼ ਗਿਆ ਗੁਰਦੇਵ ਭਰਮ ਗਏ ਪੂਰਨ ਭੇ ਸੇਵ ਰਹਾਉ ਚਿਤਲਾ ਤੇ ਰੱਖਿਆ ਵਿਹਾਰੀ ਭਰਪਣ ਪੁਰ ਕਿਰਪਾ ਧਾਰੀ ਨਾਨਕ ਨਾਮ ਸਿਖਿਓ ਸੋ ਜੀਵੈ ਸਾਧ ਸੰਗਰ ਅੰਮ੍ਰਿਤ ਪੀਏ ਗੌੜੀ ਮਹੱਲਾ ਪੰਜਵਾ ਧਨ ਹਮਸਕ ਨੰਦਨ ਨੇਤ ਧਨ ਓ ਭਗਤ ਜਿਨ ਸੁਮ ਸੰਗ ਹੇਤ ਨਾਮ ਬਿਨਾ ਕੈ ਸੁਖ ਲਈ ਹੈ ਰਸਨਾ ਰਾਮ ਨਾਮ ਜਸ ਕਹੀ ਹੈ ਰਹਾਉ ਤਿਨ ਉਪਰਜਾਈ ਗੁਰਬਾਨ ਨਾਨਕ ਦਿਨ ਸਪਿਆ ਨਿਰਵਾਣ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲ ਤੂੰ ਹੈ ਨਾਲੇ ਤੂੰ ਹੈ ਰੱਖੈ ਸਰ ਸੰਭਾਲਿਆ ਸਾ ਰਾਮ ਦਿਨ ਦੁਨੀ ਸਹਾਈ ਦਾਸ ਕੀ ਬੈਦਰ ਕੇ ਮੇਰੇ ਭਾਈ ਰਹਾ ਅੱਗੇ ਆਵੇ ਥਾਣ ਵਸ ਜਾ ਕੇ ਆਠ ਪੈਰ ਮਨ ਹਰ ਕੋ ਜਾਪੇ ਪਤ ਪ੍ਰਵਾਨ ਸਾਹਿਬ ਨਿਸ਼ਾਨ ਜਾਕੋ ਆਪ ਕਰੈ ਫਰਮਾਨ ਆਪੇ ਦਾ ਤਾਇਆ ਪ੍ਰਪਾਲੇ ਨਿਤਨ ਨਾਨਕ ਰਾਮ ਨਾਮ ਸੰਭਾਲ ਗੌੜੀ ਮਹੱਲਾ ਪੰਜਵਾ ਸਤਿਗੁਰੂ ਪੂਰਾ ਪੈ ਕਿਰਪਾਲੇ ਹਿਰਦੇ ਸਦਾ ਗੋਪਾਲੇ ਰਾਮ ਰਾਮ ਸੰਤਨ ਸੁਖ ਸਾਧੀ ਸੁਖ ਪਾਏ ਮਾਇਆ ਕਰੀ ਪੂਰਨ ਹਰ ਆਇ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਸ੍ਰੀ ਸੁਹਾਗ ਗੌੜੀ ਮਹੱਲਾ ਪੰਜਵਾ ਧੋਤੀ ਖੋਲ ਵਿਚਾਏ ਹੇਠ ਗਿਰਦ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਏ ਮੁਖ ਪਦਾਰਥ ਨਾਮ ਤੇ ਆਈ ਰਹਾ ਪੂਜਾ ਤ੍ਰਿ ਕਰਤ ਸ਼ਨਾਨਾ ਸੁਰੀ ਕਾੜ ਲਿਵੇ ਹਰਦਾਨਾ ਵੇਦ ਪੜੇ ਮੁਖ ਮਿੱਠੀ ਬਾਣੀ ਜੀਆਂ ਖੁਦ ਨ ਸੰਗੇ ਪ੍ਰਾਣੀ ਕਹੋ ਨਾਨਕ ਦੇ ਕਿਰਪਾ ਧਾਰੇ ਸੋਈ ਹਿਰਦਾ ਸੁਧ ਬ੍ਰਹਮ ਵਿਚਾਰੇ ਗੌੜੀ ਮਹੱਲਾ ਪੰਜਵਾ ਤੇਰੇ ਘਰ ਵੈ ਸੋ ਅਰਜਨ ਪਿਆਰੇ ਸਤਿਗੁਰੂ ਤੁਮਰੇ ਕਾ ਸਵਾਰੇ ਰਹਾਉ ਦੁਸ਼ ਦੁਤ ਪਰਮੇਸ਼ਰ ਮਾਰੇ ਜਨ ਕੀ ਬੈਜਰ ਕੀ ਕਰਤਾਰੇ ਬਾਦਸ਼ਾਹ ਸਾ ਵਸ ਕਰ ਦਿਨੇ ਅਮਰਤਨਾ ਮਾਰਸ ਮਹੀਨੇ ਨਿਰਭੋ ਹੋਏ ਭਜੋ ਭਗਵਾਨ ਸਾਧ ਸੰਗ ਲੋਕੀ ਨੋ ਦਾਨ ਸ਼ਰਨ ਭਰੇ ਪ੍ਰਵੰਤਰ ਜਾਮੀ ਨਾਨ ਕੋਟ ਪਗਰੀ ਪ੍ਰਭ ਸਵਾਮੀ ਸੂਰਠ ਮਾ ਗੌੜੀ ਮਹੱਲਾ ਪੰਜਾ ਹਰ ਸਿੰਘ ਰਾਤੇ ਭਾਈ ਨਾ ਚੱਲੇ ਹਰ ਸਿੰਘ ਰਾਤੇ ਮਾਇਆ ਨਹੀਂ ਚੱਲੇ ਹਰ ਸਿੰਘ ਰਾਤੇ ਨਹੀਂ ਡੁੱਬੇ ਜਲਾ ਹਰ ਸਿੰਘ ਰਾਤੇ ਸੁਫਲ ਫਲਾ ਪੈਸਾ ਮੈਂ ਮਿਟਾਏ ਤੁਮਾਰੇ ਨਾਏ ਫਿਟ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸਿੰਘ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੁਰ ਚੇਜੇ ਸਾਧਕਾ ਮੰਤਾ ਹਰ ਸਿੰਘ ਰਾਤੇ ਜਮਗਣੀ ਦਰਾਸ ਹਰ ਸਿੰਘ ਰਾਤੇ ਪੂਰਨ ਆਸ ਹਰ ਸਿੰਘ ਰਾਤੇ ਦੁੱਖ ਨ ਲਾਗੇ ਹਰ ਸਿੰਘ ਰਾਤ ਆਨ ਦਿਨ ਜਾਗੇ ਹਰ ਸਿੰਘ ਰਾਤਾ ਸਹਿ ਕਰ ਵਸੈ ਹਰ ਸਿੰਘ ਰਾਤੇ ਫੁਨ ਫੁਨ ਨਸੈ ਹਰ ਸਿੰਘ ਰਾਤੇ ਮਤ ਤੁਮ ਹੋਏ ਹਰ ਸਿੰਘ ਰਾਤੇ ਨਿਰਮਲ ਸੋਏ ਕਹੋ ਨਾਨਕ ਦਿਨ ਕੋ ਗੁਰਬਲ ਜਾਏ ਜਿਨ ਕੋ ਮੇਰਾ ਪ੍ਰਮਰ ਵਿਸਨ ਆਈ ਗੌੜੀ ਮਹੱਲਾ ਪੰਜਵਾ ਉਦਮ ਕਰ ਸਗਲ ਮਨ ਭਾਏ ਮਾਰਗ ਚਲ ਸਗਲ ਤੂੰ ਗਏ ਨਾਮ ਜੋਤ ਮਨ ਭਏ ਆਨੰਦ ਰਸ ਗਏ ਗੁਣ ਪਰਮਾਨ ਆਨੰਦ ਕੇਮ ਭਇਆ ਕੁਸਲ ਕਰੇ ਆਏ ਭਿੜ ਸਾ ਸੰਗੇ ਬੁਲਾਏ ਰਹਾਉ ਨੇਤਰ ਪੁਨੀਤ ਪੇਕ ਧੀ ਦਰਸ ਧਨ ਮਸਤਕ ਚਰਨ ਕਮਲ ਹੀ ਬਰਸ ਗੋਬਿੰਦ ਕੀ ਢਾਲ ਸੋੜੇ ਕਾਇਆ ਸੰਤ ਪ੍ਰਸਾਦ ਪਰਮ ਪਾਇਆ ਦਿਨ ਕੀ ਕਿੰਨੀ ਆਪ ਸਹਾਇ ਸੁਖ ਪਾਇ ਲਗਦਾਸ ਪਾਇ ਆਪ ਗਿਆ ਤੇ ਆਪੇ ਫੈ ਕਿਰਪਨ ਧਨ ਕੀ ਸ਼ਰਣੀ ਪੈ ਜੋ ਚਾਹ ਸੋਈ ਜਾ ਪਾਇ ਆਪ ਤੁਨ ਕਹਾਂ ਕੋ ਜਾਇ ਆਸਿਰ ਭੈ ਬਸ ਸੁਖ ਆਸਨੇ ਗੁਰ ਪ੍ਰਸਾਦ ਨਾ ਸੁਖ ਵਾਸਨੇ ਗੌੜੀ ਮਹਲਾ ਪੰਜਾਂ ਕੋੜ ਮਜਨ ਕਿਨੋ ਇਸਨਾ ਨੇ ਲਾਖ ਅਰਬ ਖਰਬ ਦਿਨੋ ਦਾਨ ਜਾਮਣ ਵਸਿਓ ਹਰ ਕੋ ਨਾਮ ਸਗਲ ਪਵਿਤ ਗੁਣ ਗਾਇ ਗੋਪਾਲੇ ਪਾਪ ਮਿਟਹਿ ਸਾਧੂ ਸ਼ਰਨ ਦਿਆਲ ਰਹਾਉ ਬਹੁਤ ਉਰਧ ਤਪ ਸਾਧਨਾ ਸਾਧੇ ਅਨਕਲਾਬ ਮਨੋਰਥ ਲਾਦੇ ਹਰ ਹਰ ਨਾਮ ਰਸਨ ਰਾਧੇ ਸਿਮਰਤ ਸਤਿਦੇਵ ਖਾਨੇ ਜੋ ਗਿਆਨ ਸਿੱਧ ਸੁਖ ਜਾਣੇ ਨਾਮ ਜਦ ਪ੍ਰਭ ਸਿਉ ਮਨ ਮਾਨੇ ਗਾਦ ਬੋਧ ਹਰ ਗੁਮ ਪਾਰੇ ਨਾਮ ਜਦ ਨਾਮ ਨਾਮ ਦੇ ਵਿਚਾਰੇ ਨਾਨਕ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਮ ਕੌਣ ਗੁਰੂ ਦੇ ਵਸਾਇਆ ਗੁਰੂ ਗੋਬਿੰਦ ਗੋਪਾਲ ਪ੍ਰਭ ਪੂਰਾ ਤਿਸੇ ਰਾਤੇ ਨਮਰ ਬੰਤੀ ਰਹਾ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਭੈ ਸਗਲ ਕਾਮ ਦਰਸ਼ਨ ਦੇਖ ਸਿੱਧ ਮਨ ਭੈ ਜਨਮ ਜਨਮ ਕੇ ਕਿਰੇ ਗਾਇ ਕੋ ਨਾਨਕ ਮੈਂ ਪਾਇ ਬਣਾਈ ਸਭ ਕੀ ਪੈਜ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕੋ ਕੀ ਆਪ ਸਹਾਇ ਨਿਤ ਪ੍ਰਭ ਪਾਪ ਜਸ ਮਾਈ ਪ੍ਰਭ ਕੀ ਸਰਨ ਪ੍ਰੇ ਸਭ ਕੋ ਕਰਨ ਕਰਨ ਕੂਰਨ ਸਭ ਸੁਆ ਰਹਾਉ ਮਨ ਵਸੈ ਕਰਨ ਹਾਰ ਭੈ ਬਿਨ ਸੇ ਆਤਮ ਸੁਖ ਤਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲੋ ਲਾਥੇ ਕਹਿ ਨ ਜਾਇ ਪ੍ਰਭ ਕੀ ਵਡਿਆਈ ਨਾਨਕ ਦਾਸ ਦਾ ਸਰਣ ਆਈ ਰਾਗ ਗੌੜੀ ਚੇਤੀ ਮਹਲਾ ਪੰਜਵਾਂ ਦੁੱਖ ਦੇਖੋ ਕਰ ਸਤਿਗੁਰੂ ਪ੍ਰਸਾਦ ਰਾਮ ਕੋ ਭਲ ਪੁਣ ਪਾਏ ਤਾਂ ਤੇ ਬਿਰਥ ਨਾ ਵਿਆਪੇ ਗਾਏ ਰਹਾਉ ਜੋ ਜੋ ਆਸਰਮਾਏ ਸੋ ਸੋ ਕਰਤਾ ਆਪ ਕਰੈ ਨਿੰਦਕੀ ਪ੍ਰਭ ਪਾਤ ਕੋ ਆਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹਲਾ ਪੰਜਵਾਂ ਭਜ ਬਲ ਬੀਰ ਬ੍ਰਹਮ ਸੁਖ ਸਾਗਰੇ ਕਰਤ ਪਰਤ ਗਲੇ ਅੰਗੁਰੀ ਆ ਰਹਾਉ ਸੁਰਨ ਸੁਰਤ ਨੈਣ ਸੁੰਦਰ ਨਾਹੀ ਆਰਤ ਦੁਆਰ ਰਤ ਪੰਗੁਰੀ ਆ ਦੀਨਾ ਨਾਥ ਅਨਾਥ ਕਰਨਾ ਮੈਂ ਸਾ ਜਨਮੀਤ ਪੰਦਾ ਮੈਂ ਧਰੀ ਆ ਚਰਨ ਕੁਣ ਹਿਰਦੇ ਗਏ ਨਾਨਕੇ ਭੈ ਸਾਗਰ ਸੰਤ ਪਾਰ ਉਤਰੀ ਆ ਰਾਗ ਗੌੜੀ ਬਰਾਗਣ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰੂ ਪ੍ਰਸਾਦ ਦਈ ਗੁਸਾਈ ਮਿਤਲਾ ਤੂੰ ਸੰਗ ਹਮਾਰੇ ਵਾਸ ਜੀ ਹੋ ਰਹਾ ਤੁਝ ਮੈਨੂੰ ਕਰਿ ਜੀਵਨਾ ਧੀਰ ਗ੍ਰਹਿ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮ ਜਿਉ ਗੁਲਹਾਰ ਜੀ ਹਸਤ ਅਲਮ ਬਣ ਦੇਹ ਪ੍ਰਾਵੇ ਕਰ ਤੋ ਗੁਰ ਗੋਪਾਲੇ ਮੋਹਨ ਗੁਰਮਤ ਹੋ ਰਿਹਾ ਤੂੰ ਸਦੀ ਦੇਣ ਦੇ ਆਲੇ ਕਿਆ ਤੂੰ ਤੇਰੇ ਸੰਭਲਾ ਪੁਣ ਦੀ ਵਿਚਾਰ ਸਰਨ ਸਮਾਏ ਦਾਸ ਹਿਤ ਉੱਚੇ ਗੁਪਾਰ ਸਾਗਲੇ ਪਦਾਰਥ ਅਸ਼ਟ ਸਿੱਧ ਨਾਮ ਸਮਾਏ ਸੋ ਪ੍ਰਸੰਨ ਹੋਏ ਗਏ ਸਵਾਸ ਜਨ ਹਰ ਗੁਣ ਗਾਏ ਮਾਤ ਪਿਤਾ ਸੁਤ ਬੰਧਵ ਤੂੰ ਮੇਰੇ ਪ੍ਰਾਣ ਧਾਰ ਸਾਧ ਸੰਗ ਨਾਨਕ ਜੇ ਵਿਖਤਰਿਆ ਸੰਸਾਰ ਰਕੌੜੀ ਬਰਾਗਣ ਰਹੋਏ ਕੇ ਚੰਤ ਕੀ ਕਰ ਮਹੱਲਾ ਬਿਨੋ ਏਕੋ ਕਰ ਸਤਿਗੁਰੂ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੈ ਸਰਬ ਕਲਿਆਣ ਸੁਖ ਸਚ ਪਾਵੇ ਰਹਾਉ ਬਣ ਬਣ ਕੋਰਤ ਫਿਰ ਬਰਾਗੀ ਵਿਰਲੇ ਕਹੂੰ ਇਕ ਲਿਉ ਲਾਗੀ ਜਿਨ ਹਰ ਪਾਇਆ ਸੇ ਉਠਭਾਗੀ ਬ੍ਰਹਮਾਦਿਕ ਸੰਕਾਦਿਕ ਜਾਹੇ ਬਿਰਲੇ ਜੋਗੀ ਜਤੀ ਸਿੱਧ ਜਾਰੇ ਆਹੇ ਜਿਸੇ ਪ੍ਰਭ ਸੋ ਹਰ ਗੁਣ ਚਾ ਗਾਹੇ ਤਾਂ ਕੀ ਸੁਣ ਜਿਨ ਬਿਸਰਨ ਆਹੀ ਵਡ ਭਾਗੀ ਸੰਤ ਮਿਲਾਏ ਜਨਮ ਜਨਮ ਤੈ ਮੁਲੇ ਨਾਇ ਕਰ ਕਿਰਪਾ ਮਿਲ ਗੁਰ ਤੁਮ ਪਿਆਰੇ ਬਿਨਾ ਸੁਣੋ ਪ੍ਰਭੂ ਚੁ ਪਾਰੇ ਨਾਨਕ ਮੰਗ ਨਾਮ ਧਾਰੇ ਰਾ ਗੌੜੀ ਪੂਰੀ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰੂ ਪ੍ਰਸਾਦ ਕੌਣ ਗੁਣ ਪ੍ਰਾਣ ਪਤੰ ਮਿਲ ਮੇਰੀ ਮਾਈ ਰਹਾਉ ਰੂਪ ਬੁੱਧ ਬਲ ਇੰਨੀ ਮੋਹ ਪਰਦੇ ਸੰਦੂਰ ਤੇ ਆਏ ਨਾਹਣੇ ਦਰਪਣ ਜੋ ਹੁਣ ਮਾਤੀ ਮੋਹਨਾਥ ਕੀ ਕਰੋ ਸਮਾਈ ਕੋਈ ਕੋਈ ਭਾਈ ਬਰਾਗਨਗੇ ਪ੍ਰਭ ਦਰਸ਼ ਕੋ ਫਿਰ ਦਸਾਏ ਦੀਨ ਦਿਆਲ ਕਿਰਪਾਲ ਪ੍ਰਭ ਠਾਕਰੇ ਨਾਨਕ ਸਾਧ ਸੰਗਰ ਜਨਮ ਬਜਾਏ ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲੇ ਕੋਪਰੀ ਮਨ ਲਾਗੀ ਭਾਏ ਲਗੋ ਮੋਕਰੋ ਬਣ ਬੇਨਤੀ ਕਉ ਸੰਤ ਮਿਲੇ ਵਡ ਭਾਗੀ ਰਹਾਉ ਮਨ ਹਰਭੋ ਤਨ ਰਾਖੋ ਆਗੇ ਮਨ ਕੀਮਤ ਮਤ ਸਗਲ ਤੇ ਆਗੀ ਜੋ ਪ੍ਰਭ ਕੀ ਰਕਤ ਸੁਣਾਵੇ ਅਣ ਦਿਨ ਫਿਰੋ ਤਿਸ ਪਿੱਛੇ ਵੈਰਾਗੀ ਪੂਰਬ ਕਾਮਰਮ ਅੰਕੁਰ ਜਾ ਪ੍ਰਗਟੇ ਪ੍ਰਗਟੇ ਪੇਟੋ ਪੁਰੂ ਰਸਕ ਵੈਰਾਗੀ ਮਿਟੋ ਦੇ ਮਿਲਤਾ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਨਿਕਸਰੇ ਪੰਖੀ ਸਿਮਰ ਪਾਖੇ ਮਿਲ ਸਾਧੂ ਸਰਨ ਕੋ ਪੂਰਨ ਏ ਰਾਮ ਰਤਨ ਹੀਰੇ ਸੰਘ ਰਾਖ ਰਹਾ ਭਰੌਂਕੀ ਤੁਕੂਈ ਤ੍ਰਿਸ਼ਨ ਰਸ ਪੰਖੀ ਜਾਤੀ ਕਣਮੋਕੀ ਫਾਸ ਕਾਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਗੁਣ ਤਾਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭੀ ਤਮੇ ਚਿਨ੍ਹਾਂ ਦੀਨਾਂ ਨਾ ਸੁਣ ਅਰਦਾਸ ਕਰ ਕਹਿਲੇ ਨਾਨਕ ਆਪਣੇ ਕੇ ਨਾਨੇ ਕਰ ਕਹਿਲੇ ਨਾਨਕੇ ਸਵਾਮੀ ਜੋ ਗੁਣ ਸਾਥ ਮਰੀ ਰਾਸ ਗੌੜੀ ਮਹੱਲਾ ਪੰਜਾ ਹਰ ਪੇ ਕੁੜ ਸੁਮਰਤ ਮਨ ਮੀਰਾਸ ਪਿਆਸੀ ਜਿਤ ਉਹ ਦਿਨ ਰਹਿਣੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਓ ਸੇਵਾ ਕਰੋ ਦਾਸ ਦਸਨ ਕੀ ਅਣਕ ਤਭਾਂ ਤਿਸ ਕਰੋ ਨਹੂਰਾ ਤੁਲਾ ਧਾਰ ਤੁਲੈ ਸੁਖ ਸਗਲੈ ਬਿਨ ਹਰ ਦਰਸ ਹੋਇ ਥੋਰਾ ਸੰਤ ਪ੍ਰਸਾਦ ਗਾਇ ਗੁਣ ਸਾਗਰੇ ਜਨਮ ਮਨੁ ਜਨਮ ਕੋ ਜਾਤ ਵਿਦ ਹੋਰਾ ਆਨੰਦ ਸੋਖ ਭੇਟ ਤਾਰ ਨਾਨਕੇ ਜਨਮ ਦਰ ਸਗਲ ਸਵੇਰਾ ਰਾਗ ਗੌੜੀ ਪੂਰੀ ਮਹੱਲਾ ਬਿਨੋ ਏਕ ਓਂਕਾਰ ਸਤਿਗੁਰੂ ਪ੍ਰਸਾਦ ਕਿਣ ਬਿਧ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਸਾ ਸੁਦਾਤਾ ਮੋਰ ਮਾਰਗ ਦੇ ਬਤਾਈ ਰਹਾ ਅੰਤਰ ਅਲਕਣ ਜਾਈ ਲਿਖਿਆ ਵਿਚ ਪੜਦਾ ਹੋਮੇ ਪਾਏ ਮਾਇਆ ਮੋਹ ਸਭ ਜਗ ਸੋਇਆ ਇਹ ਭਰਮ ਕਹੋ ਕਿਉ ਜਾਈ ਕਬ ਸੰਗਤ ਗ੍ਰਹਿ ਵਸਥੈ ਮਨ ਪਾਤਨ ਕਰਤੇ ਵਾਈ ਵਸਤ ਬਿਨ ਪੰਜ ਦੇ ਫੇਰ ਲੈ ਵਸਾ ਕੋ ਚੜਾਈ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰ ਸੁ ਪਾਇਨ ਕਹੋ ਕਰਣੇ ਡੋ ਪਾਵੇ ਬਿਨ ਹਰ ਸਤਿਗੁਰੂ ਸਰਣ ਆਏ ਮਿਨ ਸਤਿਗੁਰੂ ਸਰਣ ਆਏ ਜਿਨ ਕੇ ਬੰਧਨ ਕੱਟੇ ਸਤਿਗੁਰੂ ਸਾਧ ਸੰਗ ਲੈ ਲਾਏ ਸੰਪੰਚ ਜਨਾ ਮਿਨ ਮੰਗਲ ਗਾਇਆ ਹਰ ਨਾਨਕ ਭੇਦ ਨਾ ਪਾਈ ਮੇਰੇ ਰਾਮ ਰਾਏ ਇਨ ਵਿਧ ਮਿਲੇ ਗੁਸਾਈ ਸਹਿਜ ਭਰਾ ਕਿਨ ਮੈਂ ਕਨਾਠਾ ਮਿਲ ਜੋਤੀ ਜੋ ਸਮਾਇ ਰਹਾ ਰਸੂਜਾ ਗੌੜੀ ਮਹੱਲਾ ਪੰਜਾ ਐਸੋ ਪਰਸੋ ਪਾਇਓ ਕਰ ਕਿਰਪਾ ਬਿਆਲ ਬੈਠਲੇ ਸਤਿਗੁਰੂ ਮੁਝੇ ਬਤਾਏ ਰਹਾ ਜਤ ਕਤ ਦੇਖੋ ਤਾਤਾ ਤੁਮਹੇ ਮੋਹੇ ਇਹ ਵਿਸਾਸ ਹੋਏ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋ ਐ ਰਘੁ ਰਾਇਓ ਲਾਹਿਓ ਸਹਿ ਸਬੰਧਨ ਗੁਰ ਤੋਰੈ ਤਾ ਸਦਾ ਸਹਿ ਸੁਖ ਪਾਇਓ ਹੋਣਾ ਸਾ ਸੋਈ ਹੁਣ ਹੋ ਸੇ ਦੁਖ ਸੁਖ ਦੁਖਾਂ ਦਿਖਾਇਓ ਖੰਡ ਬ੍ਰਹਮਣ ਕਹਿ ਕੋਠਾਨਾ ਗੁਰਪੁਰ ਦਾ ਕੋਲ ਦਿਖਾਇਓ ਨਾਉਣ ਦੇ ਨਾਮ ਧਾਣੇ ਕਟਾਏ

ਅੰਤਰਜਾਮੀ ਪ੍ਰਭੂ ਦਾਤੇ ਸ਼ਰਧਾ ਮਨ ਕੀ ਪੂਰੈ, ਨਾਨਕ ਦਾਸ ਇਹੀ ਸੁਖ ਮੰਗੇ ਮੁਖ ਕਰ ਸੰਤਨ ਕੀ ਧੂਰੈ। ਗੌੜੀ ਮਹੱਲਾ ਰਾਖ ਪਿਤਾ ਪਰਮੇ ਫਗੁਣ ਸਗੁਣ ਤੇਰੇ ਰਹਾਵ, ਪੰਚਮੁਖਾਦੀ ਗਰੀਬਾ ਰਾਖੋ ਰੱਖਣ ਹਾਰੇ, ਖੇਦ ਕਰੇ ਅਰਬੋਲ ਸਤਾਵੈ ਅਵਿਸ਼ਨ ਤੁਹਾਰੇ, ਕਰ ਕਰ ਹਾਰਨ ਕੋ ਪਾਤੀ ਛੁਡੈ ਕਥੂ ਨਾਹੀ। ਏਕ ਬਾਤ ਸੁਣ ਤਾ ਕੀ ਉਟਾ, ਸਾ ਸੁਗੜ ਜਾਹੀ ਕਰ ਕਿਰਪਾ, ਸੰਤ ਮਿਲੇ ਮੋਤਿਨ ਤੇ ਧੀਰਜ ਪਾਇਆ, ਸੰਤੀ ਮੰਦ ਦਿਓ ਗੁਮੋ ਗੁਰ ਨਿਰਪਾਉ, ਗੁਰ ਕਾ ਸ਼ਤੁ ਕਮਾਇਆ, ਜੀਤ ਲੈ ਮਹਾਂਮਿਕਾ ਦੀ ਸਹਿ ਸੁਲੀ ਬਾਣੀ, ਕਹੂਣ ਭਾਈ ਪ੍ਰਕਾਸ਼ ਪਾਇਆ ਪਦ ਨਿਰਬਾਣੀ। ਗੌੜੀ ਮਹੱਲਾ ਪੰਜਵਾ। ਉਹ ਹੁਣਾ ਸੀ ਰਾਇਆ ਨਿਰਭਉ ਸੰਗ ਤੁਮਾਰੇ ਵਸਤੇ, ਡੰਡ ਕਹਾਂ ਤੇ ਆਏ ਰਹਾਵੇ, ਏਕ ਮਹਿਲ ਤੂੰ ਉਹ ਹਰ, ਏਕ ਮਹਿਲ ਨੀ ਮਾਣੋ, ਏਕ ਮਹਿਲ ਤੂੰ ਸਭ ਕੁਛ ਬਾਪੇ, ਏਕ ਮਹਿਲ ਤੂੰ ਆਪੇ ਆਪੇ, ਏ ਮਹਿਲ ਗਰੀਬਾਣੋ, ਏਕ ਮਹਿਲ ਤੂੰ ਪੰਡਿਤ ਭਗਤ, ਏ ਮਹਿਲ ਕਲ ਹੋ ਖਲ ਹੋਤਾ, ਏਕ ਮਹਿਲ ਤੂੰ ਸਭ ਕੁਛ ਕਾਸ਼, ਏਕ ਮਹਿਲ ਕੁਛ ਨ ਲੇ ਤਾ ਕਾਠ ਕੀ ਪੁੱਤਰੀ, ਕਾਹ ਕਰ ਵਪਰੀ ਸਲਾਵਣ ਹਾਰੋ ਜਾਣ। ਜੈਸਾ ਭੇ ਕਰਾਵੇ ਬਾਜੀ ਕਰੋ, ਤੈਸੋ ਵਿਸਾ ਜਿਆ, ਨੇ ਅਣਕੂਟ ਬਹੁਤ ਪਦ ਕਰੀ ਆਪ ਰਖਵਾਰ, ਜੈਸੇ ਮਹਿਲ ਰਾਖੇ ਤੈਸੇ ਰਹਿਣਾ, ਕਹਿ ਕਰੇ ਵਿਚਾਰ, ਜਿਨ ਕਿਸੀ ਕੀ ਆਸੋਈ ਜਾਣੈ, ਜਿਨ ਇਹ ਸਭ ਮਿਲਦਾ ਸਾਧ ਜੀ, ਕੋਨੋ ਪਰਮਪੁਰ ਸਵਾਮੀ ਕੀਮਤ ਆਪਣੇ ਕਾਜੀ। ਗੌੜੀ ਮਹੱਲਾ ਪੰਜਵਾ। ਛੋੜ ਛੋੜ ਰੇ ਵੀ ਕਹਿ ਕਰੋ ਸੁਭਾਵ, ਜੋ ਰੇ ਬਾਬਰ ਕਾਵਰ, ਜੋ ਕਰਕੇ ਹਰਿਆ ਉਹ ਪਸ਼ੂ ਰਹਾਓ, ਜੋ ਜਾਣੇ ਤੂੰ ਆਪਣੇ ਕਾਜੇ, ਸੁਸੰਗ ਨਾ ਚੱਲੇ ਤੇਰੇ ਤਾਂ ਸੂਆ, ਨੰਗ ਆਏ ਨੰਗ ਸਦਾ ਸੀ, ਫੇਰ ਫਿਰ ਅਲਕਾਲ ਕਰ ਸੂਆ, ਪੇਖ ਪੇਖ ਰੇ ਕੁਸੁੰਭ ਕੀ ਲੀਲਾ, ਰਾਜ ਸਮਾਜ ਨੂੰ ਲੋ ਹਸੂਆ, ਸੀਜਤ ਡੋਰ ਦਿਨ ਸਿਰ ਰਹਿਣੀ, ਜੀ ਕੋ ਕਾਜ ਨਾ ਕਿਨੋ ਕਛੂਆ, ਕਰਤ ਕਰਤ ਇਹ ਵੀ ਵਰਦਾਨ, ਹਾਰਿਓ ਕਿਤੇ ਥਣ ਕੀ ਨਾ ਸੂਆ, ਜੋ ਮੋਲੀ ਮੋਲੀ ਵਾਲਾ, ਉਸੇ ਘੜੇ ਨਹੀਂ ਜਰਾਚ ਸੂਆ, ਜਗ ਸਮ ਗੁਰੇ ਦਿਵਤਾ ਦਿਖਾਇਓ, ਤੋ ਸਰਨ ਪੁਰੇ ਤਜ ਕਰ ਸੁਆ, ਮਾਰ ਕੰਬ ਪ੍ਰਭ ਕੋ ਸੰਤ ਬਿਤਾਏ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਗੌੜੀ ਮਹੱਲਾ ਪੰਜਵਾਂ। ਤੁਝਨ ਕੌਣ ਮਾਰਾ, ਮੇਰੇ ਫਿਰ ਤੁਮ ਪ੍ਰਾਣ ਥਾਰਾ, ਅੰਤਰ ਕੀ ਵੀ ਤੂੰ ਹੀ ਜਾਣੀ, ਤੂੰ ਹੀ ਸਦਨ ਸੁਹੇਲੇ, ਸਰਵ ਸੁਖਾ ਮੈਂ ਤੁਝ ਦੇ ਪਾਏ, ਮਿਲਾ ਕਰੇਗਾ ਤੋਲੇ ਵਰਣ ਸਾ ਕੋ ਤੁਮਰੇ ਰੰਗਾ, ਗੁਣਦਾਨ ਸੁਖਦਾ ਤੇ ਅਗੂੰ ਗੋਚਰ ਜਾ ਪ੍ਰਭੁ ਨਾ ਸੀ, ਪੂਰ ਹੂਰੇ ਗੁਰੂ ਤੇ ਜਾਤ, ਭਰੰਭੋ ਕਾਟ ਕੀ ਨੇ ਕੇਵਲ, ਜਬ ਤੇ ਹੁਮੇ ਮਾਰੀ, ਜਨਮ ਮਰਨ ਚੋਕ ਚੁੱਕੈ ਸਹਿਸਾ, ਸਾਧ ਸੰਗ ਦਰਸਾਰੀ, ਚਰਨ ਬੁਖਾਰ ਕੋ ਗੁਰੂ ਸੇਵਾ, ਬਾਹਰ ਜਵਲਕ ਬਰੀਆ, ਜੇ ਪ੍ਰਸਾਦੇ ਭੋਲ ਜਰੀਆ, ਤਰਿਆ ਜਾ ਨਾਨਕੀ ਸਿੰਘਰੀਆ। ਗੌੜੀ ਮਹੱਲਾ ਪੰਜਵਾ। ਤੋ ਜੀਵਨ ਗਾਉਣ ਰਝਾਵੇ ਤੋਈ, ਤੇਰੇ ਰੂਪ ਸਗਲ ਦੇਖ ਮੋਹੀ, ਰਹਾਵ ਮੋ ਸੁਰਗ ਪਿਆਲ, ਮਿਰਤ ਭੂ ਮੰਡਲ, ਸਰਵ ਸਮਾਨੋ ਏਕਾ ਹੋਏ, ਸਿਵ ਸਿਵ ਕਰ ਸਗਲ ਕਰ ਜੋਰ, ਸਰਵ ਮਾਇਆ ਠਾਕੁਰ ਤੇਰੀ ਦੋਹੀ, ਪਦ ਪਾਉਣ ਠਾਕੁਰ ਨਾਮ ਤੁਮਰਾ, ਸੁਖਦਾਇ ਨਿਚਾ ਨੇਮ ਸਿਤਲਾਏ, ਗਿਆਨ ਧਿਆਨ ਨਾਨਕ ਗੁੜਿਆਈ, ਸੰਤਰੇ ਸੁਗਲ ਗਲੋਹੀ। ਗੌੜੀ ਮਹੱਲਾ ਪੰਜਾਬ। ਮਿਲੋ ਪਿਆਰੇ ਜੀ ਆ ਪ੍ਰਭ ਗਿਆ, ਤੁਮਾਰਾ ਤੇ ਰਹਾਵ, ਅਣਕ ਜਨਮ ਬਹੁ ਜੋਣੀ ਭਰਮਿਆ, ਬਹੁਤ ਬਹੁਤ ਦੁੱਖ ਪਾਇਆ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹ ਦਰਸ਼ਨ ਆਇਆ, ਸੋਈ ਹੋਆ ਜੋ ਸੁਣਾ ਰੌਣਕ ਨਹੀਂ ਕੀਤਾ, ਤੁਮਰੇ ਭਾਣੇ ਪਰਮ ਮੋਇਆ, ਜਗਤ ਨਾਏ ਸੂਤਾ, ਬਿਨੋ ਸੁਣ ਤੁਮ ਪਰਮਣ ਪਿਆਰੇ, ਕਿਰਪਾ ਨੇ ਦਿਆ ਲਾਲ ਆਖਲੇ, ਪਿਤਾ ਪਿਤਾ ਪਰਮੇ ਰਣਾਤ ਕਰ ਪ੍ਰਤਪਾਲ, ਜਿਸਨੋ ਤੁਮੇ ਦਿਖਾਏ ਦਰਸ਼ਨੇ, ਸਾਧ ਸੰਗਤ ਕੇ ਪਾਤਸ਼ਾਹ, ਧੂ ਨਾ ਕਰ ਕਿਰਪਾ ਧੂਰ ਦੇ ਸੰਤਨ ਕੀ, ਸੁਖ ਨਾਨਕ ਕੇ ਪਾਤਸ਼ਾਹ। ਗੌੜੀ ਮਹੱਲਾ ਪੰਜਵਾ। ਹਉ ਤਾ ਕੇਵਲ ਹਾਰੀ, ਜਾਂ ਕੀ ਕੇਵਲ ਨਾਮ ਉਧਾਰੀ, ਰਹਾਓ ਮਹਿਮਾ ਤਾਂ ਕੀ ਕੇ ਤੇ ਗਣੀਏ, ਜਨ ਪਾਰ ਪ੍ਰਭੂ ਰੰਗ ਰਾਤੇ, ਸੁਖ ਸਹਿਜ ਅਨੰਤ ਨਾ ਸੰਗਮ, ਸੁਣ ਸਫਰਨ ਦਾਤੇ, ਜਗਤ ਉਧਾਰਨ ਸੋਈ ਸਹੀ ਆਏ, ਜੋ ਦਰਸ ਪਿਆਸਾ, ਉਨ ਕੀ ਚਰਨ ਪਰੇ ਸੋ ਤਰਿਆ, ਸੰਤ ਸੰਗ ਪੂਰਨ ਆਸਾ, ਜਾ ਕਹਿ ਕੇ ਤਾਂ ਕਹਿ ਚਰਨ ਪਰੋ ਤਾਂ ਜੀਵਾ, ਜਨ ਕੇ ਸੰਗ ਨਿਹਾਲਾ, ਭਗਤਨ ਕੀ ਰੇਨ ਹੋਏ ਮੇਰਾ ਮਨ ਮੇਰਾ, ਹੋ ਪ੍ਰਭ ਕਿਰਪਾਲ, ਰਾਜ ਜੋ ਬਣੇ ਉਹ ਜੋ ਦਿਸੈ, ਸਭ ਕੋਈ ਜੁਗ ਮੈਂ ਕਾਟਿਆ, ਨਾਮ ਦੰਸਾ ਨਵ ਤਨੇ ਮਿਲੇ, ਨਾਨਕ ਹਰ ਤਨ ਕਾਟਿਆ। ਗੌੜੀ ਮਹੱਲਾ ਪੰਜਵਾ। ਜੋਗ ਜੁਗ ਸੁਣਾਇਓ ਗੁਰ ਤੈ, ਮੁਖ ਸਤਿਗੁਰ ਸਤਿ ਬੁਝਾਇਓ, ਰਹਾਉ ਨਾਖੰਡ ਪ੍ਰਥਮੀ ਸਥਾਨ ਮੈਂ ਰਵਿਆ, ਨੇ ਹੁਣ ਨਮਸਕਾਰ, ਦੇਖਿਆ ਮੰਦਰ ਦੇਖਿਆ ਗੁਰ ਕੀ ਮੰਦਰਾ, ਕਾਨੀ ਦ੍ਰਿੜ ਵੇਗ ਨਿਰੰਕਾਰ, ਪੰਜ ਚੇਲੇ ਮਿਲ ਪਏ ਕਿਧਰਾਏ, ਕਿਸ ਕੇ ਵਸ ਕੀ ਹੈ, ਦਸ ਵਾਰ ਆਗਨੇ ਅਗਿਆਕਾਰੀ, ਦਾਣੀ ਜੋਗੀ ਥੀ ਹੈ, ਭਰਮ ਚਰਾਏ ਚਰਾਏ ਭੂਤ, ਪੰਥ ਏ ਪੰਥ ਏਕ ਕਰ ਵੇਖੇ, ਸਹਿਜ ਸੂਖ ਸੋ ਕਿੰਨੀ ਭੁਗਤਾ, ਜੋ ਠਾਕੁਰ ਮਸਤਕ ਲੇਖਿਆ, ਜੈ ਪੁਆ ਨਾਏ ਥਾ ਸੁਨਬੰਦ, ਸੰਗੀਨ ਬਾਣੀ ਤਦ ਜੜ ਨਕਾਰਾ, ਕੇ ਜੁਗਤ ਨਾਮ ਬਾਣੀ, ਐਸਾ ਜੋਗੀ ਉੜਵਾਗੀ ਭੇਟੇ, ਮਾਏ ਕੁੰਦਨ ਕਾਟੇ, ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਭਗ ਚਾਟੇ। ਗੌੜੀ ਮਹੱਲਾ ਪੰਜਵਾ। ਅਨੂਪ ਪਦਾਰ ਸਗਲ ਨਾਮ, ਸੁਣੋ ਸਗਲ ਥੈਲੇ ਮੀਤਾ, ਹਰ ਔਕ ਜਾਕ ਗੁਰ ਦੀ ਆਤਾ ਕੇ ਨਿਰਮਲ ਚੀਤਾ, ਰਾ ਅੰਧਕਾਰ ਮਿਟਿਓ ਤੇ ਤਨ ਤੈ, ਗੁਰ ਸ਼ਬਦ ਕੋ ਪ੍ਰਗਾਸਾ, ਭਰਮ ਕੀ ਜਲੀ ਤਾਂ ਕੀ ਕਾਟੀ, ਜਾਂ ਕੋ ਸਾਧ ਸੰਗਤ ਸੁਹਾਸਾ, ਧਾਰੀ ਭਵ ਧਾਰੀ ਲੈ ਭਾਉ ਜਲ ਦਾਰੂ ਵਿਖੜਾ,
ਬਹੁਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰੂ ਪਿਟਿਓ ਲੰਗਾ ਨਾਮ ਖਜਾਨਾ ਭਗਤੀ ਪਾਇਆ ਮੰਤਨ ਤ੍ਰਿਪਤ ਖਾਇ ਨਾਨਕ ਹਰਿ।

ਤਾਂ ਕੋ ਦੇਵੈ ਜਾ ਕੋ ਹੁਕਮ ਲਾਇ ਗੋੜੀ ਮਹਲਾ ਪੰਜਾ ਦਇਆ ਮਿਆ ਕਰ ਫਲ ਪਤ ਮੋਰੈ ਮੋਹ ਨਾ ਸਰਨ ਪ੍ਰਭ ਤੋਰੀ ਅੰਧ ਕੂ ਮੈਂ ਹੱਥ ਦੇ ਰੱਖ ਕੁਛ ਸਿਆਣ ਭਗਤ ਨਾ ਮੋਰੀ ਰਹਾਉ ਕਾਰਨ ਕਰਾਵਣ ਸਭ ਕੁਛ ਮੈਂ ਤੁਮ ਸਮਰਥਾਨ ਨਾਹੀ ਅਨਹੋਰੀ ਤੁਮਰੀ ਕਤਮ ਤੁਮੇ ਜਾਨੋ ਸੇ ਸਿਵੀ ਭਾਗ ਮਥੋਰੀ ਆਪਣੇ ਸੇਵਕ ਸੰਗ ਤੂੰ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੁਗ ਜੋਰੀ ਪ੍ਰਯੋ ਭਾ ਪ੍ਰਯ ਪ੍ਰੋ ਪ੍ਰਯੋ ਪ੍ਰਯੋ ਨਾਮ ਤੇਰਾ ਦਰਸ਼ਨ ਸਾਹੇ ਜੈ ਸੇ ਦ੍ਰਿਸ਼ੋ ਚੰਚ ਕੋਰੀ ਰਾਮ ਸੰਤ ਮੈਂ ਭੇਦ ਕਿਸ਼ਨਾਏ ਏਕ ਕਿਹਨ ਮੈਂ ਕਈ ਲੈ ਕਰੋਰੀ ਜਾਂ ਕਿਹੇ ਪ੍ਰਭ ਪ੍ਰਭੂ ਆਨ ਦਿਨ ਕੀਰਤਨ ਹੋਰੀ ਤੂੰ ਸਮਰਾਸਾ ਪਾਰ ਤੂੰ ਚੈ ਸੁਖਦਾ ਤੇ ਪ੍ਰਭਾਣ ਧੋਰੀ ਨਾਨਕ ਪ੍ਰਭ ਕੀ ਜੇ ਕਿਰਪਾ ਹੁਣ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਾ ਤੂੰ ਹਰ ਜੈ ਤੀਰਾ ਤੇ ਸੰਤੋ ਨਿਭਾਇ ਦੇਵੇ ਮੋਹ ਪੁਰਖ ਵਿਦਾਤੇ ਪੂਰਨ ਪੁਰਖ ਗੋੜ ਪੁੰਚਾਓ ਦਾਤੇ ਰਾਵ ਤੁਮ ਮਰਮ ਤੁਮਾਈ ਜਾਣਿਆ ਤੂੰ ਪੂਰਨ ਪੁਰਖ ਵਿਦਾਤੇ ਰਾਖੋ ਸ਼ਰਨ ਨਾਥ ਜਿਨ ਕੋ ਕਰੋ ਹਮਾਰੀ ਗਾਤੇ ਤਾਰਨ ਸਾਗਰ ਬਹੁਤ ਚਰਨ ਤੁਮਾਰੇ ਜਨ ਮਾਨੇ ਤੁਮ ਜਾਨੋ ਆਪਣੀ ਭਾਤੇ ਕਰ ਕਿਰਪਾ ਸੁਰਾਕੇ ਸੰਗੇ ਤੇ ਪਾਰ ਪੁਰਾਤੇ ਤੂਤ ਪਰ ਤੁਮ ਸਮਰਾਤਾ ਸਭ ਕੁਛ ਤੁਮਰੇ ਹੱਥ ਹੈ ਐਸਾ ਨਿਧਾਨ ਦੇਹ ਮੋਕੋ ਹਰ ਦਿਨ ਚਲੇ ਹਮਾਰੇ ਐਸਾ ਤੇ ਨਿਰਗੁਣ ਯਾਰੇ ਕੁਗੁਣ ਕੀ ਜੈ ਹਰ ਨਾਮ ਰਮਨ ਜਾਪੇ ਸੰਤ ਪ੍ਰਸਾਦ ਨਾਨ ਕਰ ਪੇਟੈ ਮਨ ਤਨ ਸੀ ਤਲ ਧਰਾਪੇ ਗੌੜੀ ਮਹਲ ਸਹਿ ਸਮਾਇ ਦੇਵ ਮੋਕੋ ਸਤਿਗੁਰੂ ਭਾਈ ਦਿਆਲ ਦੇਵ ਰਹਾਉ ਕਾਟ ਜੈਰੀ ਕੀ ਉਦਾਸ ਰੋ ਸੰਤਨ ਟਹਿਲਾਇ ਏਕ ਨਾਮ ਕੋ ਥਿਉ ਪੁਜਾਰੀ ਮੋਕੋ ਅਚਰੇ ਗੁਰੇ ਦਿਖਾਇਓ ਭਏ ਪ੍ਰਕਾਸ਼ ਰੁਜਿਆਰ ਗੁਰ ਗਿਆਨ ਮੈਂ ਪੁਠਾਇ ਅੰਮ੍ਰਿਤ ਨਾਮ ਪਿਓ ਮੰਤ੍ਰ ਵਿਦਿਆਨ ਭੈ ਠਹਿਰਾਇਓ ਮਾਣ ਆਗਿਆ ਸਰਬ ਸੁਖ ਪਾਇ ਦੁਖ ਹੇਠਾਉ ਗੁਆਇ ਜੋ ਸੋ ਪ੍ਰਸੰਨ ਭਏ ਪ੍ਰਠਾ ਕਰੇ ਸਵਲਾ ਦਾ ਆਨ ਧਰੁਵ ਦਿਖਾਇ ਨਾ ਕੀ ਜਾਵ ਸਭ ਖੇਲ ਕੀ ਰਹਾਇਓ ਕਹੁ ਨਾਨਕ ਗੁਆ ਠਾਕਰੇ ਭਗਟੀ ਕਰਨ ਆਇਓ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਉੜ ਗਹੀ ਜੈ ਰਹਿ ਜਿਨ ਧਾਰੇ ਪ੍ਰਮੰਡ ਕੰਡ ਹਰ ਤਾਕੂ ਨਾਮ ਜਪੀ ਜੇ ਰਹਾ ਮਨ ਕੀ ਮਤ ਦੇ ਆਗੋ ਹਰ ਜਣੇ ਹੁਕਮ ਸੁਖ ਪਾਈ ਰਹੇ ਜੋ ਪ੍ਰਭ ਕਰੇ ਸੋਈ ਫਲ ਮਾਨੋ ਸੁਖ ਤੋ ਕੋਈ ਧਿਆਈ ਰਹਿ ਕੋਟ ਪਤ ਹਰੇ ਖਿਣ ਮੈਂ ਕਰਤੇ ਬਣਨ ਲਾਗੇ ਰੇ ਦੀਨ ਦਲ ਪੁੰਜ ਸੁਆਮੀ ਜਿਸ ਭਾਵਿਤ ਨਿਵਾਜੇ ਰੇ ਸਭ ਕੋ ਮਾਧ ਪਿਤਾ ਬਿਰਤ ਪਾਲਕ ਜੀ ਪ੍ਰਾਣ ਸੁਖ ਸਾਗਰ ਦਿਨ ਦੇ ਤੋੜਨੇ ਦਿਸ ਕਰਤੇ ਪੂਰ ਰਤ ਨਾਗਰੇ ਜਾਂਚਕ ਜਾਂਚੇ ਨਾਮ ਤੁਰ ਸੁਆਮੀ ਕਟ ਕੜਨ ਤੁਰ ਸੋਈ ਰਹਿ ਨਾਨਕ ਦਾਸ ਦਾ ਸਰਨ ਆਏ ਜਾਤੇ ਬਿਰਤ ਨਾ ਕੋਈ ਰਾਗ ਗੌੜੀ ਪੂਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਹਰ ਹਰ ਕਵਣ ਮਨ ਵਿਸਾਰੇ ਹਾਂ ਸਰਬ ਸੁਖਦਾਤਾ ਸਕਲ ਕਾ ਬਿਰਤ ਪਾਲੇ ਰਹਾਉ ਮਹਾ ਕਸ਼ਟ ਕਾਟੇ ਕਿਰਪੀ ਤਰੇ ਰਸਨ ਨਾਮ ਵਿਸਾਰੇ ਸੀਤਲ ਸਾਂ ਸੁਗਰ ਸਰਨੇ ਜਲਤੀ ਕਰਨੇ ਵਾਰੇ ਗਰਭ ਕੁੰਟ ਨਰਕ ਤੇ ਰਾਕੇ ਭਜਨ ਪਾਰ ਉਤਾਰੇ ਚਨ ਕੁ ਰਾਧਤ ਮਨ ਮੈਂ ਜਮ ਕੀ ਤਰਾਸ ਵਿਦਾਰੇ ਪੂਰਨ ਪਾਰ ਪੰ ਪਰਮੇਸ਼ਰ ਉੱਚਾ ਕਮ ਪਾਰੇ ਗੁਣ ਗਾਵਤ ਧਿਆਵ ਸੁਖ ਸਾਗਰੀ ਜੂਏ ਜਨਮ ਨਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀ ਨੋ ਨਿਰਗੁਣ ਕੇ ਦਾ ਤਾਰੇ ਕਰ ਕਿਰਪਾ ਪਣੋ ਨਾਮ ਦੀ ਜੈ ਨਾਨਕ ਸਤਿ ਬਲਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਸੁਖ ਨਾਈ ਰੇ ਹਰ ਭਗਤ ਬਿਨਾ ਜੀਤ ਜਨਮ ਸਰਤਨਾ ਮੋਲਕ ਸਾਧ ਸੰਗ ਜਾਵੀ ਕਿ ਨਾ ਰਹਾ ਸੁਤ ਸੰਗਤ ਬਿਨਤਾ ਵਿਨੋਦ ਛੁੜ ਗਏ ਵਾ ਲੋਕ ਭੋਗ ਹੈ ਵਰ ਗਏ ਰਾਜ ਰੰਗੇ ਤਿਆਗ ਚਲੇ ਮੂਲ ਨੰਗੇ ਚੂਹਾ ਚੰਦਨ ਦੇ ਫੂਲਿਆ ਸੋ ਤਨ ਤਰ ਸੰਗ ਰੂਲਿਆ ਮੋ ਮਾਇਆ ਜਾਣੇ ਦੂਰ ਹੈ ਕੌਣ ਨਾਨਕ ਸਦਾ ਹਜ਼ੂਰ ਹੈ ਗੌੜੀ ਮਹੱਲ ਪੰਜਾ ਮਨ ਤੰਤਰ ਵੇ ਹਰ ਨਾਮ ਨੋ ਸਾਗਰ ਲਹਿਰ ਸੰਸਾਰ ਸੰਸਾਰ ਗੁਰ ਬਹੁਤ ਪਾਰ ਗੁਰਾਮ ਰਹਾ ਕਲ ਕਲ ਕੰਦੇ ਹਾਰੀ ਆ ਗੁਰੇ ਗਿਆਨ ਦੀਪਕ ਜੀ ਹਾਰੀ ਆ ਬਿਕ ਬਿਕਿਆ ਪਸਰੀਆਤ ਗਣੀ ਉਪਰੇ ਜਪ ਜਵਾਰ ਗੁਣੀ ਮਤਵਾਰੂ ਮਾਇਆ ਸੋਇਆ ਗੁਰ ਭੇਟ ਪ੍ਰਮੁੱਖ ਹੋਇਆ ਕੌਣ ਕੇਕ ਤੇ ਆਇਆ ਘਟ ਕਣ ਤਰੀ ਆਇਆ ਘੋੜੀ ਮਹੱਲਾ ਪੰਜਵਾ ਦੀਵਾਨ ਹਮਾਰੋ ਤੂੰ ਟੇਕ ਸਹਿ ਸਾਰੀ ਤੂੰ ਗ੍ਰਹਿ ਟੇਕ ਰਹਾ ਅੰਨ ਕੇ ਜੁਗਤ ਨਹੀਂ ਪਾਇਆ ਗੁਰ ਚੱਕਰ ਲਿਆ ਮਾਰੇ ਪੰਜਵ ਖਾਦਿਆ ਗੁਰ ਕਿਰਪਾ ਤੇ ਜਲ ਸਾਧਿਆ ਬਖਸ਼ੀ ਸਵਜੋ ਮਿਲੇ ਇੱਕ ਨਾਮ ਸੁਖ ਸੈਣ ਵਿਸਰਾਮ ਪ੍ਰਭ ਕੇ ਜਾਕਰ ਸੇਵ ਲੈ ਨਾਨਕ ਤਿੰਨ ਮੁਖ ਜਲੈ ਘੋੜੀ ਮਹੱਲਾ ਪੰਜਾ ਜੀ ਰੇ ਉਲਾ ਨਾਮ ਕਾ ਰੁਪਿਆ ਉਰ ਜਿਕਰਮ ਕਰਾਉਣ ਤੂੰ ਮੈਂ ਭੋਹਾ ਜਮ ਕਰਹਾ ਆਵਰ ਜਤਨੇ ਪਾਈ ਬੜੇ ਭਾਗਰ ਤੇ ਆਈ ਲਾਕਮ ਕੁਮਤੀ ਜਾਣੇ ਅੱਗੇ ਤਿੰਨੇ ਮਾਨੀ ਏ ਅੰਗੁਦ ਕਰਮ ਕੁਮਾਵਣੇ ਗ੍ਰਹਿ ਬਲੂ ਨੀਰ ਬਹਾਵਣੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗਲੇ ਘੋੜੀ ਮਹੱਲਾ ਪੰਜਾ ਬਾਰਨੇ ਬਲਹਾਰਨੇ ਲਖਰੀਆ ਨਾਮ ਹੋ ਨਾਮ ਸਾਹਿਬ ਕੋ ਪ੍ਰਾਣ ਧਰਿਆ ਰਹਾਉ ਕੌਣ ਕਰਨ ਕਰਾਉ ਤੂੰ ਏਕ ਜੀ ਜਿੰਦਗੀ ਤੂੰ ਅਟੈਕ ਜੀ ਜਿੰਦਗੀ ਤੂੰ ਟੈਕ ਰਾਜਨ ਪ੍ਰਾਪਤਣੀ ਤੂੰ ਨਿਰਗੁਣ ਤੂੰ ਸਰਗਣੀ ਹਾਂ ਤੂੰ ਰੱਖੇ ਗੁਰ ਕਿਰਪਾ ਤੇ ਕੋਲ ਰੱਖੇ ਅੰਤਰ ਜਾਮ ਪ੍ਰਾਪਤ ਜਾ ਨਾਨਕ ਤਕਿਆ ਤੂੰ ਧਾਨ ਗੌੜੀ ਮਹੱਲਾ ਪੰਜਵਾ ਹਰ ਹਰ ਹਰ ਆਰਾਧੀਏ
ਸੰਤ ਸੰਗ ਹਰ ਮਨ ਵਸੈ ਭਰਮ ਮੋਹ ਸਾਦੀ ਰਵ ਵੇਦ ਪ੍ਰਾਣ ਸਿਮਰਤ ਬਾਣੇ ਸਭ ਉੱਚ ਪ੍ਰਾਤ ਜਨ ਸੁਣੇ ਸਗਲ ਸਥਾਨ ਪੈ ਚੀਤ ਚੀਨੇ ਰਾਮ ਸਫਰ ਪੈਰੈ ਥਕੀਨ ਲਖ ਚੁਰਾਸੀ ਜੂਨ ਫਿਰੈ ਗੋਬਿੰਦ ਲੋਕਨੇ ਜਨਮ ਰਹਿ ਬਲ ਬੁੱਧ ਸਿਆਣ ਹੋਮੇ ਰਹੀ ਹਰ ਸਾਧ ਸਰਨ ਨਾਨਕ ਗਏ ਗੌੜੀ ਮਹੱਲਾ ਬਨ ਮਨ ਰਾਮ ਨਾਮ ਗੁਣ ਗਾਏ ਨੀਤ ਨੀਤ ਹਰ ਸੇਵੀਏ ਸਾਹ ਸਰ ਦਿਆਈ ਰਹਾਉ ਸੰਸੰਗ ਹਰ ਮਨ ਵਸੈ ਦੁਖ ਤੰਦੈ ਦਰਦ ਅੰਧੇਰਾ ਭਰਮ ਨਸੈ ਸੰਤ ਪ੍ਰਸਾਦ ਹਰ ਵਾਸ ਜਾਪੀਏ ਸੋ ਜਨ ਦੁਖ ਨਾ ਵਿਆਪੀਏ ਜਾ ਕੋ ਗੁਰੂ ਹਰ ਮੰਤਰ ਦੈ ਸੋ ਬ੍ਰਹਮਾਇਆ ਗੰਤੈ ਨਾਨਕੋ ਪ੍ਰਮਾਇਆ ਕਰ ਮੇਰੇ ਮੰਤਨ ਵਸੇ ਨਾਮ ਹਰ ਗੌੜੀ ਮਹੱਲਾ ਪੰਜਵਾ ਰਸਨਾ ਜਪੀ ਏਕ ਨਾਮ ਗਏ ਇਹਾਂ ਸੁਖ ਆਨੰਦ ਕਰਨਾ ਆਗੇ ਜੀ ਕੈ ਸੰਕਾਮ ਰਹਾਵ ਕਟੇ ਤੇਰਾ ਹੰਗ ਰੋ ਗਏ ਤੂੰ ਗੁਰ ਪ੍ਰਸਾਦ ਕਰ ਰਾਜੋਗ ਹਰ ਰਸ ਜਿਨ ਜਨ ਚਾਖਿਆ ਤਾਂ ਕਿਸੇ ਨਾਲ ਆਥੀ ਆ ਹਰ ਵਿਸਰਾਮ ਦਪਾਏ ਹਰ ਵਿਸਰਾਮ ਦਪਾਇਆ ਸੋ ਬਰਨ ਕਤ ਹੀ ਧਿਆਏ ਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਜਾ ਕਾ ਨਾਨਕ ਤਾਂ ਕਾ ਭਉ ਗਿਆ ਗੌੜੀ ਮਹੱਲਾ ਪੰਜਵਾ ਜਾ ਕੋ ਵਿਸਰੇ ਰਾਮ ਨਾਮ ਤਾਂ ਕੋ ਪੀਰ ਸਾਧ ਸੰਗ ਮਿਲ ਹਰ ਵੈਸੇ ਗੁਣੀ ਕਹੀ ਰਹਾਓ ਜਾ ਕੋ ਗੁਰਮੁਖਰੀ ਦੇ ਬੋਧੇ ਤਾਂ ਕੇ ਘਰ ਤਨ ਲਾਉਣੇ ਸਿੱਧ ਜੋ ਜਾਣੈ ਹਰ ਪ੍ਰਭ ਧਣੀ ਕਿਸ਼ਨਾਈ ਕਾਮੇ ਤਾਂ ਕੇ ਕਾਮੀ ਕਰਨੇ ਹਰ ਪਛਾਣਿਆ ਸਰਬ ਸੁੰਗ ਰੰਗ ਮਾਣਿਆ ਹਰ ਦਣ ਜਾ ਕੇ ਗ੍ਰਹਿ ਵਸੈ ਕਹੋ ਨਾਨਕ ਤਿੰਨ ਸੰਗ ਦੁੱਖ ਨਸੈ ਕੌੜੀ ਮਹੱਲਾ ਪੰਜਾਂ ਕਰ ਬੁੱਤ ਵੜੋ ਮੂਲ ਇਤਨੋ ਰਹਿ ਨਹੀਂ ਕਹੋ ਕੀਰਤਨੋ ਰਹਾਓ ਬੇਬਰਜਤ ਵੇਦ ਸੰਤਨਾ ਉਹ ਸੁਰ ਹਿਤਨੋ ਹਾਰ ਜੁਆਰ ਜੁਗ ਬੀਦੇ ਇੰਦਰੀ ਵਸ ਲੈ ਜੀਤਨੋ ਹਰਨਪਣ ਸੰਪੂਰਨ ਆਚਰਨ ਕੁਣ ਸੰਗ ਇਤਨੋ ਨਾਨਕ ਦੁਰੇ ਸਾਧ ਸੰਗ ਕਿਰਪਾਣੀ ਮੈਂ ਜੀਤਨੋ ਗੌੜੀ ਮਹੱਲਾ ਪੰਜਾਂ ਮੋਹ ਦਾਸ ਰੋ ਠਾਕੁਰ ਕਾ ਧਾਨ ਪ੍ਰਭ ਕਾ ਖਾਣ ਰਹਾਓ ਸੋ ਹਰੇ ਕਸੁਮਾਰ ਆਖਿਨ ਮੈਂ ਸਾਸ ਸੁਆਰਨ ਹਰ ਕਾਮ ਕਰੀ ਜੇ ਠਾਕੁਰ ਪਾਵਾ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸਰਨ ਪ੍ਰਭ ਠਾਕੁਰ ਵਜੀਰਾ ਤਿਨਾਂ ਦੇਖ ਮੇਰਾ ਮਨ ਧੀਰਾ ਏਕ ਟੇਕ ਇੱਕ ਵਜੇ ਕੋ ਅਧਾਰਾ ਜਨ ਨਾਨਕ ਖਿਰ ਕੀ ਲਾਗਾ ਖਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹੋਮੇ ਤੋਰ ਇਸ ਮਿੱਟੀ ਦੇ ਮਨ ਹੋਰ ਰਹਾਓ ਆ ਗਿਆਨੀ ਮਨ ਕਿਆ ਨਾ ਭਾਨ ਕਿਆ ਜੋ ਨਾ ਇਸ ਲੋਰ ਹੈ ਰਹਿਣ ਧਾਰੀ ਕਾਰੀਆ ਕੰਜ ਕਿਸ ਹੋਰ ਹੈ ਭਰਮ ਤੋ ਭਰਮ ਤੋ ਹਾਰ ਅਣਜ ਜਿਸ ਭੋਰ ਟੋਰ ਹੈ ਕੌਣ ਕਿ ਪਵੇ ਸਾਸ ਮਨੋਰ ਕੌੜੀ ਮਹੱਲਾ ਪੰਜਵਾ ਚਿੰਤਾ ਮਨ ਕਰਣਾ ਮੈ ਰਹਾਓ ਦੀਨ ਦਿਆਲ ਪਾਰ ਭਰਮ ਜਾ ਕੇ ਸਿਮਰਨ ਸੁਖ ਹੈ ਅਕਾਲ ਪੁਰਖ ਅਗਾਧ ਬੋਧ ਸੁਣ ਜਿਸ ਕੋਟ ਅਖੈ ਕਿਰਪਾ ਨਿਧੇ ਪ੍ਰਮੇ ਅਥਾਰ ਨਾਨਕ ਹਰ ਹਰ ਨਾਮ ਲਏ ਗੌੜੀ ਪੁਰ ਬਿਮਾਲਾ ਪੰਜਵਾ ਮੇਰੇ ਮਨ ਸਰਨ ਪ੍ਰਭ ਸੁਖ ਪਾਏ ਜਨ ਦਿਨ ਸ੍ਰੀ ਪਰਮ ਸੁਖ ਦਾਤਾ ਸੋ ਦਿਨ ਜਾਤ ਜਾਇ ਰਹਾਓ ਏਕ ਰਹਿਣ ਕੇ ਪਾਹਣ ਤੁਮ ਆਏ ਬਹੁ ਜਗਿਆਸ ਵਧਾਏ ਗ੍ਰਹਿ ਮੰਦਰ ਸੰਕੇ ਜੋ ਦਿਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਕੇ ਸਾ ਮੇਰੀ ਬਾਗ ਮੁਲਕ ਸਭ ਜਾਏ ਦੀਵਨ ਹਰ ਵਿਸਾ ਵਿਸਰੂ ਠਾਕੁਰ ਕਿਨ ਮੈਂ ਹੋਤ ਬੁਲਾਏ ਪੈਰੇ ਬਾਗੋ ਗਲ ਚਨਾਨਾ ਚੂਆ ਚੰਦਨ ਲਾਏ ਨਿਰਭਉ ਨਿਰੰਕਾਰਣੀ ਚੀਨਿਆ ਜੋ ਹਸਤੀ ਨਾ ਵਾਏ ਜੋ ਹੋਏ ਕਿਰਪਾਲ ਦਾ ਸਤਿਗੁਰੂ ਮਿਲਿਆ ਸਭ ਸੁ ਕਰਕੇ ਨਾਇ ਮੁਕਤ ਭਇਆ ਅਖੰਡ ਬੰਧਨ ਗੁਰ ਖੋਲੈ ਜਾਂ ਨਾਨਕ ਹਰ ਗੁਣ ਗਾਏ ਗੌੜੀ ਪੂਰੀ ਮਹੱਲਾ ਪੰਜਾਂ ਮੇਰੇ ਮਨ ਗੁਰੂ ਗੁਰੂ ਗੁਰੂ ਸਤਿ ਕਰੀਐ ਰਤਨ ਜਨਮ ਸਗਲ ਗੁਰੂ ਕੀ ਆ ਦਰਸ਼ਨ ਕੁਬਲ ਹਰੀ ਰਹਾਉ ਜੇ ਤੇ ਸਾਸ ਗ੍ਰਾਸ ਮਨ ਲੇਤਾ ਤੇ ਤੇ ਗੁਣ ਗਾਈ ਜੋ ਹੋਏ ਕਿਰਪ ਦਿਆਲ ਸਤਿਗੁਰੂ ਆਪਣਾ ਤਾਏ ਮਤ ਬਦਪਾਈ ਐ ਮੇਰੇ ਮਨ ਨਾਮ ਲਏ ਜਮ ਬੰਦੇ ਛੂਟੈ ਸਰਬ ਸੁਖਾਂ ਸੁਖ ਪਾਈ ਸ੍ਰੀ ਸੁਆਮੀ ਸਤਿਗੁਰੂ ਦਾਤਾ ਮਨ ਪੰਜ ਫਲ ਪਾਈ ਹਾਂ ਨਾਮ ਇਸ਼ਟਮੇ ਸੁਧ ਕਰਤਾ ਸਭ ਮਨ ਤਨ ਮਨ ਸੰਗ ਤੁਹਾਰੇ ਚਾਲੇ ਕਰ ਸੇਵਾ ਸਤਿਗੁਰੂ ਆਪਣੇ ਕੀ ਗੁਰ ਤੇ ਪਾਈ ਪਾਲੇ ਗੁਰ ਕਿਰਪਾਲ ਕਿਰਪਾ ਉਤਾਰੀ ਬਿਨਸੈ ਸਰਬੰਦੇ ਸਭ ਕਹੋ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾਗ ਗੌੜੀ ਭੂ ਮਹਲਾ ਪੰਜਵੇਂ ਕੂੰ ਕਰ ਸਤਿਗੁਰੂ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੂਜੀ ਹੈ ਰਹਾਓ ਕੋਟ ਜੋਰੇ ਜਰੋ ਜੋਰੇ ਡਾਕਰੋਰੇ ਮਨ ਹੋਰੇ ਪਰੇ ਪਰੇ ਹੀ ਕੋਲੂ ਜੀ ਹੈ ਸੁੰਦਰ ਨਾਰਿਨ ਪ੍ਰਕਾਰੀ ਪਲ ਗਏ ਵਿਕਾਰੀ ਬੁਰਾ ਭਲੇ ਸੀ ਜੀ ਹੈ ਸੁਜੀ ਹੈ ਅੰਨ ਕੇ ਬੰਧਨ ਮਾਇਆ ਭਰਮਤ ਪਰਮਾਇਆ ਗੁਣਿਤ ਨਹੀਂ ਗਾਇਆ ਮਨ ਵਿਖੇ ਹੀ ਮੈਂ ਲੂਜੀ ਹੈ ਜਾ ਕੂਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਹ ਸੰਗਮਾਇਆ ਕਾ ਮਾਇਆ ਤਰੈ ਨਾਨਕ ਸੋ ਜਨ ਦਰ ਹਰ ਸੀਜੀਏ ਗੌੜੀ ਮਹੱਲਾ ਪੰਜਾਂ ਸਭ ਕੋ ਰਾਸਾ ਰੋ ਰਹਾ ਕਾਹੂ ਜੋ ਕਾਹੂ ਭੋ ਕਾਹੂ ਗਿਆਨ ਕਾਹੂ ਧਿਆਨੇ ਕਾਹੂ ਡੰਡਤਾਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇ ਕਾਹੂ ਹੋ ਗੌਣ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ ਨਾਨਕਾ ਭਗਤ ਪ੍ਰੇ ਹੋ ਗੌੜੀ ਮਹੱਲਾ ਪੰਜਵਾ ਗੁਣ ਕੀਰਤਨ ਮੋਰੀ ਰਹਾਓ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰਸ ਤੂੰ ਹੀ ਰੰਗ ਆ ਸੋਟ ਪ੍ਰਭ ਤੋਰੀ ਰਹਾਓ ਤੂੰ ਹੀ ਮਨ ਤੂੰ ਹੀ ਧਨ ਤੂੰ ਹੀ ਪਤ ਤੂੰ ਹੀ ਪ੍ਰਾਣ ਗੁਰੂ ਤੁਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਣ ਤੂੰ ਹੀ ਗਾਓ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਗੌੜੀ ਮਹੱਲਾ ਪੰਜਵਾ
मातो हरंग मातो रहाओ ओ ही पियो ही कियो ग्रह दियो दान ली कियो वह सुमन रातो रा ओ ही पाठी ओ ही पाचा ओ ही प्यारो ही रुचा मन ओ ही मन हो सुख जातो सहज किरणंद खेले रहे फिर मेल नानक गुरु चरण परा शब्द परा तो रा गौड़ी मालवा महला भजवें कुंकर सतगुरु प्रसाद हर नाम ले अमृता लेह आगे बिकम पंथ प्यान रहा हो सेवत सेवत सदा सेवत संग सहकार कर सेवा तू साध कियो काटिए जम जाल होम जगत है होम जग तीर्थ के बिच पद होम पद विकार नरक सुरक दे पहुंचना होए बहर बहरे उतार शिवपुरी ब्रह्मिंद्रपुरी ने चलको थावना है बिन हर सेवा सुख नहीं हो सकते आवे जाए जैसो गुरु उपदेश मैं तैसो कै पुकार नानक कै सुन रे मना कर कीर्तन होए उदारा गौड़ी माला महला पंजवा इको ओंकार सतगुरु प्रसाद पायो बल बुद्ध सुख रह हरख सोग हान मेरत दुख सुख चित समसर गुर मिले रहाओ जल सो हो कि सोचो चितो तुल दुख न भरे जो कृपाल गुरपुरा भेटिया तो आनंद सहजे जे तीसन क्रम की तेते बंद पर जो साधु कर्म सकद रहो तब हम मुक्त भय जो लो मेरो मेरो कर तो लो बिके रे मंथन बस बुधेर पीठा गुरु को तब हम बस सहज सोए जो लो पुड़ उठाई चले तो लो डान भरे पुड़ डर गुरपुरा मिलया तो नानक निरपाए कौड़ी माला महला पंजवा भावन त्यागरी त्यागो मैं भावन त्यागरी त्यागो त्यागो मैं गुरमल त्यागो सर्व सुख आनंद मंगल रस मान गोविंद आगे रहाओ मान मन दोस माने मस्तर गुरू पागे संगपत हरख न आवे दुख लंग ठाकुर लागो बस बस रेखे स्वामी ध्यान दिष्टाग्यो निरपो भय बसंत प्रंडारियो पूर्ण सर्वागे जो किस करते कारण कीनो मन पूर्ण लागे साध संगत परम पर सतगुरु साध संग संगत पर सात संतन कै सोय मन जागियो जन नान कोट तो हारी पर आयु शरण आगियो नाम रंग सहज समाने फिर दुख न लागियो गौड़ी महला माला माला पंजो पाया लाल तनवन पाया तन सीतन मन शीतल दिया सतगुरु सब समाय रहा लाथी भुगत सब लाथी चिंता सगल विसारी कर्म सतगुरु पूरे धारे ओ मन जी तो जग सारी त्रुप्त खाए रहे निरंतर तो लंथ्याव चूक है आखुट खजाना सतगुरु पाए दिया तो नहीं रे मोके पाछरे सुनोरे वाहिगुरु ऐसी बुझ बजाए लाए फरदा ठाकुर जो पेटे हो तो श्रीदास बराई कह न जाए चंबो जो सो जाने जिन जाके कौन सच पै विकास गुण निदान हृदय लह राखे गौड़ी माला महला पंजाओ व्रत राजा राम की शरणी सर्व लोक माया के मंडल है गिर गिर परते निरहा सास सिमरत वेद विचारे महाप्रगुण के बिन भजने सारा सुख नग्न खुलया तीन भवन की लक्ष्मी जोरी बुजन राई लहरे बिन हर भगत खां तित पावे फिर तो पहरे पहरे अणक विलास का करत मन मोहन पूर्ण होत न कामा जल तो कवन पूजत बिसाकुल बिरथे बिन नामा हर पाणा जप मेर मीता या सार सुख पूरा सा संग जन मर निवारे नानक जन की धूरा गौड़ी माला महला पंजवा मोको एह विद को समझावे करता हो जनावे रहावन जानत किसने कमान नो जब तो कुछ न सात दह दिस लै ए मन दोरायो कौन करम कर बद मन धन धन भूम का ठाकुर हों इस का ए मेरा भरम हो कुछ बुझ जनाई पै कर वै पैरा जब एक कहाँ कमाउन भरया जब एक जना होता जब एक निज निरंकार सब कह सब कुछ आपे करता अपने करतव्य आपे जाने जिन्हें रचन जाया कौन आन करण हर आपे सतगुरु भरम चुकाया गौड़ी माला महला पंजवा हर बिने अवर किरिया बीरत जब तुम कर्म समाने और मुसे रहाओ बरत नेम समझन में रहता तिनका कारण हर न पाए आगे चलन हो रहा भाई वहां काम न आया तीर्थ नायर धरनी परमता आगे ठोर न पावे ऊहा काम न आवे वेद जो लोग निपते आवे चतुर्वेद मुख वचनी उच्चर आगे महल न पाए बुझे नाये सदा करे सगली चाक सकाए नानक कह तो ये विचारा नानक कह तो विचारा जे कुमार सो पार गुलामी गुरु सेवर नाम ते आओ त्या घुमन गुमानी गौड़ी माला पंजवा माधो हर हर हर मुकई है हम तो कुछ न होवे स्वामी जो रखो तो रही रहा क्या कुछ करे करण यार कह सद विचारे जितम लाओ तथे लाग पूर्ण खसम वारे कुरु कृपा सर्व के दाते कुरु बुले बुलाओ
ਨਾਨਕੀ ਬੇਨੰਤੀ ਪ੍ਰਭੈ ਆਪਣਾ ਨਾਮ ਜਪਾਵ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰੂ ਪ੍ਰਸਾਦ ਦੀਨ ਦਿਆਲ ਦਮੋਦਰ ਆਇਆ ਜੀਓ ਕੁੜਜਨਾ ਕਰ ਸੇਵ ਲਗਾਇਆ ਜੀਓ ਭਗਤ ਦਰਾਵਿੜ ਦਰਖਾਇਆ ਜੀਓ ਪੂਰਨ ਸਗਣੀ ਜਾਏ ਜੀਓ ਕਿਉਂ ਪੇਖਾ ਪ੍ਰੀਤਮ ਕਵਣ ਸੁਕਰਣੀ ਜੀਓ ਸੰਤਾ ਦਾਸੀ ਸੇਵਾ ਚਰਣੀ ਜੀਓ ਜੀ ਬਤਾਈ ਬਲ ਬਲ ਜਾਏ ਜੀਓ ਨਿਮਨੀ ਲਾਗਾ ਪਾਏ ਜੀਓ ਪੋਥੀ ਪੰਡਿਤ ਵੇਦ ਖੁਜਨਤਾ ਜੀਓ ਹੋਏ ਬਿਆਰਾ ਗੀਤੀ ਰਤਨਵੰਤਾ ਜੀਓ ਗੀਤਨਾਥ ਕੀਰਤਨ ਕਵੰਤਾ ਜੀਓ ਹਰਨਿਰ ਪੂਰਨਾਮ ਤੇ ਆਏ ਜੀਓ ਭਾਈ ਕਿਰਪਾਲ ਸਵਾਮੀ ਮੇਰੇ ਜੀਓ ਪਤਿਤ ਪਵਤ ਲਗ ਗੁਰ ਕੇ ਪੈਰੇ ਜੀਓ ਭਰੰਪੋ ਕੱਢ ਕੇ ਨਿਰਵੈਰੇ ਜੀਓ ਗੁਰਮਨ ਕੀ ਆਸ ਪੁਜਾਏ ਜੀ ਪੁਰਾਏ ਜੀਓ ਜੇ ਨਾਉ ਪਾਇਆ ਸੋ ਧਨਵੰਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੁਭਵੰਤਾ ਜੀਓ ਜਿਸ ਪਾਦ ਸੰਗਤ ਤਿਸ ਸਭ ਦੁਖ ਸੋ ਕਰਨੀ ਜੀਓ ਜਨ ਨਾਮ ਸਹਿ ਸਮਾਏ ਜੀਓ ਗੌੜੀ ਮਾਲਾ ਮਹ ਗੌੜੀ ਮਹਲਾ ਪੰਜਵਾਂ ਮਾਜ ਆਓ ਹਮਾਰੇ ਰਾਮ ਪਿਆਰੇ ਜੀਓ ਰੈਨ ਦਿਨ ਸਾਧ ਸਾਧ ਸਿਤਾਰੇ ਜੀਓ ਸੰਤ ਦਿਓ ਸੰਦੇਸਾ ਬਹਿ ਚਰਨਾਰੇ ਜੀਓ ਤੁਧ ਬਿਨੇ ਕਿਦਵੇ ਤਰੀਏ ਜੀਓ ਸੰਗ ਤੁਮਾਰੇ ਕਮੈ ਕਰੇ ਆਨੰਦਾ ਜੀਓ ਵਾਣ ਤ੍ਰਿਣ ਵਾਣ ਤਿੰਨ ਤ੍ਰਿ ਭੁਣ ਸੁਖ ਪਰਮਾਨੰਦਾ ਜੀਓ ਸਹਿ ਸੁਭਾਵੀ ਮਨ ਬਖਸ਼ਾਂਦਾ ਜੀਓ ਫੇਕ ਦਰਸ਼ਨ ਨਾਲ ਇੱਕ ਸੁਖ ਲਈਏ ਜੀਓ ਚਰਨ ਪਕਾਰ ਕਰੀ ਨੀ ਸੇਵਾ ਜੀਓ ਪੂਜਾ ਅਰਚਾ ਬੰਦਨ ਦੇਵਾ ਜੀਓ ਦਾਸਨ ਦਾਸ ਨਾਮ ਜਪਲਿਆ ਜੀਓ ਬਿਨੋ ਕੁਛ ਨੋ ਬਿਨੋ ਠਾਕੁਰ ਪੈ ਕਹੀਏ ਜੀਓ ਚੁਕਣੀ ਬ੍ਰਹਮੰਤਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਸਪੇ ਜਪਤ ਰਿਹਾ ਜੀਓ ਜਹਰ ਨਾਨਕ ਸਿੰਘ ਸਹੀਏ ਜੀਓ ਮਾਂ ਗੌੜੀ ਮਾਜ ਮਹੱਲਾ ਸੁਣ ਸੁਣ ਵਾਜਣ ਮਨ ਵਿੱਚ ਪਿਆਰੇ ਜੀਓ ਮਨ ਤਨ ਤੇਰਾ ਇਹ ਜੀਓ ਪਿਵਾਰੇ ਜੀਓ ਵਿਸਰਣਾ ਹੀ ਪ੍ਰਾਉਣ ਦਾ ਹਰ ਜੀਓ ਸਦਾ ਤ੍ਰੀ ਸਰਨ ਆਏ ਜੀਓ ਜਿਸ ਮਿਲੀਏ ਮਨ ਜੀਵ ਭਾਏ ਜੀਓ ਗੁਰਪ੍ਰਸਾਦੀ ਸੋ ਹਰ ਹਰ ਭਾਏ ਜੀਓ ਸਭ ਕੁਛ ਪ੍ਰਭ ਕਾ ਪ੍ਰਭ ਕੀ ਆ ਜਾਏ ਜੀਓ ਪ੍ਰਭ ਕੁਛ ਸਤਿਬਲਾ ਜਾਏ ਜੀਓ ਇਹ ਦਾਨ ਜਪੇਵੜ ਭਾਗੀ ਜੀਓ ਨਾਮ ਜਨਜੇਗਲੇ ਲਾਗੀ ਜੀਓ ਗੁਰਪੁਰਾ ਪਾਇਆ ਸਭ ਦੁੱਖ ਖੰਡਾਇਆ ਜੀਓ ਆਠ ਪੈਰ ਗੁਣ ਗਾਇਆ ਜੀਓ ਰਤਨ ਪਦਾਰਥ ਹਰਨਾਮ ਤੁਮਾਰਾ ਜੀਓ ਤੂੰ ਸੱਚਾ ਸ਼ਾਹ ਭਗਤ ਮਨਜਾਰਾ ਜੀਓ ਹਰ ਤਨਦਾਸ ਰਚ ਵਪਾਰਾ ਜੀਓ ਨਾਨਕ ਸਤਿਬਲਾ ਜਨ ਨਾਨਕ ਸਤਿਬਲਾਰਾ ਜੀਓ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰੂ ਪ੍ਰਸਾਦ ਤੂੰ ਮੇਰਾ ਅਪਮਾਨ ਕਰਤੇ ਤੂੰ ਮੇਰਾ ਅਪਮਾਨ ਜੋੜ ਤੁਮਾਰੇ ਸੁਖ ਸਾਧ ਸਤ ਸਭ ਨਿਸ਼ਾਨ ਰਹਾ ਸਭੇ ਗੱਲਾਂ ਜਾਤੀਆ ਸੁਣ ਕੇ ਚੁੱਪ ਗਿਆ ਕਦੀ ਸੁਰਤ ਨਾ ਸੁਲਾਦੀ ਆ ਮਾਇਆ ਮੋਹੜਿਆ ਦੇ ਬੁਝਾਰਤ ਸਾਰ ਤਾਸ ਅੱਖੀ ਡਿੱਠੜਿਆ ਖੋਏ ਜਮੁਰਖ ਲੋਭਿਆ ਮੂਲ ਨਾ ਸੁਣੀ ਕਹਿਆ ਇੱਕ ਇਸ ਦੋ ਚੋ ਕਿਆ ਗਣੀ ਸਭ ਇੱਕ ਤਸਾਦ ਮੁੱਠੀ ਕਦਰਾ ਡਾਇ ਰਸੀੜਾ ਕਿਵਰੜਾ ਜਾਏ ਉੱਠੀ ਭਗਤ ਸੱਚੇ ਦਰ ਸੋਨ ਦੇ ਅਣ ਕਰਿਆ ਦੇ ਨਾਥੇ ਰੰਗ ਰਤੇ ਪਰਮੇਸ਼ਰੇ ਜਾਂ ਨਾਨਕ ਤਿੰਨ ਬਲ ਜਾਤੇ ਗੌੜੀ ਮਹੱਲਾ ਪੰਜਵਾਂ ਮਾਜ ਦੁੱਖ ਭੰਜਨ ਤੇਰਾ ਨਾਮ ਜੇ ਦੁੱਖ ਭੰਜਨ ਤੇਰਾ ਨਾਮ ਆਠ ਪੈਰ ਰਾਦੇ ਪੂਰਨ ਸਤਿਗੁਰ ਗਿਆਨ ਰਹਾ ਜਿਤ ਘਟ ਵਸੇ ਪਾਰਮਨ ਸੋਏ ਸੁਹਾਵ ਤਾਵ ਜਮਕੰ ਕਰਨੇ ਨਾਇ ਰਸਨਾਰ ਗੁਣ ਗਾਵ ਸੇਵਾ ਸੁਰਤ ਨ ਜਾਣੀ ਆ ਨਾ ਜਾਪੇ ਰਾ ਦੇ ਉੜ ਤੇਰੀ ਜਗ ਜੀਵਨ ਮੇਰੇ ਠਾਕੁਰ ਮੁਕਾ ਭਾਈ ਕਿਰਪਾਲ ਗੁਸਾਈਆ ਨੱਠੇ ਸੁਖ ਮੁਤਾਬ ਦਿੱਤੀ ਵਾਣੋ ਲੱਗੇ ਸਤਿਗੁਰ ਰੱਖੇ ਆਪ ਹੀ ਗੁਰੂ ਨਾਰਾਇਣ ਦਾਈ ਗੁਰੂ ਗੁਰੂ ਸੱਚਾ ਸਿਰਜਨਹਾਰ ਗੁਰ ਤੁੱਠੇ ਸਭ ਕੁਛ ਪਾਇਆ ਜਾ ਨਾਨਕ ਸਾਹਿਬ ਬਲਹਾਰ ਗੌੜੀ ਮਾਝ ਮਹੱਲਾ ਪੰਜਵਾਂ ਹਾਰ ਰਾਮ ਰਾਮ ਰਾਮ ਰਾਮ ਮਾਂ ਜਾ ਪੂਰਨ ਹੋਏ ਕੰਮ ਰਹਾ ਰਾਮ ਗੋਬਿੰਦ ਜਵੰਦਿਆ ਹੋ ਅਮੁਖ ਪਵਿੱਤਰ ਹਰ ਜਾ ਸੁਣਿਆ ਜਿਸ ਤੈ ਸੋਈ ਭਾਈ ਮਿੱਤਰ ਸਭ ਦਰ ਸਫਲਾ ਸਰਵ ਗੁਣਾ ਸਮਾਏ ਕਿਉਂ ਗੋਬਿੰਦ ਮਨੁ ਵਿਸਾਰੀਏ ਜਿਸ ਮਨ ਦੁਖ ਜਾਏ ਜਿਸ ਰਲ ਲੱਗੇ ਜੀਵੀਏ ਭਵਜਲ ਭਾਈ ਪਾਰੇ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਜਲ ਦਰਬਾਰੇ ਜੀਵਨ ਰੂਪ ਗੋਪਾਲ ਜਾਸੇ ਸੰਤਨਾ ਕੀ ਰਾਸ ਨਾਨਕ ਗੁਬਰੇ ਨਾਮ ਜਪ ਦਰ ਸੱਚੇ ਸਾਬਾਦ ਗੌੜੀ ਮਾਜ ਮਹੱਲਾ ਪੰਜਵਾਂ ਮਿੱਠੇ ਹਰ ਗੁਣ ਗਾਓ ਜਿੰਥੋਂ ਮਿੱਠੇ ਹਰ ਗੁਣ ਗਾਓ ਸੱਚੇ ਸਿੱਥੀ ਰਥਿਆ ਮਿਲ ਥਾਵੇ ਥਾਵ ਰਹਾ ਹੋਰ ਸਾਧ ਸਾਹਿਬ ਵਿਕਿਆ ਤਨ ਮਨ ਵਿਕਾਵੇ ਪਰਮੇਸ਼ਰ ਜੋ ਕਰੈ ਫਿਰ ਸੋ ਜੀਵਨ ਸੋਏ ਅੰਚਲ ਕਹਿ ਕੇ ਸਾਧ ਕਾ ਥਰਨ ਆਇਆ ਸੰਸਾਰ ਪਾਰ ਬਨ ਮਹਾਰਾਜ ਦੇ ਦਰੇ ਸਭ ਪਰਿਵਾਰ ਸਾਧਨ ਮੰਦ ਸੁਮਿੱਤਰ ਹਾ ਸੋ ਹਰ ਨਾਮ ਹਿਰਦੇ ਦੇ ਔਗੁਣ ਸਾਹਿਬ ਮਿਟਾਏ ਕੇ ਪਰ ਪੁਕਾਰ ਕਰੇ ਮਾਲ ਖਜ਼ਾਨਾ ਤੇ ਘਰ ਹਰ ਕੇ ਜਨ ਨਿਧਾਨ ਹੋਈ ਨਾਨਕ ਜਾਂ ਚੇ ਦਰ ਤੇਰੇ ਪ੍ਰਭ ਤੁਧਨ ਮੰਗੇ ਦਾਨ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਗੌੜੀ ਮਹੱਲਾ ਨਾਵਾਂ ਸਾਧੂ ਮਨ ਕਾ ਮਨ ਤੇ ਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਣਸ ਭਾਗ ਰਹਾ ਸੁਖ ਦੁਖ ਦੋਨੋਂ ਸੰਗ ਕਰ ਜਾਣੇ ਔਰ ਮਾਨ ਮਨ ਆਰ ਸੋਖ ਤੇ ਰਹਿ ਤੀ ਤਾ ਤਿੰਨ ਜਗ ਤਤ ਪਛਾਣਾ ਉਸਤਤ ਨਿੰਦਾ ਦੋ ਤੇ ਆਗੇ ਖੋਜੇ ਪਦ ਨਿਰਵਾਨਾ ਜਾਂ ਨਾਨਕੇ ਖੇਲ ਖੰਟਨਾ ਕਿਨੂੰ ਗੁਰਮ ਖਜ਼ਾਨਾ ਗੌੜੀ ਮਹੱਲਾ ਨਾਵਾਂ ਸਾਧੂ ਰਤਨ ਰਾਮ ਬਣਾਏ ਕਿਵੇਂ ਸਿਆ ਕਿ ਇਕ ਸਰਮਾਨੇ ਅਚੁਰ ਰਖਣ ਜਾਏ ਰਹਾ ਕਾਮ ਕ੍ਰੋਧ ਲੋਭ ਮੋਹ ਸੋ ਪ੍ਰਾਣੀ ਹਰ ਮੂਰਤ ਵਿਸਰਾਏ ਝੂਠਾ ਧਨ ਸਾਚਾ ਕਰਮ ਮਣੇ ਜੋ ਸੁਖਣਾ ਰਹਿਣ ਆਏ ਜੋ ਦਿਸ ਸੁਗਲ ਬਣਾਸੇ ਜੋ ਬਾਦਰ ਕੀ ਜਾਏ ਜਾਂ ਨਾਨਕ ਜਗ ਜਾਨਾ ਮਿਥਿਆ ਰਹੇ ਰਾਮ ਸਰਣ ਆਏ ਗੌੜੀ ਮਹੱਲਾ ਪੰਜਵਾਂ ਪ੍ਰਾਣੀ ਕੋ ਹਰ ਸੁਮਨੇ ਆਵੇ ਐਣ ਸੇ ਮਗਰ ਹੈ ਮਾਇਆ ਮੈਂ ਕੋ ਕੈਸੇ ਗੁਣ ਗਾਵੇ ਰਹਾ ਪੂਤ ਮੀਰ ਮਾਇਆ ਮਮਤਾ ਫੁਣੋ
ਭੂਤ ਮੀਤ ਮਾਇਆ ਮਮਤਾ ਸੋਏ ਵਿਦਿਆ ਬੰਦਾਵੇ ਮਿਰਗ ਤਿਜਨਾ ਜੋ ਝੂਠੇ ਜਗ ਦੇ ਤਾੜੂਦਾਵੇ ਭੁਗਤ ਮੁਗਤ ਕਾ ਕਾਰਨ ਸੁਆਮੀ ਮੂੜਤਾ ਵਿਸਰਾਵੇ ਜਾਂ ਨਾਨਕ ਖੋਟਨ ਮੈਂ ਕਹੋ ਭਜਨ ਰਾਮ ਚਿਤ ਲਾ ਭਜਨ ਰਾਮ ਕੋ ਪਾਵੇ ਘੋੜੀ ਮਹੱਲਾ ਨਾਵਾਂ ਸਾਧੂ ਏ ਮਨ ਗਏ ਉਨ ਜਾਈ ਚੰਚਲ ਤਿਸਨਾ ਸੰਗ ਵਸਤਾ ਜਾ ਤੇ ਤਿਨ ਰਹਿ ਰਹਾ ਕਠਿਨ ਕ੍ਰੋਧ ਕਟ ਹੀ ਕੇ ਪੀਤਰ ਜੈਸੂ ਸਭ ਵਿਸਰਾਈ ਰਤਨ ਤੇ ਗਿਆਨ ਸਭ ਕੋ ਹਰਲੇ ਨਾਥਾ ਖੁਸ਼ ਨਵਸਾਈ ਜੋਗੀ ਜਤਨ ਕਰ ਸਭ ਹਾਰੇ ਗੁਣੀ ਰਹਿ ਗੁਣ ਗਾਏ ਜਾਂ ਨਾਨਕ ਹਰ ਪਏ ਦਿਆਲ ਤਉ ਸਭ ਵਿਦ ਬਣੇ ਆਈ ਗੌੜੀ ਮਹੱਲਾ ਨਾਮ ਸਾਧੂ ਗੋਬਿੰਦ ਕੇ ਗੁਣ ਗਾਵ ਮਨ ਜਨ ਮੁਲਕ ਭਾਵ ਬਿਰਥਾ ਗਾਇ ਗਾਵਰਾ ਪਤ ਤੇ ਪੁਣੀ ਦੀਨ ਬੰਦ ਹਾਰੇ ਸਨ ਤੈ ਤੁਮ ਆਵ ਗਜ ਕੋ ਤਰਾਸ ਮਿਟਿਓ ਜੈ ਸਿਮਰਤ ਤੁਮ ਕਾ ਸਰਾਵ ਤਜ ਮਾਨ ਮੋਹ ਮਾਇਆ ਪੁਣੇ ਪੰਜ ਰਾਮ ਚਿਤ ਲਾਵ ਜਾ ਨਾਨਕ ਮੁਕਤ ਮੁਗ ਪੰਥ ਤੇ ਨਾਨਕ ਹੈਤ ਮੁਕ ਤੇ ਪੰਥ ਗੁਰਮੁਖੇ ਤੁਮ ਭਾਵ ਕੌੜੀ ਮਹੱਲਾ ਨਾ ਕਉ ਮਾਈ ਭੁੱਲਿਓ ਮਨ ਸਮਝਾਵੈ ਵੇਦ ਪ੍ਰਾਣ ਸਾਧ ਮੁਲ ਕਸੁਮ ਕਰੇ ਨਿਮਣਾ ਹਰਕੁਮ ਗਾਵੇ ਰਹਾਵ ਦੁਰਲਭ ਜਨਮ ਦੁਰਲਭ ਦੇ ਪਾਏ ਮਾਨਸ ਕੀ ਵਿਰਥਾ ਜਨਮ ਸਿਰਾਵੇ ਮਾਇਆ ਮੂਹ ਮਾਂ ਸੰਗੜ ਬਣਤਾ ਸੂਰਾ ਸੁਭਜਾਵੇ ਅੰਤਰ ਵਾਰ ਸਦਾ ਸੰਗ ਪ੍ਰਭ ਕੈ ਥਾਂ ਸੁਣੇ ਨ ਲਾਵੇ ਨਾਨਕ ਮੁਕਤ ਹੈ ਤੁਮ ਜਾ ਮਾਨੋ ਜੇ ਕਟ ਨਾਮ ਸਮਾਵੇ ਕੌੜੀ ਮਹੱਲਾ ਨਾਵਾ ਸਾਧੂ ਰਾਮ ਸਰਣ ਵਿਸਰਾਮਾ ਵੇਦ ਪ੍ਰਾਣ ਸਪੜੇ ਕੋਏ ਗੁਣ ਸਿਮਰੇ ਹਰ ਕੁਨਾ ਮਲਹਾ ਲੋ ਮੋਹ ਮਾਇਆ ਮਮਤਾ ਫੁਣਿਓ ਵਿਖਣ ਕੀ ਸੇਵਾ ਹਰ ਕ ਸੋ ਪਰਸੇ ਨਾਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਮਿਰਤ ਅੰਮ੍ਰਿਤ ਵਿਖੇ ਸਭ ਕੰਜਨ ਸਵਰ ਪੈਸਾ ਉਸ ਦਿੰਦਾ ਸਮਝਾ ਕੇ ਲਹੂ ਮੁਹਣ ਦੈਸਾ ਦੁੱਖ ਸੁਖੇ ਵਾਧੇ ਜੇ ਨਾਣੀ ਤੇ ਤੁਮ ਜਾਣੋ ਗਿਆਨੀ ਨਾਨਕ ਮੁਕਤਾ ਤੂੰ ਮਨ ਇਹ ਵਿਦਕ ਜੋ ਪ੍ਰਾਣੀ ਕੌੜੀ ਮਹੱਲਾ ਨਾਵਾਂ ਮਨ ਰੇ ਕਹਾਂ ਭਇਓ ਤੈਂ ਬਹੁਰਾ ਐਨ ਸੌਕੜੇ ਨੇ ਜਾਣੇ ਪਵਲੋ ਸੰਸੌਰ ਰਹਾਓ ਜੋ ਤਨ ਤੈ ਆਪਣਾ ਕਰਮਾਨੇ ਔਰ ਸੁੰਦਰ ਕਰੇ ਨਾਰੀ ਮੈਂ ਕਹੇ ਤੇਰੇ ਨਾ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤਨੇ ਜਾਣੇ ਨਿਮਗਲਨੀ ਨੂੰ ਭਇਓ ਚਰਨਨ ਸੋ ਬਿਰਥਾਓ ਦਿਸੇ ਰਾਣੀ ਕਹੋ ਨਾਨਕ ਸੋਈ ਨਰ ਸੁਖੀ ਹੈ ਰਾਮ ਨਾਮ ਗੁਣ ਗਾਵੇ ਔਰ ਸਗਲ ਜਗ ਮੋਇਆ ਮਾਇਆ ਮੋਇਆ ਨਿਰਭੈ ਬਦਨੇ ਵਾਵੇ ਗੌੜੀ ਮਹੱਲਾ ਨਾਮ ਨਾਵਾ ਨਾਰ ਅਚੇਤ ਭਾਵ ਤੇ ਡਰ ਦੀਨ ਦਿਆਲ ਦਕ ਸਗਲ ਦੁਖ ਭੁੰਜਨ ਸੰਤਾ ਤੂੰ ਪਰੇ ਹਾਵ ਵੇਦ ਪੁਰਾਣ ਜਾਸ ਗੁਣ ਗਾਵਤ ਤਾਕੋ ਨਾਮ ਹੇ ਮੋਦਾਰੇ ਪਾਵ ਨਾਮ ਜਗਤ ਮੈਂ ਹਾਰ ਕੋ ਸਿਮਰ ਸਿਮਰ ਕਸਮ ਸਭ ਹਾਰ ਰੇ ਮਾਨਸ ਦੇ ਭਾਵ ਨਾ ਪਾਵੇ ਕਛੂ ਭਾਵ ਮੁਕਤ ਕਰੇ ਨਾਨਕ ਕੈਦ ਗਾਏ ਕਰੁਣਾ ਮੈਂ ਹੈ ਭਾਵ ਸਾਗਰ ਕੇ ਪਾਰ ਉਤਰ ਰਾਗ ਗੌੜੀ ਅਸ਼ਵਦੇ ਮਾਲਾ ਪਹਿਲਾ ਗੌੜੀ ਵਾਰੇ ਕੁੰਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਨਿਦਸਨਾ ਵਿਚਾਰ ਪੂਰਨ ਪੂਰਾ ਬਿਮਾਰ ਤ੍ਰਿਗਟੀ ਛੁੱਟੀ ਭਿਉਣ ਵਿਚਾਰ ਗੁਰ ਕੀ ਮਜੀ ਆਈ ਕਾਰ ਨਿਤ ਰਾਮ ਰਭ ਤੁਮਨ ਮਾਨੇ ਆ ਗਿਆ ਅੰਜਨ ਗੁਰ ਸ਼ਬਦ ਪਛਾਣੇ ਰਹਾ ਇੱਕ ਸੁਖ ਮਾਨੇ ਸਹਿਜ ਮਿਲਾਇਆ ਨਿਰਵਲ ਬਾਣੀ ਭਰਮ ਜੁਗਾਇਆ ਲਾਲ ਪੈ ਸੁਭ ਰੰਗ ਮਾਇਆ ਨਗਰ ਪੇ ਠਾਕੁਰ ਆਏ ਉਲਟ ਭਾਈ ਜੀਤ ਮਰ ਜਾ ਗਿਆ ਸ਼ਬਦ ਨੂੰ ਮਰ ਸੋ ਲੱਗ ਗਿਆ ਰਾਂ ਰਸ ਗ੍ਰਾਫੀ ਪ੍ਰਾਪਤ ਤੇ ਆ ਗਿਆ ਭਾਏ ਬਸੇ ਜਮਕਾਬੋ ਭਾਗੇ ਆ ਸਾਦਰੇ ਬਾਦ ਅੰਕਾਰਾ ਚਿਤਾਰ ਸੁਰਾ ਥਰ ਤਾਰਾਤਾ ਕੁਮਾਰਾ ਜਾਤਰੇ ਪਤ ਕੇ ਸਾਰਾ ਦ੍ਰਿਸ਼ਟ ਭਈ ਸੁਖ ਆਤਮ ਤਾਰਾ ਤੁਝ ਬਿਨ ਕੋਈ ਨਾ ਦੇਖੋ ਚੀਵੀਤ ਕਿਸੇ ਕੋਈ ਦੇ ਹੁਮ ਚੀਤ ਕਿਸ ਪੁੱਛੋ ਕਿ ਲਾਗੋ ਪਾਏ ਕਿਸ ਉਪਦੇਸ਼ ਰਾਂ ਲਿਓ ਲਾਏ ਗੁਰੂ ਸੇਵੀ ਗੁਰੂ ਲਾਗੋ ਪਾਏ ਭਗਤ ਕਰੀ ਰਾ ਚੋਰਨ ਆਏ ਸਿੱਖਿਆ ਦਿਖਿਆ ਭੋਜਨ ਪਾਓ ਹੁਕਮ ਜੋਗਨੀ ਕਰ ਜਾ ਗਰਵ ਕਤਮ ਸੁਗਾ ਤੁਮ ਧਿਆਨਾ ਜੋਤ ਪਏ ਜੋਤੀ ਮਾ ਸਮਾਨਾ ਲਿਖਤ ਮਟੇ ਨਹੀਂ ਸਭ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਣਾ ਨਾ ਪਿੰਡ ਨਾ ਤਰ ਸਿਆਣਾ ਨਾ ਪੁਲੋ ਲੈ ਪਰਮ ਬੁਲਾਣਾ ਕਥੋ ਨ ਕਥਨੀ ਹੁਕਮ ਪਛਾਣਾ ਨਾਨਕ ਗੁਰਮੁਖ ਸਾਹਿਬ ਸਮਾਨਾ ਗੌੜੀ ਮਹਲ ਗੁਆਰੀ ਮਹਲ ਪਹਿਲ ਮਨ ਕੁੰਜਰ ਕਾਇਓ ਧਿਆਨੇ ਗੁਰੂ ਅੰਕਦ ਸਾਹਿਬ ਸਭ ਨਿਸ਼ਾਨੇ ਰਾਜ ਦੁਆਰੇ ਸਭ ਸਮਾਨ ਚਤਰਾ ਇਹਨਾਂ ਚਿੰਨਿਆ ਜਾਏ ਬਿੰਦ ਮਾਰੇ ਕਿਉਂ ਕਿਵੇਂ ਦਫਾਇ ਰਹਾ ਘਰ ਮੈਂ ਅੰਮ੍ਰਿਤ ਕਰ ਲਈ ਨੰਨਾ ਕਾਰਨ ਕੋਇ ਕਰੇ ਰੱਖਿਆ ਬੜਾਈ ਦੇ ਨੀਲ ਨੀਲ ਕੰਠਾਈ ਜਲ ਨਵਰੀ ਗੁਰੂ ਬੁਝ ਬਜਾਏ ਮੰਦਿਰ ਰਸ ਗੁਣ ਗਾਈਐ ਜੈਸਾ ਕਰ ਵੈ ਸੋ ਤੈਸਾ ਵੈਸ ਕੋਮ ਆਖੋ ਕੈਸਾ ਸਾਗਰ ਡੂਗਰ ਨਿਭੋਜੈ ਐਸਾ ਮੂਹੇ ਕੋ ਕੁਮਾਰੇ ਗਾਉਣੇ ਨਿਡਰੇ ਕੋ ਕੈਸਾ ਡਲ ਗਾਉਣੇ ਸ਼ਬਦ ਪਛਾਣੇ ਥੀਨੇ ਪਾਉਣੇ ਜਿਨ ਕਹਿਆ ਤਿਨ ਸਾਜ ਕਹਿਣ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਣਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਮੋਹ ਮੋਹ ਸੁਰਤ ਮੁਕਤ ਉਠਾਈ ਤੈ ਨਿਰੰਜਨ ਰਹਿ ਸਮਾਜ ਨਿਜ ਕਰ ਵਿਆਪ ਰਹਿ ਨਿਜ ਰਾਜ ਜੋ ਸਤ ਕਰਾ ਕੇ ਤੇ ਮਨ ਪ੍ਰੀਤ
ਤਨ ਮਨ ਸੁਚੇ ਸਾ ਸੁਚੀਤ ਨਾਨ ਘਰ ਬਨੀ ਤਨੀ ਤੇ ਗੌੜੀ ਗੁਰ ਮਹਲਾ ਪਹਿਲਾ ਨਾ ਮਨ ਮਰੇ ਨ ਕਰ ਸੋਏ ਮਨੁ ਦੁਸਾ ਦੁਰ ਦੁਰਮ ਦੋਏ ਮਨ ਮਾਣੇ ਗੁਰ ਤੇਗ ਹੋਏ ਨਿਰਗੁਣ ਰਾਮ ਗੁਣ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਮਨ ਭੁਲੋ ਬੁਝਦ ਵਿਕਾਰ ਮਨ ਭੁਲੋ ਸਿਰਾ ਵਿਫਾਰ ਮਨ ਮਾਨੇ ਤੇ ਹਰ ਓਂਕਾਰ ਮਨ ਮਾਨੋ ਮਨ ਭੁਲੋ ਮਾਇਆ ਕਰ ਜਾਏ ਕਾਮਰੂ ਦੋਰੇ ਨਠਾਏ ਹਰ ਭਜ ਪ੍ਰਾਣੀ ਰਸਨ ਰਸਾਏ ਵੈਰ ਕਰ ਕੁੰਜਨਾਰੀ ਬਹੁ ਚਿੰਤਾ ਵਿਚਿੜ ਵਿੜ ਚਾਲੇ ਹਾਰੀ ਜੂਏ ਖੇਲਣ ਕਾਚੀ ਸਾਰੀ ਸੰਕੋ ਸੰਜੀਵ ਵਿਕਾਰ ਹਰ ਸੁਖ ਕੋ ਦਰਬਾਰ ਸੁਖ ਸਹਿਜ ਜਪ ਪ੍ਰੀਤੇ ਮੁਰਾਰੇ ਨਦਰ ਪਏ ਤਾਂ ਮੇਲ ਮਿਲਾਏ ਗੁਣ ਸੰਗ੍ਰਹਿ ਗੁਣ ਸਭ ਜਲਾਏ ਗੁਰਮੁਖ ਨਾਮ ਮਦਾਰਥ ਪਾਏ ਨਾਉ ਬਿਨੋ ਬਿਨਾਵੇ ਸਾਧੂ ਗੁਣ ਵਾਸ ਮਾਨ ਮੁਖ ਮੂੜ ਜਿਥਾ ਮਾਇ ਚਿਤ ਵਾਸ ਗੁਰਮੁਖ ਗਿਆਨ ਧੁਰ ਗੁਣ ਲਗਿਆਸ ਮਨ ਚ ਦਾਵ ਨਾਵੇ ਸਾਚੇ ਸੁੱਚੇ ਮੈਲ ਪਾਵੇ ਨਾਨਕ ਗੁਰਮੁਖ ਹਰ ਗੁਣ ਗਾਵੇ ਕੌੜੀ ਮਹਾਗੁਆਰ ਫਲਪ ਹੋਮੇ ਕਰਤਨ ਹੈ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲੁਖ ਦੇ ਪਾਵੇ ਸੋਏ ਸੁਖ ਸੁਖ ਮਾਤਰ ਲਿਖਿਆ ਹੋਏ ਐਸਾ ਦੇਖ ਜਗ ਦੇਖਿਆ ਜੁਆਰੀ ਸਭ ਸੁਖ ਮੰਗੇ ਨਾਮ ਸਾਰੀ ਰਹਾ ਵਾਸਤੇ ਜਿਸ ਤੱਕ ਅਦਿਸ਼ਟ ਦੇ ਕਹਿ ਨਾ ਜਾ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀ ਜਿਸਾ ਸੁਭਾਏ ਸੇਵਾ ਸੁਰਦੇਵ ਲਈ ਬੁਲਾਏ ਸੁਖ ਮੰਗ ਦੁਖੀ ਅਗਲ ਹੋਏ ਸਗਲ ਵਿਕਾਰੀ ਹਰ ਪ੍ਰੋਏ ਅਗਦੀ ਨਾ ਝੂਠੇ ਮੁਕਤ ਨਾ ਹੋਏ ਕਰ ਕਰਤਾ ਦੇਖੇ ਸੋਏ ਤ੍ਰਿਸ਼ਨਾਕ ਨੇ ਸਭ ਬੁਝਾਏ ਦੂਜਾ ਪਰਮ ਸਾਹਿਬ ਸੁਭਾਏ ਗੁਰਮਤੀ ਨਾਮ ਦੇ ਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮੁਖ ਪਾਓ ਨਾ ਮਿਲਣ ਨਾ ਨਿਸਾਓ ਪ੍ਰੇਮ ਪ੍ਰਾਇਣ ਪ੍ਰੀਤਮ ਰਾਓ ਨਦਰ ਕਰੇ ਤਾਂ ਬੁਝੇ ਨਾ ਮਾਇਆ ਮੋਹ ਸਰਬੰਜਾਲਾ ਮਨ ਕੁਚੀਲ ਕੁਛਤ ਬਕਰਾਲਾ ਸਤਿਗੁਰੂ ਸੇਵਾ ਚੁੱਕੇ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖਨਾਲਾ ਗੁਰਮੁਖ ਜੇ ਨਿਵਲਾਏ ਨਿਜ ਕਰ ਵਾਸੇ ਸਾ ਸਮਾਏ ਨਿਮਨ ਵਰੰਡਾ ਕਰਾਏ ਪੂਰੇ ਗੁਰ ਤੇ ਮਤ ਪਾਏ ਕਥੋ ਨ ਕਥਨੀ ਕਥੋ ਨਾ ਆਵਿਓ ਰੇ ਕਥਨੀ ਕਥਨ ਆਵੇ ਹੋ ਰੇ ਗੁਰਪੁਰ ਦੀ ਕਥਨਾ ਇੰਦਰ ਹੋਰ ਸੁਖ ਸੁਖ ਬਾਣੀ ਤੇ ਸਿਰਦਾਏ ਨਾਨਕ ਨਿਜ ਕਹਿ ਲਿਵ ਲਾਏ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤ ਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ਼ ਦੂਜਾ ਕੌਣ ਕਾ ਨਹੀਂ ਕੋਏ ਸਮੇ ਨਿਰੰਜਨ ਸੋਈ ਰਾਹ ਦੂਜੀ ਤੇ ਮੈਂ ਆਖੇ ਦੋਏ ਆਵੇ ਜਾਏ ਮਰ ਦੂਜਾ ਹੋਏ ਧਾਰਨ ਗਗਨ ਨੈ ਦੇਖੋ ਦੋਏ ਨਾਰੀ ਪੁਰਖ ਸੁਭਾਈ ਲੋ ਸੋਏ ਰਾਵ ਸਭ ਦੇ ਕੁਦੋ ਕੁਜਿਆਲਾ ਸਰਨ ਰੇਤਮ ਪ੍ਰਿਤਮ ਬਾਲਾ ਕਰਕੇ ਪਮਰਜ ਲਾਇਆ ਸਤਿਗੁਰੂ ਮੁਕੋਏ ਕੁਜਾਏ ਏਕ ਨਿੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਕੁਮਿਕ ਵਰਤੇ ਸਭ ਲੋਏ ਇੱਕ ਸਦਾਵਤ ਹੋਏ ਰਾਹ ਦੋਵੇਂ ਖਸਮ ਏਕੋ ਜਾਨ ਗੁਰ ਕਹਿ ਸ਼ਬਦ ਹੁਕਮ ਸ਼ਾਨ ਸਗਲੂ ਗੁਣ ਮਨ ਮਾਈ ਕਹੋ ਨਾਨਕ ਏਕੋ ਸਾਲਾ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਤ ਗਿਆ ਜਾਣੇ ਕਾਚਾ ਐਸਾ ਜੋਗੀ ਜੁਗ ਵਿਚਾਰੇ ਪੰਜ ਮਾਰ ਸਾਚ ਉਤਾਰੇ ਰਾਹੋ ਜਿਸ ਕੇ ਅੰਤਰ ਦਾਸ ਵਸਾਵੇ ਜੋਗ ਜੁਗ ਦੀ ਕੀਮਤ ਪਾਵੇ ਰਾਵ ਸਭ ਸੇਖੋ ਕਰਵ ਦਿਆ ਨੇ ਕਰਣੀ ਕਿਰਤ ਕਰਮ ਸਮਾਨੇ ਏਕ ਸ਼ਬਦ ਕਿਆ ਭਿਖਿਆ ਮੰਗੇ ਗਿਆਨ ਧਨ ਜੁਗ ਸਰ ਜਾਗੇ ਭੈਰ ਜਨੇ ਬਾਹਰ ਜਾਏ ਕੀਮਤ ਕੌਣ ਰਹਿ ਲਿਵ ਲਾਏ ਆਵੇ ਮੇਲੇ ਸਫਰ ਚੁਕਾਏ ਗੁਰੂ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਮੇ ਮਾਰੇ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾ ਨੇ ਕੋ ਨਾਨਕ ਪਰਮ ਪ੍ਰਜਾ ਮਾਨੇ ਗੌੜੀ ਮਹੱਲਾ ਪਹਿਲਾ ਖਿਮਾ ਕਹੀ ਪ੍ਰਭੀ ਸੰਦੋਖਣਗੇ ਰੋਗ ਨੂੰ ਆਪੇ ਨਾ ਜਮਦੋਖਣਗੇ ਮੁਕਤ ਪੈ ਪ੍ਰਭ ਰੂਪ ਨਰੇਖਣਗੇ ਜੋਗੀ ਕੋ ਕੈਸਾ ਡਰ ਹੋਏ ਬਦੋਖ ਬਿਰਖ ਗ੍ਰਹਿ ਬਾਹਰ ਸੋਏ ਰਹਾ ਨਿਰਭਉ ਜੋਗੀ ਨਿੰਜਨ ਦਿਆਵੇ ਅੰਧ ਜਗ ਦਿਆਵੇ ਸੋ ਜੋਗੀ ਮੇਰੇ ਪ੍ਰਭਾਵੇ ਕਾਲ ਜਾਲ ਬ੍ਰਹਮ ਨਿਜਾਰੇ ਜਰਾ ਮਰਨ ਗਤ ਕਰਨ ਨਿਵਾਰੇ ਆਵਤਰੇ ਪਿਤਰ ਨੇ ਸਾਰੇ ਸਤਿਗੁਰ ਸੇਵ ਜੋਗੀ ਹੋਏ ਭੈਰ ਚਰਜ ਨਿਰਭਉ ਹੋਏ ਜੈਸਾ ਸਿਵੇ ਤੈ ਸੋ ਹੋਏ ਹੈ ਨਰ ਨ ਕੇਵਲ ਨਿਰਪੁਣ ਨਾਵ ਨਾ ਤੈਨਾ ਕਰੇ ਬਲ ਜਾਓ ਪੁਣ ਰਬ ਜਨਮ ਨਹੀਂ ਗੁਣ ਗਾਓ ਅੰਤਰ ਬਾਰੇ ਕਨਾਏ ਕੋ ਜਾਣੇ ਗੁਰ ਕੇ ਸ਼ਬਦ ਆ ਪਛਾਣੇ ਸੱਚੇ ਸ਼ਬਦ ਨਿਸ਼ਾਨੇ ਸ਼ਬਦ ਮਰੇ ਤੇ ਜਿਨ ਗੁਰਵਾਸ ਆਇਆ ਹੁਣ ਜਾ ਚੁੱਕੇ ਆਸਾ ਗੁਰ ਕੇ ਸ਼ਬਦ ਕੌਣ ਪ੍ਰਕਾਸ਼ਾ ਜੋ ਦਿਸ ਸਾਸ ਕਨਾਸ ਨਿਰਾਸਾ ਰਾਮ ਕਾਮ ਕ੍ਰੋਧ ਵਿਕੂਪ ਆਸਾ ਨਾਨਕ ਵਿਰਲੇ ਮਿਲੇ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਉਦਾਸ ਮਿਲੇ ਸੁਖੋਈ ਦੁੱਖ ਵਿਸਰੇ ਪਾਵੇ ਸਾ ਸੋਈ ਦਰਸ਼ਨ ਦੇਖੇ ਪਈ ਮਤ ਪੂਰੀ ਅਰਸਰ ਮਜਨ ਸਰਨਾ ਥੂਰੀ ਰਹਾਵ ਨੇਤਰ ਸੰਤੋਖੇ ਅਗਲੀ ਉਤਾਰਾ ਜੇਵਾ ਸੋਚੀ ਹਰ ਸਾਰ ਸਜ ਕਰਨੀ ਅਵੰਦਰ ਸੇਵਾ ਮਨ ਦੁਰਾ ਸਲਕ ਪੀਵਾ ਜੈ ਜੈ ਦੇਖਾ ਤੈ ਜੈ ਜੈ ਦੇਖੋ ਤੈ ਤੈ ਸਾਚਾ
बिन पूजे जगर चगर जकाचा गुरु संजाव सो जीव गुण कुरला भोजे कय कर कृपारा करो कवाले बिन पूजे पशु पे विताले गुरु के अरुण दूज किस गौ दे करुण पूजा संत प्रभु तुम तारे गौतम जिने सत विचारे साचर दे सत प्रेम निवास ब्रह्म नान कंता के दा कौड़ी महला पहला ब्रह्मे गर्व किया नहीं जाने वेद की विपत फुट पछताने जय प्रसमृत ही मन माने ऐसा गर्भ पूरा संसार है जिस गुरु से गर्भ निवार हा फल राजा मायंकारी जगम करे भोपाल उपारी बिन गुरु पूछे जाए प्यारी हरि जान दे दान करे सले वे बिन ग्रंथ न पाए फे वे आप लाए आपे मत देव दुर्मत दुरा हरनाग दुराचारी परम नारायण कृप हारी प्रहलाद कृपा था प्रहलाद हरे कृपा धारी भूलो रावण मुख दे चेत लंके लुटी लंका से समेत गर्भ गैस गुर है सहसवा मद कीट में खासा हर नाकश लैन कविता साध संगारे बिन सत भक्त व्यास जरा संतकल जम संगारे रकत बिन करने विदारे दय संगर संत सहारे आपे सत गुरु शोध विचारे दूजे भाई दसंगारे गुरमुख सा स्वगत निसारे बूढ़ा दुर्जोधन पद खोई राम न जाने करता सोए जन को दुख जे दुख होए जन्म जे दुख होए गुरु शब्द न जाने क्यों सुख पावे परम बुलाने एक तिल भूले पर पछताने कंस के चंडूर न कोई राम न जी ने अपनी खोए बिन जगदीश न राखे खोए बिन गुरु कर्मण मिटे जाए गुरमत धर्म तेरी जहरण आए नानक ना मिले गुण गाए गौड़ी महला पहला चुआ चंदन खिड़ाओ पाठ पहनाओ बिन हर नाम सुखाओ कहाँ सुख पाओ क्या पैरों के उड़ दिखाओ बिन जगदीश कहाँ सुख पावो रहाओ कानी कुंडल कलम तिनकी माला लाल निहाली फूल गुलाल बिन जगदीश कहाँ सुख फाला नैन सलोनी सुंदर नारी होठ सिंगार करत बिहारी बिन जगदीश भज नित कुवारी दर कर मैला से सुखाली एनिस बोल बिछावे माली बिन हर नाम सो दे दुखाली है वर गैवर निजे वाजे निसगुण कुवासी पाजे बिन जगदीश सूठे दिवाजे सिद्ध गावरे सिद्ध बुलावो ताज कुला सिर चित्र बनावो बिन जगदीश कांच पावो खान मलो कहो राजा वित बड़े कूड़े है पाजा बिन गुर शब न सबर सुकाजा हों में मंदा गुर शब विचारी गुरु जाने ते मुरारी प्रणत नाम क्षण तुम्हारी गौड़ी महला पहला सेवक जन से अवरे परम दिव्या त्यागे कवरे भाई मिले सा सच है सच रे सा राम भगत हो हर गुण गाय मिले मलत होय राहो दो कौन को सगुण संसारे गुरमत जग अगुण जगत पर जा रे सो बरे गुण शब्द विचारे प्रिंग पतंग कुंजर और मीना मेरे कुमर सहबना कीना कृष्णा राज तातने बीना काम चे काम कारी कुरुद नस जगल विकारी पद्म खो नाम सारी पर कर चीत मन गुड़ लाए कल जगरी धंधे लुटाए गुरमुख छुटे हर कुण गाए तो जो तन विधव पर को दे काम दब चित पर वसे बिन पेर मुक्त मन बेर त्रिवत न कबू होई पढ़ पढ़ पोथी सिमरत पाठ पेद प्राण पड़े सुन थाट बिन सराते मन ही नाट ज्यो चातक जल प्रेम प्यासा ज्यो मीना जल मैं उलासा नानक हर सभी त्रिपसासा गौड़ी महला पहला माठ कर मरे न लेके पावे इस करे वो समगावे ना विसार बहुर पछतावे थूण हर जो थूम सुख ना विसार सहजम दुख रहा चोवा चंद्र गुर कपूर माया मद मगन परम भदूर है नाम सर सब कूड़ो कूर निजे वाजे तक सलाम हित किसी ना जाफे काम बिन हर जाचे भगत ना नाम वाद अंकार ना ही परम मेला मन दे पावे नाम सुहेला दूजे पाए ज्ञान दुहेला बिन धम के सदन हाटे बिन सो सागर निवाड़

ਹਵਾ ਤਿਸ ਕੋ ਜਿਸ ਕਾ ਜੀਅ, ਗੁਰਸਬਦਿ ਮਤ ਅੰਮ੍ਰਿਤ ਪੀਓ, ਨਾ ਵਡਾਈ ਤੁਧ ਬਾਣੀ ਦੀ ਆ। ਨਾਮ ਬਿਨਾ ਕਿਉ ਜੀਵਾ ਮਾਇ, ਅਨ ਜਿਨ ਜਪਤਰੋਂ ਤਿਰ ਜਨ ਆਏ, ਨਾਨਕ ਨਾਮ ਤੇ ਪਦ ਪਾਈ। ਗੌੜੀ ਮਹੱਲਾ ਪਹਿਲਾ, ਹਉਮੈ ਕਰਤ ਪਿਗਨੀ ਜਾਣਿਆ, ਗੁਰੂ ਭਗਤ ਗੁਰਲੇ ਮਨ ਮਾਨਿਆ। ਹਾਂ ਹਾਂ ਕਰਤ ਨਹੀਂ ਪਰ ਸਚ ਪਾਈ, ਸਾ ਹਉਮੈ ਜਮਲ ਹਉਮੈ ਜਾਏ ਪ੍ਰਮੁਖ ਭਾਈ ਰਹਾ। ਹਉਮੈ ਕਰ ਜੇ ਪੋਤਾ ਆਵੈ, ਹਉਮੈ ਕਬ ਜਨਮ ਲਿਆ ਆਵੈ, ਹਉਮੈ ਨਿਵਰੇ ਕੁਛ ਵਿਚਾਰੇ, ਸੰਸਨ ਪਾਪਾਂ ਤਿਆਗੇ ਪਨ ਸੰਗਾਰੇ। ਅੰਤਰ ਸਚ ਸਹਿਜ ਕਰ ਜਾ ਆਵੈ, ਰਾਜ ਜਨ ਪ੍ਰਮੁਖ ਪਾਵੈ। ਸੱਚ ਕਰਨੀ ਗੁਰੂ ਚੁਕਾਵੇ, ਨਿਰਭਉ ਗੁਰੂ ਤਾੜੀ ਲਾਵੇ, ਹਾਂ ਹਾਂ ਕਰਮ ਨਾ ਕਿਆ ਪਾਵੇ, ਗੁਰੂ ਪੂਰਾ ਗੁਰੂ ਭੇਟ ਸੁਰ ਚੁਕਾਵੇ, ਜੇਤੀ ਹੈ ਤੇਤੀ ਕੋ ਨਾਏ, ਗੁਰੂ ਮੰਗਿਆ ਨੂੰ ਭੇਟ ਮੰਗਾਏ। ਹੋਮੇ ਬੰਧਨ ਬੰਦ ਪਵਾਵੇ, ਨਾਨਕ ਰਾਮ ਬਹੁ ਸੁਭਾਵੇ, ਗੌੜੀ ਮਹੱਲਾ ਪਹਿਲਾ। ਪ੍ਰਥਮੇ ਬ੍ਰਹਮਾ ਕਲ ਕਰਿਆ, ਬ੍ਰਹਮ ਕੋ ਮੁਲਿਆਲ ਨਾ ਪਾਏ, ਆਗਿਆ ਨਹੀਂ ਲੈਣੀ ਪਰਮ ਭੁਲਾਏ ਆ, ਜੋ ਜੇ ਸਵਾਲ ਸੰਕਾਲ ਸੰਹਾਰੇ ਆ, ਹਮੈ ਹਰ ਗੁਰਾ ਕੁਛ ਸ਼ਬਦ ਚਾਰੇ। ਰਾਹੋ ਮਾਇਆ ਮੋਹ ਦੇਈ ਸਭ ਦੇਵਾ, ਖਲ ਨ ਛੁੜੇ ਬਿਨ ਗੁਰ ਕੀ ਸੇਵਾ, ਵਨਾਸੀ ਅਲਕ ਭੀਵਾ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਮ ਭੁਲੇ ਤਮਕਾ ਦੁਖ ਸਹਿਣਾ। ਮੈਂ ਤਰਣਾ ਜਿਉ ਰਾਖੋ ਰਹਿਣਾ, ਚੌਧਰੀ ਰਾਜ ਨਹੀਂ ਕਿਸੇ ਮੁਕਾਮ, ਸਾਮਰੇ ਸੰਸੇ ਮਾਇਦਾਮ। ਮੈਂ ਦਣ ਦਿਸ ਜੇ ਹਰੇ ਅੰਮ੍ਰਿਤ ਨਾਮ, ਰਈਅਤ ਮਹਿਰ ਮੁਕਦਮ ਸੁਖਦਾਰੇ, ਨੇ ਚਲ ਕੋਏ ਨਾ ਦਿਸੇ ਸੰਸਾਰੇ, ਅਫਰੇ ਅਕਾਲ ਕੂੜ ਸਿਰ ਮਾਰੇ, ਨੇਚਲੇ ਸਜਾ ਸੋਏ, ਜਿੰਦਰ ਸਾਹ ਜੀ ਤਿੰਨ ਸਭ ਗੋਏ। ਉਹ ਗੁਰਮੁਖ ਜਾਪੇ ਤਾਂ ਹੋਏ, ਕਾਜੀ ਸਿੱਖ ਪੀਰਾ, ਬੜੇ ਕਾਮ ਤੁਨ ਪੀਰਾ, ਕਾਲ ਨਾ ਛੋਡੇ ਬਿਨ ਗੁਰੂ ਕੀ ਬਿਨ ਸਤਿਗੁਰ ਕੀ ਤੀਰਾ। ਕਾਲ ਜਾਲ ਜੇ ਮਰਨੈ ਨੀ, ਕਾਨੀ ਕਾਲ ਸੁਣੇ ਬਿਖ ਬੈ ਨੀ, ਬਿਨ ਸਭ ਦੇ ਮੁੱਠੇ ਦਿਨੇ ਦਿਨ ਰਹਿਣੀ, ਹਿਰਦੇ ਸਭ ਸੇ ਹਰਨ ਆਏ, ਤੂੰ ਕਾਲ ਜੋ ਸਕੇ ਗੁਣ ਗਾਏ, ਨਾਨਕ ਗੁਰੂ ਸਭ ਸਮਾਏ। ਗੌੜੀ ਮਹੱਲਾ ਪਹਿਲਾ, ਬੋਲੇ ਸਭ ਚਨੇ ਰਾਏ, ਚੱਲੇ ਗੁਰੂ ਜਲਾਰ ਜਾਏ, ਰਹੇ ਅਤੀ ਸੱਚੇ ਜਰਨਾਏ, ਸਤਿਗੁਰ ਵੈਸੇ ਕਾਲਾਂ ਜੋ ਹੈ, ਮਨ ਕੋ ਆਵ ਜਾਵ ਦੁੱਖ ਜੋ ਹੈ, ਮੁਖ ਜੋ ਦੁੱਖ ਮੋਹ ਹੈ। ਰਾਵ ਫੀਏ ਕਥਕਤ ਰਹੀ ਹੀ ਕਥਕਤ ਰਹੀ ਹੈ, ਨਿਜ ਕਰ ਵੈਸਾ ਹੀ ਕਰ ਲਈ ਹੈ, ਹਰ ਸਮਾਤੇ ਇਸ ਕਹੀਏ, ਗੁਰਮਤਿ ਚਾਲ ਨੇ ਚਲਣੇ ਡੋਲ, ਨੇ ਚਲਣੇ ਡੋਲੇ, ਗੁਰੂ ਸਾਹਿਬ ਸਹਿਜ ਬੋਲੇ, ਪੀਵੇ ਅੰਮ੍ਰਿਤ ਤਤ ਵਰੋਲੇ, ਪੀਵੇ ਅੰਮ੍ਰਿਤ ਤਤ ਵਿਰੋਲੇ, ਸਭ ਕੁਛ ਦੇਖਿਆ ਦੇਖਿਆ ਲੀਨੀ, ਮੰਤ ਨਿਰ ਪਵੰਦਰ ਕਾ ਕੀਨੀ, ਗਾਤਮਿਤ ਪਾਈ ਆਤਮ ਚੀਨੀ, ਭੋਜਨ ਨਾਮ ਨਿਜਨ ਸਾਰੇ, ਪਰਮ ਹੰਸਾ ਜੋਤ ਵਪਾਰ। ਜੈਨ ਦੇਖੋ ਤੈ ਗੰਗਾਰੇ, ਨਿਰਾਲੇ ਕਮੇਕਾ ਸਜ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ, ਮਨ ਤੇ ਮਨ ਮਾਨਿਆ ਚੁੱਕੀ, ਭਰਮਣੀ ਨਿਬਿਧ ਕੌਣ ਕੋਨੀ ਧਰਿਆ, ਹਰ ਜਸ ਸੰਤ ਭਗਤ ਨੇ ਸਾਰਿਆ, ਪ੍ਰਭ ਪਾਏ ਹਮ ਭਰਣ ਭਰਿਆ, ਸਹਿਜ ਮਿਲ ਗੁਰ ਗਵਾਇਆ, ਨੇ ਚਲ ਮਾਲਣੀ ਛਾਇਆ ਮਾਇਆ, ਸਾ ਸੰਤੋਖੇ ਭਰਮ ਚੁਕਾਇਆ, ਜਿਨ ਕੇ ਮਨ ਵਸਿਆ ਸਾਸ ਹੋਏ, ਤਿਨ ਕੀ ਸੰਗ ਗੁਰੂ ਖੋਈ, ਨਾਨਕ ਸਾਹ ਚੰਨਾ ਮਲਕ ਹੋਈ, ਗੌੜੀ ਮਹੱਲਾ ਪਹਿਲਾ। ਰਾਮ ਨਾਮ ਚਿਤਰਾ ਭੇਜਾਂ ਕਾ, ਪਰਮ ਦਰਸ਼ਨ ਕੀ ਜੇ ਤਾਂ ਕਾ, ਰਾਮ ਜਪ ਭਗਤ ਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰ ਰਹਾ। ਮੁਹਰਤ ਰਾਮ ਜਪੇ ਮਨ ਜਨ ਧੂਰਾ, ਤਿਤ ਕਰੋਂ ਦਵਾਜੇ ਧੂਰਾ, ਸੋ ਜੋ ਜਨ ਰਾਮ ਭਗਤ ਹਰ ਪਿਆਰੇ, ਸੇ ਪ੍ਰਭ ਰੱਖੇ ਕਿਰਪਾ ਤਾਰ। ਜਿਨ ਕੇ ਹਿਰਦੇ ਹਰ ਹਰ ਸੋਏ, ਤਿਨਕਾ ਦਰਸ ਪਰ ਸੁਖਾਏ, ਸਰਬ ਜੀ ਮੈਂ ਜੀਆ ਮੈਂ ਖੁਰ, ਵੈ ਮਨੁ ਕਾਲੀ ਫਿਰ ਜੋ ਨਹੀਂ ਪਵੇ, ਸੋ ਬੁਜੇ ਗੁਰ ਸਤਿਗੁਰੂ ਜੋ ਸਤਿਗੁਰੂ ਪਾਏ, ਹੋਮੇ ਮਾਰੇ ਗੁਰ ਸ਼ਬਦ ਪਾਏ, ਅਰਦੁੜ ਕੀ ਸਿੰਧ ਕੋ ਜਾਣੇ, ਗੁਰਮੁਖ ਸਿੰਧ ਮਿਲੇ ਮਨ ਸੰਧ ਮਿਲੇ ਮਨ ਮਾਨੇ, ਹਮ ਪਾਪੀ ਨਿਰਗੁ ਕੁੰ ਕਰੀਏ, ਪ੍ਰਭ ਹੋਏ ਦਿਆਲ ਨਾਨਕ ਜਨ ਧਰੀਏ, ਸੋਲਾਂ ਅਸ਼ਟਪਦੀਆਂ ਗਵਾਰੀ ਗੌੜੀ ਕੀਆਂ, ਗੌੜੀ ਬ੍ਰਾਹਮਣ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਜੋ ਗਾਈ ਕਾ ਗੋਇਲੀ ਆ ਰੱਖਿਆ, ਕਰ ਸਾਰਿਆ ਭੈਣ ਸਿਰਾ ਪਾਲੇ, ਰੱਖ ਲਿਆ ਆਤਮ ਤਾ ਸੁਖਤਾਰ। ਇਤ ਦਰਾ ਕੁ ਦਿਨ ਦਿਆਲਾ, ਤਉ ਸਨਾਤ ਗ੍ਰੰਥ ਦੇ ਹਲ ਰਹਾਉ, ਜੈ ਤੇ ਕਾ ਤੈ ਰਵ ਰਹੇ, ਰੱਖ ਰੱਖਣ ਹਾਰਾ, ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪੁਰਾਣ ਧਾਰ। ਅਰਧ ਕੀਰਤ ਪਿਆ ਅਰਧ ਉਰਦੀ, ਬਿਨ ਗਿਆਨ ਵਿਚਾਰਾ, ਬਿਨ ਜਗਦੀਸ਼ ਕੀ ਬਿਨ ਸਿਨਾ ਦਿਹਾਰ, ਜਾ ਗੁਣ ਸਮ ਦੇਖਿਆ ਲੋ ਬੇਅੰਕਾਰ, ਗੁਰਸੋ ਪ੍ਰਭ ਆਇ ਸਜਮੁਖ ਦੁਆਰਾ, ਜੇ ਕਰਮ ਪਾਰ ਕੋਲੋਂ ਮੁਰ ਸੁਆਏ, ਬਿਨ ਸ਼ਬਦ ਦੇ ਤਿਰ ਕੋ ਨਹੀਂ, ਬੁਝਸ ਕੋਈ ਕਹਿ ਲਿਆ ਕਹਿ ਲੈ ਜਾਏ, ਕਹਿ ਫਸੈ ਜਮਜਾਲਾ, ਡੋਲ ਪਤਾ ਕਹਿ ਸੇਵਰੀ, ਆਕਾਸ਼ ਗੁਜ਼ਾਰਾ ਗੁਣਤ ਨਾਮ ਨੂੰ ਵਿਸਰੇ ਜਾਏ ਵਿਸਪਾਈ, ਅੰਤਰ ਸ਼ਬਦ ਦਾਣਾ ਮਿਲਿਆ ਗੁਆਈ, ਨਿਤਰ ਕਰੇ ਪ੍ਰਭ ਆਪਣੀ ਗੁਣ ਸਮਾਵੈ, ਨਾਨਕ ਮੇਲ ਨ ਚੁੱਕੇ ਲਾਹਾ ਸੱਚ ਪਾਵੈ। ਗੌੜੀ ਮਹੱਲਾ ਪਹਿਲਾ, ਗੁਰਪ੍ਰਸਾਦੀ ਬੁਝੈ ਤੋ ਹੋਏ ਨਿਬੇਰਾ, ਨਾ ਕਰ ਕਰ ਨਾਮ ਠਾਕੁਰ ਮੇਰਾ, ਬਿਨ ਗੁਰ ਸ਼ਬਦ ਛੁੱਟੀ ਹੈ ਦੇਖੋ ਵਿਚਾਰਾ, ਜਿਲ ਕਰਮ ਕਮਾਵੇ ਬਿਨ ਗੁਰਨ ਦਿਹਾਰਾ, ਰਹਾ ਅੰਧੇ ਅਗਲੀ ਬਾਰ ਕਹਿ ਤਿੰਨ ਸੋ ਗਈ ਹੈ, ਬਿਨ ਗੁਰਬੰਧਨ ਸੋਜੇ ਕਿਤੇ ਬਿਨ ਰਵਈਏ,
खोटे को खरा कहे खरे सार न जाने अंधे का न पार को कली काल बिडाने सूते को जात कहे जागत को सूत जीवत को मुआ के मुह नहीं रोता को जाता के जाते के आया पर की को अपनी के अपने निभाया मीठे को कौड़ा के कड़वे को मीठा राते की निंदा करे सकल में डीठा चेरी की सेवा करे ठाकुर दिस पोखर निर्भर लिये माखन जोर था सुगुरु हमारा नानक जी ने आपको सुबर उपार सब आपे आवर्तदा आपे परमाया गुरु कृपा दे पूजे सब ब्रह्म सुमाया राग गौड़ी गौरी महिला तीजा स्पदिया एक ओंकार सतगुरु प्रसाद मन का सुध गुरु जा भाव परम भुले आओ जाओ मन सुध करुण जाय जिच शमन भिजे हर के नाय राज सब सुध जी तम ओकार मर्म जन्मे वार हुआरे सुतक दगन पौने पाणी माय सुतक भोजन जिता कुछ खाए सूतक करम न पूजा होए नाम रते मन निर्मल होए सतगुरु सह सुख जाए मरण जन्मे काल न खाए सास समर सो देखो विचारे बिन्नावे तो मुकद मुक्त नावे जुगद जुग चारे नाम निरुत्तम शब्द सुचार काल में गुरमुख तुर सुपार सच मरण आरण जाय नानक गुरु ग्रह समाय कौड़ी महला थी जग गुरमुख से प्राण धार हर जु रख हर देव तार गुरमुख सो बसा द्वारा पंडित पढ़े पंडित हर पढ़ते विकार गुरमुख जल तुर पार राह गुरमुख चो में जाए गुरमुख लागे आए गुरमुख नाम सिमण आए गुरमुख करम तुम सद होए गुरमुख गंगा जलाए दुआए गुरमुख नाम हृदय सुखोई अपना मन प्रबोध बुझ सोई लोक सुन कोई गुरमुख समझ सदा सुखोए मान मुख डंब सराय जो मै थान पाए आवे जावे ठोर न काई मान करम करे बहुत माना बग जुलाए बहने थाना जमपकड़े तवे पछताना बिन सतगुरु से मुक्त न होए गुरु प्रसाद मिले अर सोए गुरुदाता जुग जारे होए गुरमुख जात पद नामे वड़ियाए विसार कुबिद्र विदार गवाए नानक बिनावे झूठी सराय गौड़ी महला तीजा इस जुग मै जुग का धर्म पढ़ो तुम पाए पूरे गुरु साहब सो जी पाए अथे अगे हराम सहा नाम सहाय राम पढ़ो मन कुल विचारे गुरु प्रसाद दी मैल उतार वाद विरोध न पाया जाए मन तन फिका दूजे पाए गुरु के शब्द सच लिव लाए होमे मेला मैला संसार नित नित तनाव न जयकार बिन गुरु भेट जम करे खुवारा सोजन सत जम मारे गुरु के शब्द पंथ संगारे आवतरे सगले गुलदारे माया मन बाजी पाए मन कंधरे लपटाए गुरमुख अलपत रह लाई बोथे पे करे विकतारी अंतर जना फिर अंकारी आपन जीने बाजी हारी कापड़ पैर करे थराई माया मोह मत हथ पवन बुलाई बिन गुर से बहुत दुख पाई नामते सदा बैरागी ग्रह अंतर साजे लागी नानक सतगुरु से वैसे उड़भागी गौड़ी महला तीजा ब्रह्मा मूल में व्यासा तिस्ते उजे दे मो प्यासा त्रैकुण भूमि करवासा हम हरा कर सतगुरु दिन लाए अनदिन भगत हरा नाम दृढ़ाए रहाओ त्रैकुण बाणी ब्रह्म जाला वाद पढ़ पढ़ वाद बखाने सिर मारे जमकाला तद न चिन्ह बने पंडपुराला मान कुमारे अज्ञान कुमार गुपाए हरना बिसरा बोकरम दृढ़ाए भौजल डूबे दूजे खाए माए काम ताज पंडित कहावे बिखे रात बहु गुपावे जम का गल जेवड़ा अग्नि गल संधावे गुरमुख जमकाल नेड़ नावे होमें दूजे शब्द लावे नामे राते हर गुण गावे माया दासी भगतां की कर कमावे झरनी लागे तामल पावे सती निर्मल सह समावे हर कथा सुनै से धनवंत दी सहज गुमाए तिन को साहब निवै अंदर पूज कराए सहज गुण रवे साचे मन माए पूरे सतगुरु शब्द सुनाया त्रैगुण मिटे चौथे जलाए नानक होमे मार ब्रह्म मिलाया गौड़ी महला तीजा ब्रह्म वेद पड़े वाद वखाने अंतर तामस आप न जाने ता पर गुरु शब्द वखान।

ਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

了呼噜。

Bye.

Like,

Why,